ਮਹੱਲਾ ਪਹਿਲਾ ਸੁਣ ਵੱਡਾ ਕੇ ਸਭ ਕੋਏ ਕੇ ਵੱਡ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹੋ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਲੈ ਨਾ ਹੀ ਠਾਕਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੀ ਕਿਆ ਚਾਰਾ

ਰਾਸਰਾਓ ਹਰ ਜਨ ਕੇ ਬੜ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ

ਐਸਾ ਕੋਸਾ ਤਿਸ ਪਾਛੇ ਵਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸ਼ਾਸਤ ਸਦਾ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਾਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ

ਤੇਰੇ ਕਿਆ ਗੁਣ ਆ ਬਖਾਣਾ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਵੈ ਤੁਜੀ ਸੇ ਜਨ ਜੁਗਮੇ ਸੁਖਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗੁਆਸੀ ਜਿਨ ਸੇਵਿਆ ਮੇਰਾ ਅਰਜੀ ਤੇ ਹਰ ਹਰ ਰੂਸ ਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਮਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਜੀ ਹਰ ਅਨਕ ਅਨੇਕ ਅਨੰਤਾ

ਕਰ ਕਿਰਿਆ ਖੜਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ।

ਕਰ ਕਰ ਵੇਖੇ ਜਾਣੇ ਸੋਏ ਜਨਾ ਨੂੰ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਭਾਵਕ ਤਿਨੇ ਹੈ ਕੀਆ ਪੰਕ ਜੋ ਮੋ ਪਗਨੇ ਚਾਲੇ ਹਮ ਦੇਖਾ ਤਾਂ ਡੂਬੀ ਅਲੇ

ਸਤਾਰਾਂ ਹਮਰੇ ਦੁਸਵੇ ਤੁਮ ਗਹਵੋ ਆਬਾਦ ਮੋਏ ਬਚਾਵੋ ਸੁਗੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਭੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਦ ਮੁਝੇ ਵਰੀਐ ਮਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰਿਓ ਰਛਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ

ਸਿਵਕਨ ਕੋ ਸਭ ਗੁਣ ਸੁਖ ਦਿਓ, ਛਤਰਨ ਕੋ ਪਲ ਮੋਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੇ, ਘਟ ਘਟ ਕੇ ਪਟ ਪਟ ਕੀ ਜਾਣੇ।

ਦ੍ਰਿਸ਼ਟੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਇ ਨਾ ਹਰਿਓ ਤਾਕੇ ਤਾਪ ਤਨਕ ਮੋਹ ਹਰਿਓ ਰਿਧ ਸਿਧ ਕਰਮੋ ਸਭ ਹੋਈ ਦੁਸ਼ਾਸ ਵੈ ਸਕੇ ਨ ਕੋਈ ਇਕ ਵਾਰ ਜਿੰਤ ਮੇ ਸੰਵਾਰਾ ਕਾਲ ਪਾਸ ਤੇ ਤਾਏ ਉਵਾਰਾ

ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗਮਾਤਾ ਗ੍ਰੰਥ ਕਰਾਸ ਪੂਰ

ਸਮਤ ਸਤਰਾ ਸਹਿਸ ਪਣਿਜੈ ਅਰਧ ਸਹਿਸ ਪੁਨ ਤੀਨ ਕਹਿਜੈ ਭਾਦਰੋ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤਦ੍ਰਵ ਗ੍ਰੰਥ ਸੁਧਾਰਾ ਇਤ ਸ੍ਰੀ

ਸੰਮਤ 1755 ਹਾੜਬਦੀ ਪ੍ਰਥਮ ਸੁਖਦਾਵਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲੋਲਿਓ ਸੁਧਾਰਾ ਦੁਹਿਰਾ।

ਕਰ ਸਭ ਸਵਾਰਨ ਸਭ ਨਾਮ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਮਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

जिस सिमरत सुख होए सगले दुख जाहे। वाहे गुरु जी का खालसा।

0: ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਐਂਡ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਏ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਸ਼ਰਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦਿੱਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵਿੜਦੇ ਸੁੰਦਰ ਦੀਵਾਨ ਸਾਜਨ ਸਾਜ ਦੀਵਾਨ ਦੀ ਰਮਤਾ ਵਿੱਚ ਸ਼ਬਦ ਕੌਮ ਚੌਂਕੀ ਸੋਦਰਾਰ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਪਿੱਤਰ ਬਾਣੀ ਕੀਰਤਨ ਪਾਠ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਹ ਵਾਸਤੇ ਸੁਧ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗਲਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ ਬੁਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਰ ਨਾਮ ਜਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਐਹਨ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪਰਵਾਹ ਰਹਾਓ ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ ਜੰਪੁਰ ਬਦੇ ਮਾਰੀਆ ਵੇਲਾ ਨਾ ਲਾਹਨ ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਇ ਰਚਨ ਤਿਸ਼ਨਾ ਭੁੱਖ ਨਾ ਉਤਰੇ ਆਨੰਦ ਦਿਨ ਜਲਤ ਫਿਰਨ

ਸੋ ਸਹੁ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸਾਜ ਰੱਖਾ ਉਰਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕਾ ਹੇਤ ਪਿਆਰ ਫਿਰ ਸਾਲਾ ਹੀ ਆਪਣਾ ਗੁਰ ਕੈ ਸ਼ਬਦ ਵਿਚਾਰ

ਹਾਰ ਆਪ ਕਰੇ ਕਿਸੇ ਆਖੀਏ ਆਪੇ ਬਖਸ਼ਣ ਹਾਰ ਗੁਰ ਸ਼ਬਦੀ ਮੈਲ ਉਤਰੇ ਤਾਂ ਸੱਚ ਬਣਿਆ ਸ਼ਿੰਗਾਰ ਸੱਚਾ ਸ਼ਾਹ ਸੱਚ

ਸੱਚ ਸਲਾਹੀ ਸੱਚ ਮਨ ਦਰ ਸੱਚਾ ਸਚਿਆਰ ਗੁਰਪੂਰੈ ਪੂਰੀ ਮਤ ਹੈ ਅਹਿਨਸ ਨਾਮ ਧਿਆਏ ਹਮੇ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰਸਾ ਲਾਹੀ ਆਪਣਾ ਨਿਮ ਨਿਮ ਲਾਗਾ ਪਾਏ

ਸਾਚਰਾ ਹੈ ਸਮਾਏ। ਸਤਿਗੁਰੂ ਮਿਲੇ ਸੇ ਪਾਏ ਰਾਹ, ਸੱਚੇ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੜੇ, ਦਰ ਸੱਚਾ ਦੇ ਸਨ। ਸੇ ਭਾਈ ਸੇ ਸੱਜਣਾ, ਸੋ ਜੋ ਸੱਚਾ ਸੇ ਵੰਨ, ਅਵਗਣ ਵਿਕਰਨ ਪੱਲਰਨ, ਗੁਣ ਕੀ ਸਾਂਝ ਕਰਨ। ਗੁਣ ਕੀ ਸਾਂਝ ਸੁਖ ਉਪਜੈ, ਸੱਚੀ ਭਗਤ ਕਰੇਨ, ਸੱਚ ਵੜੰਜੇ ਗੁਰ ਸ਼ਬਦ ਸਿਉ ਲਾਹ ਨਾਮ ਲਏਨ।

ਹਿਰਦੇ ਰੱਖੋ ਸੰਭਾਲ, ਇਹੋ ਖਰਚਾ ਖੁੱਟ ਹੈ ਗੁਰਮੁਖ ਨਿਭੈ ਨਾਲ। ਇਹ ਮਨ ਮੂਲੋ ਭੁੱਲਿਆ ਜਾਸੇ ਪਤ ਗਵਾਏ, ਇਹ ਜਗਤ ਮੋਹ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ। ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ, ਗੁਰ ਕੈ ਸ਼ਬਦ ਮਨ ਤਨ ਰਪੇ ਹਰ ਸਿਉਂ ਰਹੇ ਸਮਾਏ। ਸੋ ਸ਼ਵ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ, ਕਾਮਨ ਰੰਗ ਤਾਂ ਚੜੈ ਜਾ ਪਿਰ ਕੈ ਅੰਕ ਸਮਾਏ। ਚਿਰੀ ਵਿਛੁਨੇ ਵੀ ਮਿਲਣ ਜੋ ਸਤਿਗੁਰ ਸੇਵਨ, ਅੰਤਰ ਨਵਨਿਧ ਨਾਮ ਹੈ ਖਾਨ ਖਰਚਨ, ਨਾਨਕ ਖੁੱਟਈ ਹਰ ਗੁਣ ਸਹਿਜ ਰਵਨ। ਨਾ ਓਏ ਜਨਮੇ ਨਾ ਮਰੇ ਨਾ ਓਏ ਦੁੱਖ ਸਹਨ, ਗੁਰ ਰਾਖੇ ਸੇ

ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੇ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਗਤ ਮਨਾਂ ਚ ਹਾਜ਼ਰੀਆਂ ਭਰ ਰਹੇ ਹੋ। ਸਭ ਤੋਂ ਪ੍ਰਥਮ ਸੋਦਾ ਰਾਰਾ ਸਾਹਿਬ ਦੀ ਸ਼ਬਦ ਚੌਂਕੀ ਉਪਰੰਤ ਅਰਦਾਸ ਬੇਨਤੀ ਉਪਰੰਤ ਆਪ ਜੀ ਨੇ ਪਵਿੱਤਰ ਹੁਕਮ ਸਰਵਣ ਕੀਤੇ ਹਨ। ਕੀਰਤਨ ਦੀ ਰਮਤਾ ਹੋਣ ਜਾਰੀ ਕੀਤੇ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਪੋਤਕਰੇਨ ਗੁਰੂ ਕੀਆਂ ਕਥਾ ਕਹਾਣੀਆਂ ਕਹਿ ਕੇ ਅਤੇ ਸੁਣ ਕੇ ਲਾਹਾ ਪ੍ਰਾਪਤ ਕਰਾਂਗੇ। ਦਿਨ ਦੇ ਪਿਛਲੇ ਪੈਰ ਦੇ ਦੀਵਾਨ ਸਜ ਰਹੇ ਹਨ, ਆਪ ਸੰਗਤਾਂ ਗੁਰੂ ਮਹਾਰਾਜ ਦੀ ਗੋਦ ਦਾ ਆਨੰਦ ਲੈ ਰਹੇ ਹੋ। ਕੋਈ ਸਮਾਂ ਹੋਰ ਗੁਰੂ ਕੀ ਗੋਦ ਦਾ ਆਨੰਦ ਪ੍ਰਾਪਤ ਕਰਾਂਗੇ। ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਓ, ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਕਾਫ਼ੀ ਬੈਠੀ, ਆਵਾਜ਼ ਬਿਲਕੁਲ ਨਹੀਂ ਆਈ ਜੀ। ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਜਕਾਰੇ ਛੱਡ ਛੱਡ ਕੇ ਆਕਾਸ਼ ਹਿਲਾਤਾ ਸੀ। ਲਾਗਲੀਆਂ ਲਾਗਲੀਆਂ ਦੁਕਾਨਾਂ ਵਾਲੇ ਦੱਸਦੇ ਨੇ ਕਿ ਇੰਨੇ ਉੱਚੀ ਉੱਚੀ ਜਕਾਰੇ ਸਿੰਘ ਛੱਡ ਰਹੇ ਸੀ, ਸ਼ਹੀਦੀਆਂ ਪਾ ਰਹੇ ਸੀ, ਅਸੀਂ ਸੁਸਤੀ ਦੇ ਨਾਲ ਬੈਠੇ ਹੋਏ ਸਤਸੰਗੀਓ। ਪਿਆਰ ਨਾਲ ਬੋਲੋ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਿਹਰ ਕਰਨ ਸਤਸੰਗੀਓ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੋਈ ਅਤੇ ਗੁਰੂ ਅਰਜਨ ਦੇਵ ਸਾਹਿਬ ਨੇ ਫਰਮਾਇਆ ਸੀ ਕਿ ਮੇਰੀ ਆਵਾਜ਼ ਨੂੰ ਰੋਕਣ ਵਾਲਿਓ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਤਲਵਾਰ ਨੂੰ ਕੌਣ ਰੋਕੇਗਾ। ਬੜੀਆਂ ਬੜੀਆਂ ਕੰਧਾਂ ਸੀ ਚੰਦੂ ਪਾਪੀ ਦੀ ਹਵੇਲੀ ਦੀਆਂ, ਜਿਹਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੈਦ ਕੀਤਾ ਗਿਆ ਸੀ। ਤੀਸੀਏ ਦਿੱਤੇ ਜਾ ਰਹੇ ਸੀ, ਸਿੱਖ ਆਉਂਦੇ ਸੀ, ਦਰਵਾਜ਼ੇ ਕੁੱਟ ਕੇ ਭੰਨ ਕੇ ਚਲੇ ਜਾਂਦੇ ਸੀ। ਸਿੱਖਾਂ ਨੂੰ ਸਤਸੰਗੀਏ ਨੇੜੇ ਨਹੀਂ ਸੀ ਹਵੇਲੀ ਦੇ ਲੱਗਣ ਦਿੱਤਾ ਜਾਂਦਾ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਫਰਮਾਇਆ ਸੀ ਕਿ ਮੇਰੀ ਆਵਾਜ਼ ਤਾਂ ਬੜੀਆਂ ਬੜੀਆਂ ਕੰਧਾਂ ਦੇ ਅੰਦਰ ਰੋਕ ਲਉਂਗੇ, ਪਰ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰ ਦੀਆਂ ਕਿਰਪਾਨਾਂ ਪਹਿਨ ਕੇ ਤਖ਼ਤ ਉੱਤੇ ਬੈਠੇ ਤੇ ਉਹਦੀ ਕਿਰਪਾਨ ਨੂੰ ਕੌਣ ਰੋਕੇਗਾ। ਸੋ ਇਸ ਲਈ ਸਤਸੰਗੀਓ, ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਹਿਨੀਆਂ ਅਤੇ ਸਮਾਂ ਆਇਆ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ। ਦੋ ਤਲਵਾਰੀ ਬੱਧੀਆਂ, ਇੱਕ ਮੀਰੀ

0: ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋੜਗੜ੍ਹ ਦਰਵਾਜ਼ਾ ਬਲਖ ਬਖੀਰ ਦੀ ਨਾਲ ਸੂਰਮੇ ਨੀਲ ਨਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਸਮੇਂ ਦੇ ਸੋ ਮਹਾਨ ਢਾਡੀ ਨੱਥ ਅਤੇ ਅਬਦੁਲ ਇਹਨਾਂ ਨੇ ਸਤਸੰਗੀ ਇਹ ਵਾਰ ਗਾਇਨ ਕੀਤੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸੋਭਾ ਵਿੱਚ ਸੋ ਪੰਜਵੇਂ ਪਾਤਸ਼ਾਹ ਤੱਕ ਸ਼ਾਂਤਮਈ ਰਹਿ ਕੇ ਗੁਰੂ ਮਹਾਰਾਜ ਜੀ ਨੇ ਸਿੱਖੀ ਦਾ ਅਤੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ ਪਰ ਸਮੇਂ ਦੀ ਹਕੂਮਤ ਜਿਹੜੀ ਸੀ ਇਹ ਸ਼ਾਂਤਮਈ ਪ੍ਰਚਾਰ ਨੂੰ ਵੀ ਰੋਕਦੀ ਰਹੀ ਸਮੇਂ ਸਮੇਂ 'ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ 'ਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਲਾਈਆਂ ਗਈਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਸਾਰੀਆਂ ਬੰਦਿਸ਼ਾਂ ਨੂੰ ਤੋੜ ਕੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਪਿਆਰਿਓ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬੜੇ ਤੇਜ਼ ਪ੍ਰਤਾਪ ਦੇ ਨਾਲ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਔਰ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਸਤਸੰਗੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਨਾ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਸੀ ਇਹਦੇ ਬਾਰੇ ਸਾਡਾ ਇਤਿਹਾਸ ਲਿਖਦਾ ਹੈ ਕਿਸੇ ਰਾਜ ਨੇ ਹੱਥ ਨਾ ਲਾਇਓ ਬੁੱਢਾ ਆਓ ਗੁਰਦਾਸ ਬਣਾਇਓ ਪਹਿਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਬਾ ਭਾਈ ਗੁਰਦਾਸ ਜੀ ਹੋਏ ਨੇ ਔਰ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ ਸਤਸੰਗੀਓ ਹੁਣ ਗ੍ਰੰਥੀ ਹੋਵੇ ਤਾਂ ਉਹਨੂੰ ਇੱਟਾਂ ਲਾਉਣ ਦਾ ਕੀ ਪਤਾ ਰਾਜ ਮਿਸਤਰੀ ਦਾ ਕੰਮ ਉਹ ਨਹੀਂ ਕਰ ਸਕਦਾ ਪਰ ਵੇਖੋ ਧੰਨ ਬਾਬਾ ਬੁੱਢਾ ਸਾਹਿਬ ਜੀ ਗਾਵਾਂ ਮੱਝਾਂ ਨੂੰ ਵੀ ਪਾਲਦੇ ਨੇ ਔਰ ਨਾਲ ਦੀ ਨਾਲ ਹਲ ਆਦਿਕ ਵੀ ਆਉਂਦੇ ਨੇ ਗ੍ਰੰਥੀ ਦੀ ਡਿਊਟੀ ਵੀ ਕਰਦੇ ਸਤਸੰਗੀਓ ਉਹ ਵੀ ਉਸ ਉਮਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਬਣੇ ਨੇ ਜਦੋਂ ਬੰਦਾ ਰਿਟਾਇਰ ਹੋ ਜਾਂਦਾ 90 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਗ੍ਰੰਥੀ ਬਣਾਇਆ ਜਦੋਂ ਵਿਅਕਤੀ ਮੰਜੇ 'ਤੇ ਪੈ ਜਾਂਦਾ ਤਾਂ ਸਤਸੰਗੀ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ ਰੂਦਾ ਕੰਠ ਸ਼ਬਦ ਨੀ ਉਚਰੇ ਅਵਖਿਆ ਕਰੇ ਪ੍ਰਾਨੀ ਅੱਖਾਂ 'ਚ ਪਾਣੀ ਵਗਦਾ ਅੱਖਾਂ ਤੋਂ ਦੀਦਾ ਨਹੀਂ ਕੰਨਾਂ ਤੋਂ ਬੋਲਾ ਜਾਂਦਾ ਮੂੰਹ 'ਚ ਦੰਦ ਨਹੀਂ ਰਹਿੰਦੇ ਹਿਮਧਾਰ ਬਿਣ ਬੈਠਦਾ ਪਰ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ ਗੁਰਮੁਖ ਬੁੱਢੇ ਕਦੇ ਨਾਹੀਂ ਜਿੰਨਾ ਅੰਤਰ ਸੁਰਤ ਗਿਆਨ ਜਿਹੜੇ ਗੁਰਮੁਖ ਹੁੰਦੇ ਪਿਆਰੇ ਕਦੇ ਬੁੱਢੇ ਨਹੀਂ ਹੁੰਦੇ ਦੂਸਰੀ ਬੇਨਤੀ ਕਰਦੇ ਹਾਂ ਕਿ ਜਿਹੜੇ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੁੰਦੇ ਨਾ ਹੱਥ ਲਿਖਤ ਪਿਆਰਿਓ ਇੰਨੇ ਇੰਨੇ ਵਜਨੀ ਸਰੂਪ ਹੁੰਦੇ ਨੇ ਇਕੱਲਾ ਵਿਅਕਤੀ ਚੁੱਕ ਹੀ ਨਹੀਂ ਸਕਦਾ ਜਿਹੜੇ ਅੱਜ ਕੱਲ੍ਹ ਦੇ ਸਰੂਪ ਮਹਾਰਾਜ ਦੇ ਪ੍ਰੈਸ ਛਪਦੇ ਨੇ ਹੌਲਾ ਪੇਪਰ ਪ੍ਰੈਸ ਵਿੱਚ ਛਪਿਆ ਹੋਇਆ ਪੇਪਰ ਪੁਰਾਤਨ ਸਰੂਪਾਂ ਦੇ ਦਰਸ਼ਨ ਕਰੋ ਜਾਂ ਅੱਜ ਵੀ ਜਿਹੜੇ ਹੱਥ ਲਿਖਤ ਸਰੂਪ ਨੇ ਕੁਇੰਟਲ ਕੁਇੰਟਲ ਭਾਰ ਹੁੰਦਾ ਪਿਆਰੇ ਉਹਨਾਂ ਦਾ ਮਤਲਬ ਇੰਨੀ ਉਮਰ 'ਚ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦਾ ਸਰੂਪ ਸੀਸ 'ਤੇ ਲੈਂਦੇ ਨੇ ਲਿਆ ਕੇ ਪ੍ਰਕਾਸ਼ ਕਰਨਾ ਸਤਸੰਗੀ ਫਿਰ ਸੁੱਖ ਆਸਣ ਕਰਨਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਜਾਣੀ ਇੰਨੀ ਹਿੰਮਤ 90 ਸਾਲ ਦੀ ਉਮਰ 'ਚ ਬਾਬਾ ਬੁੱਢਾ ਸਾਹਿਬ ਦੇ ਅੰਦਰ ਗੁਰੂ ਘਰ ਦਾ ਖੇਤੀਬਾੜੀ ਦਾ ਸਾਰਾ ਕੰਮ ਸਾਂਭਦੇ ਨੇ ਔਰ ਬਾਬਾ ਬੁੱਢਾ ਸਾਹਿਬ ਜੀ ਨੇ ਅਤੇ ਭਾਈ ਗੁਰਦਾਸ ਜੀ ਨੇ ਹੱਥੀਂ ਇੱਟਾਂ ਲਾ ਕੇ ਹੱਥੀਂ ਚੂਨਾ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ ਹੁਣ ਖਿਆਲ ਕਰਿਓ ਜਿਹੜਾ ਅਕਾਲ ਤਖਤ ਸਾਹਿਬ ਆਪਾਂ ਹੁਣ ਦੇਖਦੇ ਹਾਂ ਅੰਮ੍ਰਿਤਸਰ ਜਾਓ ਇਹ ਅਕਾਲ ਤਖਤ ਸਾਹਿਬ ਜਿਹੜਾ ਹੈ 1984 ਦੇ ਹਮਲੇ ਤੋਂ ਪਿੱਛੋਂ ਸਰਕਾਰ ਦੁਆਰਾ ਸੇਵਾ ਕਰਵਾਈ ਗਈ ਉਹ ਪ੍ਰਮਾਣ ਨਹੀਂ ਕੀਤੀ ਪੰਥ ਨੇ ਉਹ ਜਿਹੜਾ ਉੱਪਰਲੀ ਬਿਲਡਿੰਗ ਸੀ ਢਾ ਦਿੱਤੀ ਗਈ ਪਰ ਜਿਹੜਾ ਭਾਈ ਗੁਰਦਾਸ ਸਾਹਿਬ ਜੀ ਨੇ ਅਤੇ ਬਾਬਾ ਬੁੱਢਾ ਸਾਹਿਬ ਨੇ ਬਣਾਇਆ ਸੀ ਨੀਂਹ ਰੱਖੀ ਸੀ 6ਵੇਂ ਪਾਤਸ਼ਾਹ ਨੇ ਉਹ ਤਖਤ ਅੱਜ ਵੀ ਹੈ ਅੱਜ ਵੀ ਹੈ ਉਹਨੂੰ ਕੋਈ ਛੇੜ ਹੀ ਨਹੀਂ ਸਕਦਾ ਮੇਰੇ ਪਾਸ ਫੋਟੋ ਹੈ ਉਸ ਅਕਾਲ ਤਖਤ ਸਾਹਿਬ ਦੀ ਵੀ ਬੇਨਤੀ ਕਰਦੇ ਹਾਂ ਜਦੋਂ 84 ਤੋਂ ਪਿੱਛੋਂ ਅਕਾਲ ਤਖਤ ਸਾਹਿਬ ਦੁਬਾਰਾ ਸਰਕਾਰੀ ਸੇਵਾ ਵਾਲਾ ਪੰਥ ਨੂੰ ਸੇਵਾ ਦਿੱਤੀ ਗਈ ਗੁੰਮਤ ਤੋਂ ਲੈ ਕੇ ਨੀਆਂ ਤੱਕ ਸਾਰੀ ਸੇਵਾ ਨੌਜਵਾਨ ਸਾਸੀ ਹੱਥੀਂ ਕਰਦੇ ਰਹੇ ਉੱਤੋਂ ਗੁੰਮਤ ਤੋਂ ਲੈ ਕੇ ਕਲਸ਼ ਲਾਏ ਗਏ ਸੋਨੇ ਦੇ ਪੱਤਰੇ ਲਾਏ ਗਏ ਫਿਰ ਗੁੰਮਤ ਜਿਹੜਾ ਸੀ ਪਿਆਰੇ ਪੂਰੇ ਦਾ ਪੂਰਾ ਗੁੰਮਤ ਜੈਕ ਲਾ ਕੇ ਉਹਨੂੰ ਥੱਲੇ ਡਿੱਗਿਆ ਗਿਆ ਫਿਰ ਸਾਰੀਆਂ ਜਿਹੜੀਆਂ ਇਮਾਰਤਾਂ ਸੀ, ਤਿੰਨ ਮੰਜ਼ਲੀਆਂ ਸੀ ਭਾਈ ਉਹਦੀਆਂ, ਇੱਕ ਹੋਰ ਬੇਨਤੀ ਕਰਾਂ, ਪੁਰਾਣੇ ਡਿਜ਼ਾਇਨ ਦਾ ਬਣਿਆ ਸੀ, ਇੱਕ ਲੈਂਟਰ ਪਾ ਕੇ ਥੱਲੇ ਉਹਦੇ ਉੱਤੇ ਘੜੇ ਵਿਛਾਏ ਗਏ, ਘੜੇ ਕੋਰੇ ਕੁੱਜੇ, ਕੋਰੇ ਕੁੱਜੇ ਇੱਕ ਦੂਜੇ ਨਾਲ ਜੋੜ ਜੋੜ ਕੇ ਸਾਰੇ ਲੈਂਟਰ ਦੇ ਉੱਤੇ, ਇੱਕ ਲੈਂਟਰ ਹੋਰ ਉੱਤੇ ਪਾਇਆ ਗਿਆ, ਇੱਦਾਂ ਹੀ ਸਾਰੀਆਂ ਮੰਜ਼ਲਾਂ ਇਸੇ ਤਰ੍ਹਾਂ। ਫਿਰ ਜਿਹੜਾ ਤਖ਼ਤ ਗੁਰੂ ਸਾਹਿਬ ਜੀ ਨੇ ਅਤੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੇ ਬਣਾਇਆ, ਉਹਨੂੰ ਛੇੜਿਆ ਵੀ ਨਹੀਂ ਗਿਆ, ਅੱਜ ਵੀ ਹੈ ਉਹ। ਅੱਜ ਵੀ ਜਦੋਂ ਸੱਚਖੰਡ ਹਰਿਮੰਦਰ ਸਾਹਿਬ ਜਾਓ, ਅੰਦਰੋਂ ਦਰਸ਼ਨ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਮੂੰਹ ਕਰਕੇ ਤੁਰ ਪਿਓ, ਔਰ ਸਾਹਮਣੇ ਜਿੱਥੇ ਥੱਲੇ ਵੱਡੀ ਗੋਲਕ ਲੱਗੀ, ਜਿੱਥੇ ਕਿਸੇ ਤਨਖਾਹੀਏ ਨੂੰ ਖਿਲਾਰ ਕੇ ਥੱਲੇ ਅਤੇ ਸਿੰਘ ਸਾਹਿਬ ਉੱਤੋਂ ਬੋਲਦੇ ਨੇ, ਉਹ ਉੱਥੇ ਜਾਓ, ਉੱਥੇ ਜਾ ਕੇ ਵੇਖਿਓ, ਇੱਕ ਕੱਚ ਦੇ ਉੱਥੇ ਸਤਸੰਗੀਓ ਕੱਚ ਲੱਗਾ ਹੋਇਆ, ਛੋਟੇ ਛੋਟੇ ਪਿੱਲਰ ਨੇ ਗੁਲਾਈ ਦੇ ਵਿੱਚ, ਉਹਦੇ ਅੰਦਰ ਕੁਝ ਫੁੱਲ ਆਦਿਕ ਰੱਖੇ ਹੋਏ ਨੇ, ਉਹਨਾਂ ਫੁੱਲਾਂ ਦੇ ਵਿੱਚ ਦੀ ਵੇਖੋ ਛੋਟੀ ਛੋਟੀ ਇੱਟ ਦਾ ਇੱਕ ਤਖ਼ਤ ਹੈ, ਉਹ ਬਣਾਇਆ ਸੀ ਬਾਬਾ ਜੀ ਨੇ, ਉਹ ਕਦੇ ਵੀ ਨਹੀਂ ਢਹੂਗਾ ਅਤੇ ਨਾ ਢਹੇਗਾ, ਯੁਗਾਂ ਤੱਕ ਰਹੇਗਾ। ਜਿਹੜੀ ਬਿਲਡਿੰਗ ਸਿੱਖ ਸਰਦਾਰਾਂ ਨੇ ਬਣਾਈ ਬਾਅਦ ਵਿੱਚ, ਇੱਥੇ ਪ੍ਰੋਗਰਾਮ ਕਰਨੇ, ਅਖੰਡ ਪਾਠ ਸਾਹਿਬ ਕਰਨੇ ਹੈ, ਪਾਠ ਪੂਜਾ ਕੀਰਤਨ ਸਾਰਾ ਕੁਛ ਹੋਣਾ, ਉਹ ਇਮਾਰਤ ਸਿੱਖ ਸਰਦਾਰਾਂ ਨੇ ਬਣਾਈ ਸੀ। ਬਾਅਦ ਵਿੱਚ 1984 ਤੋਂ ਪਿੱਛੋਂ ਉਸ ਇਮਾਰਤ ਨੂੰ ਵਧਾਇਆ ਗਿਆ, ਉਹਦੇ ਪਿਛਲੇ ਬੰਨੇ ਸਤਸੰਗ ਇੱਕ ਗੈਲਰੀ ਬਣਾਈ ਗਈ, ਇੰਨੀ ਵੱਡੀ ਗੈਲਰੀ, ਉਹਦੇ ਵਿੱਚ ਸਤਸੰਗੀਓ ਅੰਮ੍ਰਿਤ ਸੰਚਾਰ ਵੀ ਹੁੰਦਾ, ਸ਼੍ਰੋਮਣੀ ਕਮੇਟੀ ਦਾ ਜਿੰਨਾ ਖਜ਼ਾਨਾ ਗਿਣਿਆ ਜਾਂਦਾ ਸਾਰਾ ਉੱਥੇ ਗਿਣਿਆ ਜਾਂਦਾ, ਉੱਥੇ ਹੋਰ ਵੀ ਬੇਅੰਤ ਸਮਾਗਮ ਹੁੰਦੇ ਨੇ, ਬਹੁਤ ਵੱਡੀ ਗੈਲਰੀ ਹੈ। ਪਿੱਛੇ ਬੇਨਤੀ ਕੀਤੀ ਸੀ, ਜਿਹੜਾ ਅਕਾਲ ਤਖ਼ਤ ਸਾਹਿਬ 1984 ਤੋਂ ਪਹਿਲਾਂ ਸੀ, ਜਿਹੜਾ ਖੂਹ ਸੀ, ਅੱਧਾ ਖੂਹ ਅੰਦਰ ਅਤੇ ਅੱਧਾ ਬਾਹਰ ਸੀ, ਹੁਣ ਉਹ ਸਾਰੇ ਦਾ ਸਾਰਾ ਖੂਹ ਅੰਦਰ ਆ ਗਿਆ, ਬੇਸਮੈਂਟ ਦੇ ਵਿੱਚ ਤਾਂ ਅਕਾਲ ਤਖ਼ਤ ਸਾਹਿਬ ਦੇ ਥੱਲੇ। ਮੈਂ ਬੇਨਤੀ ਕਰ ਰਿਹਾ ਸੀ ਕਿ ਜਿਹੜਾ ਤਖ਼ਤ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਸੀ, ਉਹਨੂੰ 1984 ਦੇ ਵਿੱਚ ਵੀ ਜਦੋਂ ਦੁਬਾਰਾ ਬਿਲਡਿੰਗ ਬਣਾਈ, ਉਹਨੂੰ ਨਾ ਛੇੜਿਆ ਗਿਆ, ਨਾ ਕੋਈ ਛੇੜ ਸਕਦਾ ਉਹਨੂੰ, 12 ਫੁੱਟ ਉੱਚਾ ਤਖ਼ਤ ਹੈ ਉਹ। ਦੂਜੀ ਬੇਨਤੀ, ਜਦੋਂ ਹੁਣ ਦੁਬਾਰਾ ਉਹਨੂੰ ਬਣਾਇਆ, ਉਹਦੇ 4 ਸਿਰੇ ਮੋਟਾ ਸਰੀਆ ਪਾ ਕੇ, ਕੰਕਰੀਟ ਪਾ ਕੇ, ਉਹਨੂੰ ਇੰਨੀ ਮਜ਼ਬੂਤੀ ਨਾਲ ਉਹਨੂੰ ਸਾਂਭਿਆ ਗਿਆ, ਸਤਸੰਗੀਓ ਯੁਗਾਂ ਤੱਕ ਰਹੇਗਾ ਉਹ ਤਖ਼ਤ। ਸੋ ਗੁਰੂ ਹਰਗੋਬਿੰਦ ਸਾਹਿਬ ਨੇ ਤਖ਼ਤ ਉੱਤੇ ਬੈਠ ਕੇ ਅਤੇ 2 ਕਿਰਪਾਨਾਂ ਪਹਿਨੀਆਂ, ਮੀਰੀ ਦੀ ਅਤੇ ਪੀਰ ਦੀ, ਜਿਹਦਾ ਮਤਲਬ ਸੀ ਕਿ ਜਿੰਨੀ ਵੀ ਸ਼ਕਤੀ ਹੈ ਪੀਰਾਂ ਦੀ ਸਾਰੀ ਖਿੱਚ ਲਵਾਂਗੇ, ਔਰ ਜਿਹੜੀ ਪੀਰੀ ਦੀ ਕਿਰਪਾਨ ਮੀਰੀ ਦੀ ਪਹਿਨਣਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉਸ ਕਿਰਪਾਨ ਦੇ ਨਾਲ ਸਾਰੀ ਬਾਦਸ਼ਾਹ ਅਤੇ ਸ਼ਕਤੀ ਖਿੱਚ ਲਵਾਂਗੇ ਅਸੀਂ। ਜਿਹੜੀ ਕਿਰਪਾਨ ਗੁਰੂ ਜੀ ਨੇ ਆਪਣੇ ਖੱਬੇ ਮੋਢੇ ਤੋਂ ਪਾਈ ਸੱਜੀ ਵੱਖੀ ਨੂੰ, ਇਹ ਸ਼ਾਂਤੀ ਦੀ, ਸੰਤਪੁਣੇ ਦੀ, ਇਹ ਪੀਰੀ ਦੀ, ਫਕੀਰੀ ਦੀ ਇਹ ਕਿਰਪਾਨ ਹੈ। ਜਿਹੜੀ ਸੱਜੇ ਮੋਢੇ ਤੋਂ ਮਹਾਰਾਜ ਨੇ ਖੱਬੇ ਵੱਖੀ ਨੂੰ ਪਾਉਣਾ ਕੀਤੀ, ਇਹ ਪਿਆਰੇ ਉਹ ਪੀਰੀ ਦੀ ਕਿਰਪਾਨ ਹੈ, ਬਾਦਸ਼ਾਹੀਅਤ ਦੀ, ਜਿਹਨੂੰ ਆਪਾਂ ਸੰਤ ਦੀ ਕਹਿੰਦੇ, ਸੰਤ ਸਿਪਾਹੀ। ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖ਼ਤ ਰਾਜ ਕੇ ਉਹਦੇ ਉੱਤੇ ਬੈਠ ਕੇ ਮਹਾਰਾਜ ਨੇ ਐਲਾਨ ਕੀਤਾ, ਭਾਈ ਅੱਜ ਤੋਂ ਸਾਡੀਆਂ ਪੇਟਾਵਾਂ ਲਿਆਉਣੀਆਂ ਨੇ ਅਤੇ ਕਿਰਪਾਨਾਂ ਵਧੀਆ ਤੋਂ ਵਧੀਆ, ਹਥਿਆਰ ਵਧੀਆ ਤੋਂ ਵਧੀਆ ਲਿਆਉਣੇ ਨੇ, ਘੋੜੇ ਲਿਆਓ। ਸੋ ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗ ਕੀਤੇ ਨੇ, 4ੇ ਜੰਗਾਂ ਦੇ ਵਿੱਚ 8 ਪਹਿਰ ਦੇ ਵਿੱਚ ਵਿੱਚ ਮਹਾਰਾਜ ਦੀ ਜਿੱਤ ਪ੍ਰਾਪਤ ਕੀਤੀ ਹੈ। 5ਵੇਂ ਪਾਤਸ਼ਾਹ ਨੇ ਕਿਹਾ ਸੀ, ਮੇਰੀ ਆਵਾਜ਼ ਨੂੰ ਤੁਸੀਂ ਰੋਕ ਰਹੇ ਹੋ, ਵੱਡੀਆਂ ਵੱਡੀਆਂ ਕੰਧਾਂ 4 ਸਿਰੇ ਕਰਕੇ, ਪਰ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾਨ ਚੱਲੀ, ਕੋਈ ਨਹੀਂ ਰੋਕ ਸਕਦਾ ਪਿਆਰੇ ਉਹਨੂੰ। ਸੰਤ ਗਿਆਨੀ ਜਰਨੈਲ ਸਿੰਘ ਜੀ ਆਪਣੀ ਸਪੀਚਾਂ 'ਚ ਆਮ ਕਿਹਾ ਕਰਦੇ ਸੀ, ਆਮ ਹੀ, ਅੱਜ ਕੱਲ੍ਹ ਸਾਡੇ ਪਾਸ 100 ਉਪਲਬਧ ਨੇ ਸਾਰੀਆਂ ਸਪੀਚਾਂ, ਉਹਦੇ 'ਚ ਮਹਾਂਪੁਰਸ਼ ਕਿਹਾ ਕਰਦੇ ਸੀ, ਇੱਕ ਯੁੱਗ ਆਉਂਦਾ ਸ਼ਾਂਤੀ ਦਾ, ਦੂਸਰਾ ਯੁੱਗ ਆਉਂਦਾ ਹੈ ਵੀਰ ਰਸ ਦਾ। 5ਵੇਂ ਪਾਤਸ਼ਾਹ ਨੇ ਸ਼ਾਂਤੀ ਨਾਲ ਸ਼ਹੀਦੀ ਦਿੱਤੀ ਹੈ, ਪਰ 6ਵੇਂ ਪਾਤਸ਼ਾਹ ਜੀ ਨੇ ਕਿਰਪਾਨ ਦੇ ਬਲ ਨਾਲ ਵੈਰੀਆਂ ਦੇ ਸਿਰ ਫੇਰੇ। ਫਿਰ ਸਮਾਂ ਆਇਆ 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਤੱਕ ਸ਼ਾਂਤਮਈ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਹੈ, ਨਾਲ ਸਿੱਖਾਂ ਦੀ ਸ਼ਹੀਦੀ ਹੋਈ ਪਿਆਰਿਓ, ਅਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 17 ਜੰਗ ਲੜੇ ਨੇ, 14 ਜੰਗ ਵੱਡੇ ਲੜੇ ਨੇ, ਸਾਰੇ ਦੇ ਸਾਰੇ ਜੰਗ ਜਿੱਤੇ ਮਹਾਰਾਜ ਜੀ ਨੇ। ਅਤੇ ਮਹਾਂਪੁਰਸ਼ ਦੱਸਿਆ ਕਰਦੇ ਸੀ, ਇੱਕ ਯੁੱਗ ਸ਼ਾਂਤੀ ਦਾ ਅਤੇ ਅਗਲਾ ਯੁੱਗ ਆਉਂਦਾ ਫਿਰ ਬਹੁਤ ਹੀ ਵੀਰ ਰਸ ਦਾ। ਫਿਰ ਸਮਾਂ ਲੰਘਿਆ, ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਦਿੱਤੀਆਂ, ਮਾਤਾ ਜੀ ਨੇ ਸ਼ਹੀਦੀ ਦਿੱਤੀ ਸ਼ਾਂਤਮਈ, ਨੀਹਾਂ 'ਚ ਖਲੋ ਕੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਾਂਤੀ ਨਾਲ ਗੱਲਬਾਤ ਕੀਤੀ ਸਰਕਾਰ ਨਾਲ, ਸਾਡੀਆਂ ਮੰਗਾਂ ਮੰਨ ਲਓ, ਜਿਹੜੇ ਜਿਹੜੇ ਗੁਨਾਹ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਗੁਨਾਹਗਾਰਾਂ ਨੇ ਸਾਡੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ, ਅਤਿਆਚਾਰ ਕੀਤੇ, ਜ਼ੁਲਮ ਕੀਤੇ, ਸਾਡੇ ਹਵਾਲੇ ਕਰ ਦਿਓ। ਸਮੇਂ ਦੀ ਸਰਕਾਰ ਜਿਹੜੀ ਸੀ ਆਨਾ ਕਾਨਾ ਕਰਦੀ ਰਹੀ, ਕਰਦੇ ਹਾਂ ਜੀ, ਵੇਖਦੇ ਹਾਂ ਜੀ, ਥੋੜ੍ਹਾ ਸਮਾਂ ਦਿਓ। ਗੁਰੂ ਜੀ ਨੇ ਵੇਖਿਆ ਕਿ ਇਹ ਰਾਜਨੀਤਿਕ ਲੋਕ ਕਦੇ ਵੀ ਮਿੱਤ ਨਹੀਂ ਬਣਦੇ ਕਿਸੇ ਦੇ, ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਥਾਪੜਾ ਦੇ ਕੇ ਇੱਕ ਸਾਧੂ ਨੂੰ, ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਥਾਪੜਾ ਦੇ ਕੇ ਬੰਦਾ ਸਿੰਘ ਬਹਾਦਰ ਬਣਾ ਕੇ ਪੰਜ ਸਿੰਘ ਅਤੇ ਪੰਜ ਤੀਰ ਸ਼ਕਤੀਆਂ ਦੇ ਕੇ ਪੰਜਾਬ ਨੂੰ ਤੋਰ ਦਿੱਤਾ। ਤੂਫਾਨ ਬਣ ਕੇ ਗੁਰੂ ਦਾ ਖਾਲਸਾ ਉੱਠਿਆ ਅਤੇ ਮਲੀਆ ਮੇਟ ਕਰ ਦਿੱਤੀ ਹਕੂਮਤ। ਇੱਦਾਂ ਹੀ ਭਾਈ ਇਹ ਦੌਰ ਚੱਲਿਆ। 1947 ਤੋਂ ਬਾਅਦ ਸਾਡੇ ਨਾਲ ਕੀਤੇ ਵਾਅਦੇ, ਸਾਡੇ ਨਾਲ ਕੀਤੇ ਇਕਰਾਰ ਸਮੇਂ ਦੀ ਸਰਕਾਰ ਭੁੱਲ ਗਈ। ਕਹਿਣ ਲੱਗੇ ਉਦੋਂ ਸਾਨੂੰ ਲੋੜ ਸੀ, ਸਾਨੂੰ ਲੋੜ ਸੀ ਕਿ ਸਿੱਖ ਸਾਡੇ ਨਾਲ ਆ ਜਾਣ। ਝੂਠੇ ਵਾਅਦੇ ਕੀਤੇ ਗਏ। ਜਦੋਂ ਸਾਡੇ ਲੀਡਰ ਵਾਰ ਵਾਰ ਦਿੱਲੀ ਫੇਰੇ ਮਾਰਨ ਲੱਗੇ ਤਾਂ ਕਹਿਣ ਲੱਗੇ ਭਾਈ ਉਦੋਂ ਲੋੜ ਸੀ ਸਾਨੂੰ, ਹੁਣ ਤੁਹਾਡੀ ਲੋੜ ਨਹੀਂ ਰਹਿ ਗਈ, ਭੁੱਲ ਜਾਓ। ਵਾਰ ਵਾਰ ਸਤਸੰਗੀ ਮੋਰਚੇ ਲਾਏ, ਵਾਰ ਵਾਰ ਮੋਰਚੇ ਲਾਏ। ਜਦੋਂ ਬੋਲੀਆਂ ਦੇ ਆਧਾਰ 'ਤੇ ਹਿੰਦੁਸਤਾਨ ਦੇ ਵਿੱਚ ਸਟੇਟਾਂ ਬਣ ਲੱਗੀਆਂ, ਮਤਲਬ ਜਿਹੜੇ ਬੋਲਦੇ ਸੀ ਤਾਮਿਲ ਬੋਲੀ ਉਹਨੂੰ ਤਾਮਿਲਨਾਡੂ ਦੇ ਦਿੱਤਾ, ਮਰਾਠੀ ਬੋਲਦੇ ਸੀ ਇਹਨੂੰ ਮਰਾਠਾ ਰਾਜ ਮਹਾਰਾਸ਼ਟਰ ਦੇ ਦਿੱਤਾ ਗਿਆ, ਆਂਧਰਾ ਪ੍ਰਦੇਸ਼ ਵਾਲਿਆਂ ਨੂੰ ਉਹ ਦੇ ਦਿੱਤਾ ਗਿਆ। ਮਤਲਬ ਬੋਲੀ ਦੇ ਆਧਾਰ 'ਤੇ ਸਾਰੇ ਸਟੇਟ ਬਣ ਗਏ, ਅਤੇ ਭਾਈ ਪੰਜਾਬ ਦਾ ਜਿਹੜਾ ਸਟੇਟ ਸੀ ਕਿਸੇ ਬੰਨੇ ਵੀ ਨਹੀਂ। ਅੰਤ ਨੂੰ ਮੋਰਚੇ ਲਾਏ ਗਏ, ਸ਼ਹੀਦੀਆਂ ਹੋਈਆਂ, 122 ਸ਼ਹੀਦੀਆਂ ਹੋਈਆਂ, ਅਤੇ ਪੰਜਾਬ ਸਾਨੂੰ ਤੋੜ ਕੇ ਅਤੇ ਬਿਲਕੁਲ ਛੋਟਾ ਜਿਹਾ ਕਰਕੇ ਦੇ ਦਿੱਤਾ ਗਿਆ। ਕਿਸੇ ਨੇ ਹਰਿਆਣੇ ਦੀ ਮੰਗ ਨਹੀਂ ਕੀਤੀ, ਹਰਿਆਣਾ ਬਣਾ ਦਿੱਤਾ ਗਿਆ। ਕਿਸੇ ਨੇ ਹਿਮਾਚਲ ਪ੍ਰਦੇਸ਼ ਦੀ ਮੰਗ ਨਹੀਂ ਕੀਤੀ ਕਿ ਹਰਿਆਣਾ ਸਤਸੰਗੇ ਤੋੜ ਕੇ ਵਿੱਚੋਂ ਸਾਡੇ ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ। ਸਾਡੇ ਨੇ ਵਿਤਕਰਾ ਸ਼ੁਰੂ ਕੀਤਾ ਗਿਆ ਸਤਸੰਗੀ, ਪਾਣੀਆਂ ਦੀ ਵੰਡ ਕੀਤੀ ਗਈ, ਰਾਜਧਾਨੀਆਂ ਦੀ ਵੰਡ ਕੀਤੀ ਗਈ, ਹਰੇਕ ਸਟੇਟ ਦੀ ਆਪਣੀ ਰਾਜਧਾਨੀ, 26 ਸਟੇਟਾਂ ਹਿੰਦੁਸਤਾਨ ਦੀਆਂ ਹੁਣ, ਹਰੇਕ ਦੀ ਆਪਣੀ ਰਾਜਧਾਨੀ, ਪੰਜਾਬ ਦੀ ਰਾਜਧਾਨੀ ਕੋਈ ਨਹੀਂ, ਹਰੇਕ ਹੀ ਸਟੇਟ ਦੀ ਆਪਣੀ ਸਤਸੰਗੀ ਹਾਈ ਕੋਰਟ ਹੈ, ਸਾਡੀ ਹਾਈ ਕੋਰਟ ਕੋਈ ਨਹੀਂ ਪਿਆਰਿਓ। ਇਸ ਲਈ ਵਾਰ ਵਾਰ ਸਾਡੀਆਂ ਮੰਗਾਂ, ਵਾਰ ਵਾਰ ਅਸੀਂ ਮੰਗਾਂ ਮੋਰਚੇ ਲਾਏ, ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ। ਅੰਤ ਨੂੰ ਸਤਸੰਗਿਓ ਮਹਾਂਪੁਰਸ਼ਾਂ ਨੇ ਇਹ ਮੋਰਚਾ ਲਾਇਆ। ਇਹ ਤੋਂ ਪਹਿਲਾਂ ਅਕਾਲੀ ਲੀਡਰ ਮੋਰਚੇ ਲਾਉਂਦੇ ਸੀ, ਵਿੱਚੇ ਛੱਡ ਦੇਣੇ, ਲਾਉਣੇ ਵਿੱਚੇ ਛੱਡ ਦੇਣੇ। ਅੰਤ ਨੂੰ ਮਹਾਂਪੁਰਸ਼ਾਂ ਨੇ ਅਰਦਾਸ ਕੀਤੀ ਅਕਾਲ ਤਖਤ ਸਾਹਿਬ ਉੱਤੇ, ਅਤੇ ਸਤਸੰਗਿਓ ਇਹ ਮੋਰਚਾ ਸ਼ੁਰੂ ਕੀਤਾ ਗਿਆ। ਬੇਨਤੀ ਕਰਨਾ, 4 ਅਗਸਤ 1982 ਨੂੰ ਇਹ ਧਰਮ ਯੁੱਧ ਮੋਰਚਾ ਚੱਲਿਆ, ਜੇਲ੍ਹਾਂ ਭਰ ਦਿੱਤੀਆਂ ਗਈਆਂ ਸਤਸੰਗੀਓ। ਸਮੇਂ ਦੀ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਹੋਇਆ, ਇਹ ਮੰਗਾਂ ਸਾਰੀਆਂ ਜਾਇਜ਼ ਸੀ। ਅੰਮ੍ਰਿਤਸਰ ਨੂੰ ਪਵਿੱਤਰਤਾ ਦਾ ਦਰਜਾ ਦਿਓ, ਹਰਿਮੰਦਰ ਸਾਹਿਬ ਤੋਂ ਸਿੱਧਾ ਕੀਰਤਨ ਦਾ ਪ੍ਰਸਾਰਨ ਕਰੋ, ਸਾਡੇ ਪਾਣੀਆਂ ਦੀ ਵੰਡ ਜਿਹੜੀ ਹੈ ਸਹੀ ਤਰੀਕੇ ਨਾਲ ਕੀਤੀ ਜਾਵੇ, ਜਿਨਸਾਂ ਦਾ ਰੇਟ ਜਿਹੜਾ ਹੈ ਇਹ ਸਹੀ ਤਰੀਕੇ ਨਾਲ ਲਾਇਆ ਜਾਵੇ, ਕਿਰਸਾਨੀ ਨੂੰ ਵੱਧ ਅਧਿਕਾਰ ਦਿੱਤੇ ਜਾਣ, ਉੱਤਾ ਚੁੱਕਿਆ ਜਾਵੇ। ਪਰ ਕਦੇ ਵੀ ਸਰਕਾਰ ਨੇ ਇਹ ਮੰਗਾਂ ਮੰਨੀਆਂ ਨਹੀਂ। ਅੰਤ ਨੂੰ ਇਹਨਾਂ ਨੇ ਤਿਆਰੀ ਕਰ ਲਈ ਕਿ ਸਿੱਖ ਵਾਰ ਵਾਰ ਮੋਰਚੇ ਲਾਉਂਦੇ ਨੇ, ਵਾਰ ਵਾਰ ਮੋਰਚੇ ਲਾਉਂਦੇ ਨੇ, ਐਸੀ ਸਿੱਖਾਂ ਨੂੰ ਮਾਰ ਮਾਰੋ ਕਿ ਦੁਬਾਰਾ ਇਹ ਉੱਠਣੀ ਨਾ, ਦੁਬਾਰਾ ਸਿੱਖ ਜਿਹੜੇ ਨੇ ਇਹ ਉੱਠ ਹੀ ਨਾ ਸਕਣ, ਐਸੀ ਇਹਨਾਂ ਨੂੰ ਮਾਰ ਮਾਰੋ। ਸਰਕਾਰ ਨੇ ਤਿਆਰੀ ਸ਼ੁਰੂ ਕੀਤੀ ਸਤਸੰਗੀਓ, ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ, ਸਾਰਾ ਕੰਪਲੈਕਸ ਬਣਾ ਕੇ ਟ੍ਰੇਨਿੰਗ ਦਿੱਤੀ ਗਈ, ਇਹਦੀ ਵੜਨਾ, ਇਹਦੀ ਜਾਣਾ, ਇਹ ਕਰਨਾ। ਉੱਧਰ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਨੇ ਸਤਸੰਗੀਓ ਸਪੀਚਾਂ ਆਪਣੀਆਂ ਵਿੱਚ ਸਾਰੀਆਂ ਇਹ ਗੱਲਾਂ ਨੂੰ ਉਜਾਗਰ ਕੀਤਾ, ਕਹਿ ਲੈ ਕੇ ਪੈਰ ਪੈਰ ਉੱਤੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ। ਸੰਤਾਂ ਦੀ ਗ੍ਰਿਫਤਾਰੀ ਹੋ ਗਈ। ਇੱਕ ਸਿੱਖ ਭਾਈ ਮੁਸੀਬਤ ਸਿੰਘ ਜੀ, ਉਹਨਾਂ ਨੇ ਹਵਾਈ ਜਹਾਜ਼ ਜਿਹੜੇ ਸੀ ਹਾਈਜੈਕ ਕਰ ਲਿਆ, ਅੰਮ੍ਰਿਤਸਰ ਦੇ ਏਅਰਪੋਰਟ ਉੱਤੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਉੱਧਰ ਦੋ ਪਾਂਡੇ ਭਰਾ ਸੀ, ਇੰਦਰਾ ਗਾਂਧੀ ਗ੍ਰਿਫਤਾਰ ਹੋ ਗਈ, ਦੋ ਪਾਂਡੇ ਭਰਾਵਾਂ ਨੇ ਜਿਹੜਾ ਜਹਾਜ਼ ਸੀ ਹਾਈਜੈਕ ਕਰ ਲਿਆ, ਦੋ ਪਾਂਡੇ ਭਰਾ, ਉਹਨਾਂ ਹਾਈ ਜਹਾਜ਼ ਜਿਹੜਾ ਸੀ ਉਹਨੂੰ ਸਤਸੰਗੀ ਜਰਗ ਮਾਲ ਬਣਾ ਲਿਆ, ਹਾਈਜੈਕ ਕਰ ਲਿਆ। ਇੰਦਰਾ ਨੂੰ ਛੱਡ ਦਿੱਤਾ ਗਿਆ, ਉਹਨਾਂ ਦੋਨਾਂ ਨੂੰ ਵਜ਼ੀਰੀਆਂ ਦਿੱਤੀਆਂ ਗਈਆਂ, ਉਹਨਾਂ ਦੋਨਾਂ ਨੂੰ ਐਮ ਪੀ ਬਣਾ ਦਿੱਤਾ ਗਿਆ। ਸਤਸੰਗੀਓ, ਇਹ ਵਿਤਕਰਾਮੀ ਧੁਰ ਕੀ ਹੈ। ਇਹਨਾਂ ਕਾਰਨਾਂ ਕਰਕੇ ਮਹਾਂਪੁਰਸ਼ਾਂ ਨੇ ਲਗਾਤਾਰ ਸੰਗਤਾਂ ਨੂੰ ਸੁਚੇਤ ਕੀਤਾ, ਲਗਾਤਾਰ ਸਾਨੂੰ ਸੁੱਤਿਆਂ ਨੂੰ ਜਗਾਇਆ ਕਿ ਭਾਈ ਵੇਖੋ ਪੈਰ ਪੈਰ ਉੱਤੇ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਹੈ। ਫੌਜ ਦੇ ਵਿੱਚ ਕੁਛ ਜਿਹੜੇ ਰਾਊਂਡ ਹੁੰਦੇ ਨੇ ਗੋਲੀਆਂ ਦੀਆਂ ਮਿਸ ਹੋ ਗਈਆਂ, ਇੱਕ ਸਿੱਖ ਉੱਤੇ ਇਲਜ਼ਾਮ ਲਾ ਕੇ ਕੁੱਟ ਕੁੱਟ ਕੇ ਉਹਨੂੰ ਮਾਰ ਦਿੱਤਾ ਗਿਆ। ਬਾਅਦ ਵਿੱਚ ਗੋਲੀਆਂ ਇੱਕ ਹਿੰਦੂ ਸੋਸਾ ਸਿੰਘੀ ਜਿਹੜਾ ਫੌਜੀ ਸੀ ਉਹ ਤੋਂ ਨਿਕਲੀ ਆ, ਉਹਨੂੰ ਕੁਛ ਨਹੀਂ ਕਿਹਾ ਗਿਆ। ਇਹ ਵਿਦਕਰਾਂ ਨੇ ਤੇ ਹੋਰ ਕੀ ਸਤਸੰਗੀ। ਇਹਨਾਂ ਕਾਰਨਾਂ ਕਰਕੇ ਪੰਜਾਬ ਵਿੱਚ ਲਗਾਤਾਰ ਜਿਹੜਾ ਸੀ ਇਹ ਮੋਰਚੇ ਚੱਲਦੇ ਰਹੇ। ਅੰਤ ਨੂੰ ਸਮੇਂ ਦੀ ਸਰਕਾਰ ਨੇ ਇੱਕ ਵੱਡੀ ਪਲੈਨਿੰਗ ਬਣਾ ਕੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਜਿਹੜੇ ਜਿਨ੍ਹਾਂ ਨੇ ਉਹ ਸਮਾਂ ਵੇਖਿਆ, ਪਤਾ ਉਹਨਾਂ ਨੂੰ ਕਿ ਕੋਈ ਉਸ ਵੇਲੇ ਬੰਦਾ ਇੱਥੋਂ ਉੱਥੇ ਨਹੀਂ ਸੀ ਜਾ ਸਕਦਾ। ਵੁੱਡ ਰੋਜ਼ ਨਾਮ ਦਾ ਇੱਕ ਓਪਰੇਸ਼ਨ ਚਲਾਇਆ ਗਿਆ, ਜਿਹਦੇ ਵਿੱਚ ਸਤਸੰਗੀ ਪੂਰੇ ਪੰਜਾਬ ਨੂੰ ਸੀਲ ਕਰ ਦਿੱਤਾ ਗਿਆ। ਹਿਮਾਚਲ ਦਾ ਬਾਰਡਰ, ਹਰਿਆਣੇ ਦਾ ਬਾਰਡਰ, ਰਾਜਸਥਾਨ ਦਾ ਬਾਰਡਰ ਬਿਲਕੁਲ ਸੀਲ ਕਰ ਦਿੱਤੇ ਗਏ, ਕੋਈ ਵੀ ਇੱਧਰ ਉੱਧਰ ਨਹੀਂ ਸੀ ਜਾ ਸਕਦਾ। ਪਾਕਿਸਤਾਨ ਦੇ ਬਾਰਡਰ 'ਤੇ ਲੱਖਾਂ ਫੌਜਾਂ ਲਾ ਦਿੱਤੀਆਂ ਗਈਆਂ ਕਿ ਕੋਈ ਪਾਕਿਸਤਾਨ ਨੂੰ ਨਾ ਇੱਧਰ ਨੂੰ ਨਾ ਭੱਜੇ। ਅੰਮ੍ਰਿਤਸਰ ਦੇ ਦੁਆਲੇ ਸਤਸੰਗੀਓ ਇੰਨੀ ਜ਼ਿਆਦਾ ਫੌਜ ਲਾ ਦਿੱਤੀ ਗਈ, ਟੈਂਕ ਅਤੇ ਤੋਪਾਂ ਆਦਿਕ ਸਤਸੰਗੀ ਫਿੱਟ ਕਰ ਦਿੱਤੀਆਂ ਗਈਆਂ। 1 ਤਰੀਕ ਨੂੰ ਗੋਲੀ ਚਲਾਉਣੀ ਸ਼ੁਰੂ ਕੀਤੀ 1 ਜੂਨ ਨੂੰ, ਜਿਹੜੀ 12:30 ਵਜੇ ਦਿਨੇ ਸ਼ੁਰੂ ਹੋਈ ਅਤੇ ਰਾਤ 8:30 ਵਜੇ ਤੱਕ ਇਹ ਗੋਲੀ ਲਗਾਤਾਰ ਚੱਲੀ। ਹਰਿਮੰਦਰ ਸਾਹਿਬ ਨੂੰ ਛਲਣੀ ਕਰ ਦਿੱਤਾ ਗਿਆ, ਕਾਲਤਾ ਸਾਹਿਬ ਅਤੇ ਹਰਿਮੰਦਰ ਸਾਹਿਬ 'ਤੇ ਬੇਅੰਤ ਗੋਲੀਆਂ ਲੱਗੀਆਂ। 11 ਜਿਹੜੇ ਸੀ ਸਿੰਘ ਅੰਦਰ ਸ਼ਹੀਦ ਹੋ ਗਏ। ਇਸ ਤੋਂ ਬਾਅਦ ਵਿੱਚ ਫੌਜ ਸੱਦ ਲਈ ਗਈ, BSF, CRP ਅਤੇ ਪੰਜਾਬ ਦੇ ਵਿੱਚ ਵੱਖ ਵੱਖ ਬਟਾਲੀਅਨਾਂ ਲਾ ਕੇ 40 ਗੁਰਦੁਆਰਿਆਂ ਨੂੰ ਘੇਰਾ ਪਾ ਲਿਆ ਗਿਆ। ਸਤਸੰਗੀਓ, 40 ਗੁਰਦੁਆਰਿਆਂ ਨੂੰ। ਸੋ ਇਸ ਲਈ ਮਹਾਂਪੁਰਸ਼ਾਂ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਨੇ, ਸਾਰੇ ਸਿੰਘ ਮਹਾਂਪੁਰਸ਼ਾਂ ਨੇ ਸੱਦ ਲਏ। 250 ਦੇ ਕਰੀਬ ਅੰਦਰ ਸਿੰਘ ਸੀ। ਉੱਧਰ ਬੱਬਰ ਖਾਲਸੇ ਦੇ ਸਿੰਘ ਜਿਹੜੇ ਸੀ ਉਹ ਨਾਨਕ ਨਿਵਾਸ ਦੇ ਵਿੱਚ ਸਮੁੰਦਰੀ ਹਾਲ ਵਾਲੇ ਪਾਸੇ, ਬਾਬਾ ਅਟਲ ਰਾਏ ਜੀ ਵਾਲੇ ਪਾਸੇ ਉਹਨਾਂ ਨੇ ਆਪਣੇ ਜਿਹੜੇ ਸੀ ਮੋਰਚੇ ਸਾਂਭ ਲਏ। ਅਕਾਲ ਰੈਸਟ ਹਾਊਸ ਜਦੋਂ ਆਪਾਂ ਜਾਂਦੇ ਲੰਗਰ ਹਾਲ ਵਾਲੇ ਪਾਸੇ, ਸਰਾਵਾਂ ਵਾਲੇ ਪਾਸੇ, ਉੱਥੇ ਇੱਕ ਇਮਾਰਤ ਹੈ, ਉਹਦਾ ਨਾਮ ਹੈ ਅਕਾਲ ਰੈਸਟ ਹਾਊਸ। ਉੱਥੇ ਫੈਡਰੇਸ਼ਨ ਵਾਲੇ ਜਿੰਨੇ ਵੀਰ ਨੇ ਇਹਨਾਂ ਸਾਰਿਆਂ ਨੇ ਉੱਥੇ ਮੋਰਚੇ ਸਾਂਭ ਲਏ। ਤਾਂ ਸਤਸੰਗੀਓ, ਮਹਾਂਪੁਰਸ਼ਾਂ ਨੇ ਸਿੰਘਾਂ ਨੂੰ ਸੱਦਿਆ, ਵੇਖੋ ਸਿੰਘੋ ਨਿਰਣਾਇਕ ਅੱਜ ਜੰਗ ਹੋ ਗਿਆ, ਨਿਰਣਾਇਕ ਜੰਗ। ਸਰਕਾਰ ਦੀ ਵੱਧ ਨੀਤੀ ਹੈ, ਹਰਿਮੰਦਰ ਸਾਹਿਬ ਨੂੰ ਘੇਰ ਲਿਆ ਗਿਆ, ਪੰਜਾਬ ਨੂੰ ਪੂਰੇ ਦੇਸ਼ ਨਾਲ ਤੋੜ ਦਿੱਤਾ ਗਿਆ। ਜਿੰਨੀਆਂ ਵੀ ਪ੍ਰੈੱਸਾਂ ਸੀ, ਜਿੰਨੇ ਵੀ ਪ੍ਰੈੱਸ ਦੇ ਪੱਤਰਕਾਰ ਸੀ, ਸਾਰੇ ਪਕੜ ਕੇ ਅਤੇ ਪੰਜਾਬ 'ਚੋਂ ਬਾਹਰ ਕੱਢ ਦਿੱਤੇ ਗਏ, ਬੱਸਾਂ 'ਚ ਬਿਠਾ ਕੇ। ਪ੍ਰੈੱਸ ਉੱਤੇ ਪੂਰਨ ਤੌਰ 'ਤੇ ਜਿਹੜਾ ਸੀ ਇਹ ਪਾਬੰਦੀ ਲਾ ਦਿੱਤੀ, ਅਖਬਾਰਾਂ ਬੰਦ ਕਰ ਦਿੱਤੀਆਂ, ਬਿਜਲੀ ਕੱਟ ਦਿੱਤੀ ਗਈ, ਪਾਣੀ ਕੱਢ ਦਿੱਤਾ ਗਿਆ ਹਰਿਮੰਦਰ ਸਾਹਿਬ ਜੀ ਦਾ। ਅੱਤ ਦੀ ਗਰਮੀ ਪੈ ਰਹੀ, ਲੱਖਾਂ ਸੰਗਤਾਂ ਇਕੱਤਰ ਹੋਈਆਂ ਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ 'ਤੇ, ਕੁਝ ਗ੍ਰਿਫਤਾਰੀਆਂ ਦੇਣ ਆਈਆਂ ਨੇ। ਸਿੰਘਾਂ ਨੂੰ ਸੱਦਿਆ ਮਹਾਂਪੁਰਸ਼ਾਂ ਨੇ, ਕਹਿਣ ਲੱਗੇ ਸੰਘੋ ਨਿਰਣਾਇਕ ਜੰਗ ਹੋਵੇਗੀ ਅਤੇ ਜਿੰਨੇ ਜਾਣਾ ਭਾਈ ਜਾ ਸਕਦਾ ਜੇ। ਕੱਲ੍ਹ ਨੂੰ ਇਹ ਨਾ ਕੋਈ ਸਿੰਘ ਕਵੇ ਕਿ ਸਾਧ ਨੇ ਸਾਨੂੰ ਮਰਵਾਤਾ, ਅਸੀਂ ਨਹੀਂ ਸੀ ਜੰਗ ਲੜਨਾ ਚਾਹੁੰਦੇ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਤੋਂ 500 ਦਮਦਮਿੰਟਕ ਸਾਲ ਦੇ ਸਿੰਘ ਲੈ ਕੇ ਚਾਲੇ ਪਾਏ ਅਤੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਗਏ। ਪੰਜਾਬ ਤੱਕ ਆਉਂਦਿਆਂ ਭਾਵਾਇਰੂ, ਅੰਮ੍ਰਿਤਸਰ ਤੱਕ ਆਉਂਦਿਆਂ ਆਉਂਦਿਆਂ 10,000 ਦੀ ਗਿਣਤੀ ਹੋ ਗਈ। ਇੱਥੇ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵਿਚਾਰਿਆ ਕਿਤੇ ਐਸਾ ਨਾ ਹੋਵੇ ਕਿ ਜੰਗ ਸ਼ੁਰੂ ਹੋ ਜਾਏ ਅਤੇ ਵਿੱਚੋਂ ਭੱਜਣੇ ਸ਼ੁਰੂ ਹੋ ਜਾਣ, ਕਿਸੇ ਨੂੰ ਘਰ ਚੇਤੇ ਆ ਜਾਏ, ਕਿਸੇ ਨੂੰ ਮਾਂ ਚੇਤੇ ਆ ਜਾਏ, ਕਿਸੇ ਨੂੰ ਬੱਚੇ ਪਤਨੀ ਚੇਤੇ ਆ ਜਾਏ। ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਲਲਕਾਰ ਮਾਰੀ ਅਤੇ ਇੱਕ ਲਕੀਰ ਕੱਢ ਦਿੱਤੀ ਕਿ ਜਿਹੜਾ ਭਾਈ ਗੁਰੂ ਦੇ ਪਵਿੱਤਰ ਧਾਮ ਨੂੰ, ਅਸਥਾਨ ਨੂੰ ਯਾਦ ਕਰਾਉਣਾ ਚਾਹੁੰਦਾ ਅਤੇ ਇਹ ਲਕੀਰ ਟੱਪ ਜਾਓ। 10,000 ਦੇ 10,000 ਸਿੰਘ ਟੱਪ ਗਏ ਲਕੀਰ। ਇੱਦਾਂ ਮਹਾਂਪੁਰਸ਼ਾਂ ਨੇ ਸਿੰਘ ਸੱਦ ਲਏ। ਵੇਖੋ ਸਿੰਘੋ, ਜਿਹੜਾ ਸਿੰਘ ਜਾਣਾ ਚਾਹੁੰਦਾ ਹੋਵੇ ਤਾਂ ਜਾ ਸਕਦਾ ਹੈ, ਕੋਈ ਨਹੀਂ ਗਿਆ। ਫਿਰ ਦੂਸਰਾ ਬਚਨ ਕੀਤਾ, ਭਾਈ ਜਿਹੜੇ ਗ੍ਰਿਸਤੀ ਸਿੰਘ ਨੇ, ਜਿਨ੍ਹਾਂ ਦੇ ਆਨੰਦ ਕਾਰਜ ਹੋ ਗਏ ਨੇ, ਜਿਹੜੇ ਪਰਿਵਾਰਾਂ ਵਾਲੇ ਨੇ ਜਿਨ੍ਹਾਂ ਦੇ ਬੱਚੇ ਨੇ ਉਹ ਸਿੰਘ ਜਿਹੜੇ ਨੇ ਉਹ ਭਾਈ ਜਾ ਸਕਦੇ ਨੇ। ਬੀਬੀਆਂ ਭੈਣਾਂ ਜਿਹੜੀਆਂ ਅੰਦਰ ਰਹਿ ਰਹੀਆਂ ਸੀ ਮਹਾਂਪੁਰਸ਼ਾਂ ਦੇ ਸਿੰਘਾਂ ਦੇ ਪਰਿਵਾਰ, ਉਹਨਾਂ ਨੂੰ ਕਿਹਾ ਭਾਈ ਸਾਰੇ ਤੁਸੀਂ 40 ਨੰਬਰ ਕਮਰੇ 'ਚ ਚਲੇ ਜਾਓ। ਜਦੋਂ ਆਪਾਂ ਹਰਿਮੰਦਰ ਸਾਹਿਬ ਜਾਂਦੇ ਹਾਂ ਘੰਟਾ ਘਰ ਵਾਲੇ ਪਾਸੇ ਪ੍ਰਵੇਸ਼ ਹੋ ਅਤੇ ਖੱਬੇ ਹੱਥ ਨੂੰ ਹੋ ਕੇ ਤੁਰ ਪਓ ਜਿਹਦੇ ਦੋ ਮਨਾਰ ਨੇ। ਸੋ ਸਤਸੰਗ ਜਿਹੜੇ ਬੁਰਜ ਨੇ ਦੋ ਵੱਡੇ ਰਾਮਗੜੀਏ ਬੁੰਗੇ, ਜਦੋਂ ਉੱਧਰ ਨੂੰ ਆਪਾਂ ਜਾਂਦੇ ਹਾਂ ਤਾਂ ਛਬੀਲ ਨੁਕਰੇ ਆਉਂਦੀ ਹੈ ਬ੍ਰਹਮ ਬੂਟੇ ਦੇ ਲਾਗੇ, ਉੱਥੇ 40 ਨੰਬਰ ਕਮਰਾ ਹੈ। ਉਸ 40 ਨੰਬਰ 'ਤੇ ਸਾਰੇ ਗ੍ਰਿਸਤੀ ਸਿੰਘਾਂ ਦੇ ਪਰਿਵਾਰ ਉੱਥੇ ਆ ਗਏ। ਉੱਥੇ ਭਾਈ ਦਲਬੀਰ ਸਿੰਘ ਜੀ ਅਭਿਆਸੀ ਰਹਿੰਦੇ ਨੇ। ਜਿਹੜੇ ਦਲਬੀਰ ਸਿੰਘ ਜੀ ਅਭਿਆਸੀ ਨੇ ਇੰਨੇ ਸਿਮਰਨ ਬੰਦਗੀ ਵਾਲੀ ਰੂਹ ਸੀ ਕਿ 12-12 ਘੰਟੇ ਤੱਕ ਸਰੋਵਰ ਵਿੱਚ ਖਲੋ ਕੇ ਅਤੇ ਵਾਹਿਗੁਰੂ ਦਾ ਸਿਮਰਨ ਅਤੇ ਬੰਦਗੀ ਕਰਿਆ ਕਰਦੇ। ਮਹਾਂਪੁਰਸ਼ਾਂ ਨੇ ਕਿਹਾ ਸੀ ਕਿ ਇਸ ਸਿੰਘ ਨੂੰ ਜੇ ਕੋਈ ਸੁੱਤਾ ਵੇਖ ਲਏ ਰਾਤ ਨੂੰ ਜਾਂ ਦਿਨੇ 1,00,000 ਦਾ ਨਾਮ ਦੇਵਾਂਗੇ। ਅਮਰੀਕਾ ਤੋਂ ਡਾਕਟਰ ਆਏ ਸੀ, ਉਹ ਕਹਿ ਲੱਗੇ ਇਹ ਹੋ ਹੀ ਨਹੀਂ ਸਕਦਾ। ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਰੈਸਟ ਜ਼ਰੂਰੀ ਹੈ, ਆਰਾਮ ਜ਼ਰੂਰੀ ਹੈ। ਅਤੇ ਮਹਾਂਪੁਰਸ਼ ਕਹਿਣ ਲੱਗੇ ਜੇ ਇਹਨੂੰ ਕੋਈ ਸੁੱਤਾ ਫੜ ਲਵੇ ਤਾਂ ਅਸੀਂ 1,00,000 ਰੁਪਈਏ ਨਾਮ ਦੇਵਾਂਗੇ। ਪਹਿਰੇ ਲਾ ਦਿੱਤੇ ਗਏ, 6 ਮਹੀਨੇ ਤੱਕ ਅੱਖ ਵੀ ਨਹੀਂ ਲਾਈ ਉਸ ਸਿੰਘ ਨੇ। ਏਡੀ ਏਡੀ ਬੰਦਗੀ ਵਾਲੇ ਭਗਤੀ ਮੈਂ ਸ਼ਕਤੀ ਪਿਆਰੇ ਹੋ। ਹਰਿਮੰਦਰ ਸਾਹਿਬ ਦੇ ਦੁੱਖ ਭੰਜਣੀ ਬੇਰੀ ਥੱਲੇ ਖਲੋ ਜਾਣਾ, ਗਲ ਗਲ ਤੱਕ ਪਾਣੀ ਤੱਕ ਖਲੋ ਕੇ ਵਿੱਚ ਸਾਰੀ ਰਾਤ ਉੱਥੇ ਬੰਦਗੀ ਅਤੇ ਸਿਮਰਨ ਕਰਨਾ, ਇੰਨੀ ਵਾਹਿਗੁਰੂ ਦੀ ਕਿਰਪਾ ਸੀ। ਜਦੋਂ ਜੰਗ ਚੱਲ ਰਿਹਾ ਸੀ ਤੇ ਮਹਾਂਪੁਰਸ਼ਾਂ ਨੇ ਭਾਈ ਗੁਰਮੁਖ ਸਿੰਘ ਜੀ ਗੜਬਈ ਪਿੰਡ ਭੂਰੇ, ਆਪਣੇ ਇੱਥੇ ਗ੍ਰੰਥੀ ਸਾਹਿਬ ਨੇ ਭਾਈ ਦਿਲਬਾਗ ਸਿੰਘ ਜੀ, ਇਹ ਦਾਸ ਤੋਂ ਪੜ੍ਹੇ ਨੇ ਛੋਟੇ ਹੁੰਦੇ, ਮਿਹਤੇ ਮੇਰੇ ਕੋਲ ਰਹੇ ਨੇ 1993-94-95 ਦੇ ਵਿੱਚ ਇਹ ਮੇਰੇ ਕੋਲ ਪੜ੍ਹਦੇ ਰਹੇ ਨੇ। ਇੱਕ ਬਾਹਰ ਜਿਹੜੇ ਗਤਕਾ ਸਿਖਾਉਂਦੇ ਨੇ ਸਿੰਘ ਭਾਈ ਬਲਜੀਤ ਸਿੰਘ ਜੀ ਬੰਬਾ, ਇਹ ਮੁੰਬਈ ਦੇ ਨੇ, ਮੇਰੇ ਕੋਲ ਛੋਟੇ ਹੁੰਦੇ ਪੜ੍ਹਦੇ ਰਹੇ, 10 ਸਾਲ ਦੇ ਸੀ ਇਹ। ਇਹਨਾਂ ਦਾ ਪਿੰਡ ਵੀ ਭੂਰਾ ਹੀ ਹੈ ਭਾਈ ਦਿਲਬਾਗ ਸਿੰਘ ਜੀ ਦਾ, ਉੱਥੋਂ ਦੇ ਗੜਬਈ ਸੀ ਮਹਾਂਪੁਰਸ਼ਾਂ ਦੇ। ਸੋ ਭਾਈ ਗੁਰਮੁਖ ਸਿੰਘ ਨੂੰ ਭੇਜਿਆ, ਕਹਿਣ ਲੱਗੇ ਕਿ ਜਾ ਭਾਈ ਦਲਬੀਰ ਸਿੰਘ ਅਭਿਆਸੀ ਨੂੰ ਬੁਲਾ ਕੇ ਲਿਆ। ਅਕਾਲ ਤਖ਼ਤ ਸਾਹਿਬ ਤੋਂ ਗਏ, ਲੁਕਦੇ ਲੁਕਾਉਂਦਿਆਂ ਬਚਦਿਆਂ ਬਚਾਉਂਦਿਆਂ ਗੋਲੀ ਮੀਂਹ ਵਾਂਗ ਵਰ ਰਹੀ ਸੀ, ਭਾਈ ਦਲਬੀਰ ਸਿੰਘ ਦੇ ਕੋਲ ਗਏ। ਕਹਿਣ ਲੱਗੇ ਤੁਹਾਨੂੰ ਮਹਾਂਪੁਰਸ਼ ਬੁਲਾਉਂਦੇ ਨੇ, ਕਿਹਦੇ ਮੈਨੂੰ ਪਤਾ ਲੱਗ ਗਿਆ ਕਿਹੜੇ ਕੰਮ ਨੂੰ ਬੁਲਾਉਂਦੇ ਨੇ। ਮਹਾਂਪੁਰਸ਼ਾਂ ਨੇ ਮੈਨੂੰ ਤਾਂ ਬੁਲਾਇਆ ਕਿ ਤੂੰ ਬਾਹਰ ਚੱਲ ਜਾ, ਦਮਦਮੀ ਟਕਸਾਲ ਦੀ ਅਗਲੀ ਸੇਵਾ ਤੂੰ ਕਰਨੀ ਹੈ ਮੇਰੇ ਤੋਂ ਪਿੱਛੋਂ। ਉਹ ਮਹਾਂਪੁਰਸ਼ਾਂ ਤੋਂ ਪਿੱਛੋਂ ਸੈਕੰਡ ਜਥੇਦਾਰ ਸੀ ਟਕਸਾਲ ਦੇ। ਉਹਨਾਂ ਨੇ ਕਿਹਾ ਭਾਈ ਮੈਨੂੰ ਪਤਾ ਜਿਹੜੇ ਕੰਮ ਨੂੰ ਮਹਾਂਪੁਰਸ਼ਾਂ ਮੈਨੂੰ ਬੁਲਾਇਆ ਹੈ। ਕਹਿੰਦੇ ਮਹਾਂਪੁਰਸ਼ਾਂ ਨੂੰ ਜਾ ਕੇ ਮੇਰੇ ਵੱਲੋਂ ਬੇਨਤੀ ਕਰ ਦਿਓ, ਮਹੱਲਾ ਦੂਜਾ, ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਸ਼ੇ ਜੀਵਣਾ। ਕਹਿੰਦੇ ਕਿ ਜਿਹੜੇ ਪਿਆਰੇ ਨਾਲ ਹੋਵੇ ਪ੍ਰੇਮ ਉਹਦੇ ਦੁਨੀਆਂ 'ਤੇ ਜਾਣ ਤੋਂ ਪਹਿਲਾਂ ਦੁਨੀਆਂ ਤੋਂ ਚੱਲ ਜਾਣਾ ਚਾਹੀਦਾ ਹੈ। ਇਸ ਲਈ ਮਹਾਂਪੁਰਸ਼ਾਂ ਨੂੰ ਕਹਿ ਦਿਓ ਕਿ ਮੈਂ ਇਹਨਾਂ ਬਚਨਾਂ 'ਤੇ ਪੂਰਾ ਉਤਰਾਂਗਾ। ਭਾਈ ਦਲਬੀਰ ਸਿੰਘ ਜੀ 82 ਮਹਾਂਪੁਰਸ਼ਾਂ ਤੋਂ ਪਹਿਲਾਂ ਸ਼ਹੀਦ ਹੋ ਗਏ। ਸੰਤ ਚਾਹੁੰਦੇ ਸੀ ਕਿ ਉਹਨਾਂ ਨੂੰ ਬਾਹਰ ਕੱਢ ਦਈਏ, ਇੰਨੀ ਬੰਦਗੀ ਵਾਲੀ ਰੂਹ, ਇੰਨੇ ਰੱਬ ਦੇ ਪਿਆਰ ਵਾਲੇ ਪਿਆਰੇ, ਉਹ ਗੁਰੂ ਦੇ ਪਿਆਰੇ ਸੀ। ਰੋ ਵਿਚਾਰ ਮਹਾਂਪੁਰਸ਼ਾਂ ਨੇ ਸਾਰੇ ਫਿਰ ਸਿੰਘਾਂ ਨੂੰ ਸੱਦਿਆ, ਦੱਸਿਆ ਭਾਈ ਜੰਗ ਨਿਰਣਾਇਕ ਹੋਵੇਗੀ। ਸਾਰੇ ਸਿੰਘਾਂ ਦੀ ਫਿਰ ਮੋਰਚਾਬੰਦੀ ਵਿੱਚ ਡਿਊਟੀਆਂ ਲਾਤੀਆਂ, ਫਲਾਣੇ ਥਾਂ ਤੂੰ ਜਾਣਾ, ਇੱਥੇ ਤੂੰ ਜਾਣਾ, ਇਸ ਮੋਰਚੇ ਤੁਸੀਂ ਰਹਿਣਾ, ਇੱਥੇ ਤੁਸੀਂ ਰਹਿਣਾ। ਸਤਸੰਗੀਓ, ਬੇਨਤੀ ਕਰਦੇ ਹਾਂ ਕਿ ਜਨਰਲ ਸਵੇਗ ਸਿੰਘ ਜੀ, ਇਹਨਾਂ ਦੇ ਵੱਡੇ ਵਡੇਰੇ ਜਿਹੜੇ ਨੇ ਭਾਈ ਮਹਿਤਾਬ ਸਿੰਘ ਜੀ ਮੀਰਾਂ ਕੋਟੀ ਆ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਉਹਨਾਂ ਦੀ ਅੰਸ਼ ਬੰਸ਼ ਵਿੱਚ 7ਵੀਂ ਥਾਂ 'ਤੇ ਨੇ ਭਾਈ ਜਨਰਲ ਸਵੇਗ ਸਿੰਘ ਜੀ ਪਿੰਡ ਖੁਆਲਾ। ਸਮੇਂ ਦੀ ਹਕੂਮਤ ਦੇ ਸਤਾਏ ਹੋਏ ਫੌਜ ਵਿੱਚੋਂ ਜ਼ਬਰਦਸਤੀ ਧੱਕੇ ਨਾਲ ਜਾ ਮਿਲਾ ਕੇ ਕੱਢ ਦਿੱਤਾ ਅਤੇ 12 ਫਰਵਰੀ ਔਰ 1984 ਨੂੰ ਸਾਰੇ ਕੇਸਾਂ 'ਚੋਂ ਬਾਇੱਜ਼ਤ ਬਰੀ ਹੋ ਗਏ। ਪਰ ਕਹਿਣ ਲੱਗੇ ਨਹੀਂ, ਜਿਹੜੀ ਮੇਰੀ ਬੇਇੱਜ਼ਤੀ ਕੀਤੀ ਸਰਕਾਰ ਨੇ, ਮੈਂ ਬਦਲਾ ਲਵਾਂਗਾ। ਦੂਜੇ ਨੰਬਰ 'ਤੇ ਸਤਸੰਗੀ ਸਰਦਾਰ ਕਪੂਰ ਸਿੰਘ ਜੀ, ਇਹ DC ਰਹੇ ਨੇ ਲੰਮਾ ਸਮਾਂ, ਅਤੇ ਸੋ ਸਤਸੰਗੀ ਇਹਨਾਂ 'ਤੇ ਵੀ ਸਰਕਾਰ ਨੇ ਸਮੇਂ ਦੀ ਨੇ ਇਲਜ਼ਾਮ ਲਾ ਕੇ ਅਤੇ DC ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤੇ ਸੀ। ਇਹ ਦੋਨੋਂ ਗੁਰੂ ਦੇ ਪਿਆਰੇ ਜਿਹੜੇ ਸੀ, ਇਹ ਸਮੇਂ ਦੀ ਸਰਕਾਰ ਦੇ ਸਤਾਏ ਹੋਏ, ਅਤੇ ਸੰਤ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਆ ਗਏ ਦੋਨੋਂ। ਇਹ ਮੈਂ ਕਿਉਂ ਕਹਿ ਰਿਹਾ, ਕੁਝ ਲੋਕ ਕਹਿੰਦੇ ਨੇ ਕਿ ਸੰਤ ਜਰਨੈਲ ਸਿੰਘ ਜੀ ਕਾਂਗਰਸ ਦੁਆਰਾ ਫਿੱਟ ਕੀਤੇ ਗਏ ਸੀ ਅਕਾਲੀਆਂ ਨੂੰ, ਸੋ ਸਬਕ ਸਿਖਾਉਣ ਲਈ ਨਹੀਂ ਪਿਆਰਿਓ। ਸਭ ਤੋਂ ਸਿਆਣੇ ਦੋ ਵਿਅਕਤੀ ਜਿਨ੍ਹਾਂ ਨੇ ਚਾਰ ਜੰਗਾਂ ਲੜੀਆਂ ਨੇ ਦੇਸ਼ ਲਈ, 62 ਦੀ ਜੰਗ, 65 ਦੀ ਜੰਗ, 71 ਦੀ ਜੰਗ ਲੜੀ ਹੈ, ਛੋਟੀਆਂ ਹੋਰ ਬੇਅੰਤ ਜੰਗਾਂ ਲੜੀਆਂ ਨੇ, ਉਹਦੇ ਨਾਲ ਬੇਇਨਸਾਫੀ ਕੀਤੀ ਗਈ, ਉਹਦੀ ਬੇਇੱਜ਼ਤੀ ਕਰਕੇ ਉਹਨੂੰ ਫੌਜ 'ਚੋਂ ਕੱਢਿਆ ਗਿਆ। ਅਤੇ ਜੇ ਸੰਤ ਜਿਹੜੇ ਸੀ ਸਰਕਾਰੀ ਹੁੰਦੇ, ਕਾਂਗਰਸੀ ਹੁੰਦੇ, ਕਾਂਗਰਸ ਦਾ ਸਤਾਇਆ ਹੋਇਆ ਕਿ ਜਰਨਲ ਮਹਾਂਪੁਰਸ਼ਾਂ ਦੇ ਕੋਲ ਕਿਉਂ ਆਉਂਦਾ। ਦੂਜੇ ਨੰਬਰ 'ਤੇ ਸਰਦਾਰ ਕਪੂਰ ਸਿੰਘ ਜੀ ਨੂੰ ਬੇਇੱਜ਼ਤੀ ਕਰਕੇ ਕੱਢਿਆ ਗਿਆ ਨੌਕਰੀ ਤੋਂ। ਅਤੇ ਸਭ ਤੋਂ ਸਿਆਣਾ ਬੰਦਾ ਉਹ ਆ ਜਿਹਨੇ ਬੇਅੰਤ ਕਿਤਾਬਾਂ ਲਿਖੀਆਂ, ਉਹ 'ਚ ਸਾਚੀ ਸਾਖੀ ਲਿਖੀ ਉਹਨੇ, ਉਹ 'ਚ ਸਾਰੇ ਹਾਲਾਤ ਲਿਖੇ ਨੇ ਪੰਥ ਦੇ, ਉਹ ਵੀ ਪਿਆਰੇ ਮਹਾਂਪੁਰਸ਼ਾਂ ਦੇ ਕੋਲ ਕਿਉਂ ਆਉਂਦਾ। ਇੰਨਾ ਸਿਆਣਾ ਵਿਅਕਤੀ, ਇੰਨਾ ਪੜ੍ਹਿਆ ਵਿਅਕਤੀ, ਲਿਖਿਆ ਵਿਅਕਤੀ, ਉਹਨੂੰ ਨਹੀਂ ਦੀਦਾ ਸੀ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਕਾਂਗਰਸ ਦੇ ਬੰਦੇ ਨੇ ਅਤੇ ਕਾਂਗਰਸ ਨੇ ਹੀ ਮੈਨੂੰ ਬੇਇੱਜ਼ਤ ਕੀਤਾ ਹੈ, ਕਿਉਂ ਆਉਂਦੇ ਹੋ ਪਿਆਰਿਓ? ਇਹ ਪ੍ਰੋਪਾਗੰਡਾ ਸੀ, ਇਹ ਸਮੇਂ ਦੇ ਲੀਡਰਾਂ ਵੱਲੋਂ ਮਹਾਂਪੁਰਸ਼ਾਂ 'ਤੇ ਚਿੱਕੜ ਸੁੱਟਿਆ ਜਾਂਦਾ ਸੀ। ਸੋ ਇਸ ਲਈ ਮਹਾਂਪੁਰਸ਼ਾਂ ਨੇ ਇਹ ਸਾਰਾ ਕੁਛ ਵੇਖ ਕੇ, ਸਾਰਾ ਕੁਛ ਇਹ ਜਿਹੜਾ ਅਸੀਂ ਸੋਚ ਕੇ ਹੀ ਇਹ ਸਾਰਾ ਕਾਰਜ ਕੀਤਾ ਹੈ। ਬੜਾ ਭਿਆਨਕ ਜੰਗ ਚੱਲ ਰਿਹਾ ਸੀ, ਬੇਨਤੀ ਕੀਤੀ ਹੈ ਪਿੱਛੇ ਜੇ, ਪਰਸੋਂ ਵੀ, ਕੱਲ੍ਹ ਵੀ, ਕਿ ਅਤਿਅੰਤ ਦਾ ਭਿਆਨਕ ਜੰਗ ਚੱਲ ਰਿਹਾ ਸੀ। ਠੀਕ ਰਾਤ 12 ਵਜੇ ਟੈਂਕ ਅੰਦਰ ਆਏ ਨੇ, 12:30 ਵਜੇ 5 ਤਰੀਕ ਨੂੰ, ਸੋ ਸਤਿ ਸ੍ਰੀ ਵਾਹਿਗੁਰੂ, 6 ਤਰੀਕ ਨੂੰ ਤੜਕੇ 12 ਵਜੇ ਦੇ ਕਰੀਬ ਟੈਂਕ ਆਏ ਨੇ। ਜਨਰਲ ਸਵੇਗ ਸਿੰਘ ਜੀ ਨੇ ਰਾਕਟ ਲੰਚਰ ਮਾਰ ਕੇ ਇੱਕ ਟੈਂਕ ਜਿਹੜਾ ਸੀ ਨਕਾਰਾ ਕਰ ਦਿੱਤਾ। ਉਸ ਤੋਂ ਬਾਅਦ ਜਿਹੜੇ ਜਨਰਲ ਸਵੇਗ ਸਿੰਘ ਜੀ ਸੀ, ਇਹਨਾਂ ਦੇ ਕੋਲ ਕਾਰਬਾਈਨ ਸੀ, ਇਹ ਤੁਰ ਫਿਰ ਕੇ ਮੋਰਚਿਆਂ ਦੀ ਅਗਵਾਹੀ ਕਰ ਰਹੇ ਸੀ, ਸਿੰਘਾਂ ਨੂੰ ਦੱਸ ਰਹੇ ਸੀ ਇੱਥੋਂ ਗੋਲੀ ਚਲਾਓ, ਇੱਥੋਂ ਬੰਦ ਕਰ ਦਿਓ, ਉੱਥੋਂ ਚਲਾਓ, ਇੱਥੋਂ ਬੰਦ ਕਰ, ਵਾਕੀ ਤਾਕੀ ਉਹਨਾਂ ਦੇ ਕੋਲ ਸੀ ਵਾਇਰਲੈਸ। ਅੰਤਮ ਸਤਸੰਗੀਓ, ਜਿੱਥੇ ਦਰਸ਼ਨੀ ਡਿਓੜੀ ਹੈ, ਅਕਾਲ ਤਖ਼ਤ ਸਾਹਿਬ ਹੈ, ਦੋ ਨਿਸ਼ਾਨ ਸਾਹਿਬ ਹੈ, ਇੱਧਰ ਨੂੰ ਜਰਨਲ ਸਾਹਿਬ ਜਾ ਰਹੇ ਸੀ ਰਾਤ ਕਰੀਬ 1 ਵਜੇ। ਉੱਧਰ ਦੋ ਕਮਾਂਡੋ ਜਿਹੜੇ ਸੀ ਭਾਰਤੀ ਫੌਜ ਦੇ, ਇਹ ਗੋਲੀਆਂ ਤੋਂ ਡਰਦੇ, ਬਾਕੀ ਮਾਰੇ ਗਏ ਸਾਥੀ ਉਹ ਡਰਦੇ ਇੱਕ ਸਟੋਰ ਵਿੱਚ ਵੜ ਗਏ, ਜਿੱਥੇ ਦੋ ਨਿਸ਼ਾਨ ਸਾਹਿਬ ਹੈ ਨਾ, ਹੁਣ ਉੱਥੇ ਖੰਡਪਾਠ ਸਾਹਿਬ ਚੱਲਦੇ, ਜਿੱਥੇ ਹੁਕਮਨਾਮਾ ਲਿਖਦੇ ਹਾਂ, ਅਤੇ ਨਿਸ਼ਾਨ ਸਾਹਿਬ ਉਹਦੇ ਵਿੱਚ, ਉੱਥੇ ਸਟੋਰ ਹੁੰਦਾ ਸੀ। ਉਸ ਸਥਾਨ 'ਤੇ ਸਤਸੰਗੀ ਬਰਤਨ ਜਿਹੜੇ ਪ੍ਰਕਰਮਾ ਧੋਣ ਲਈ ਬਾਲਟੀਆਂ ਆਦਿਕ ਵਰਤਦੇ ਨੇ, ਰੈਪਰ ਵਰਤਦੇ ਨੇ, ਉਹ ਸਾਰੇ ਉੱਥੇ ਰੱਖਦੇ ਸੀ। ਉਹ ਦੋ ਕਮਾਂਡੋ ਡਰਦੇ, ਮੌਤ ਤੋਂ ਡਰਦੇ ਉਹਦੇ 'ਚ ਵੜ ਗਏ। ਕੁਦਰਤੀ ਜਨਰਲ ਸਵੇਗ ਸਿੰਘ ਜੀ ਜਾ ਰਹੇ ਸੀ ਅਤੇ ਉਹ ਡਰ ਗਏ ਦੋਨੋਂ ਕਿ ਸ਼ਾਇਦ ਕੋਈ ਆ ਰਿਹਾ, ਜਿਹੜੇ ਹੱਥ 'ਚ ਗੰਨ ਵੀ ਹੈ ਅਤੇ ਸਾਨੂੰ ਮਾਰਨ ਤਾਂ ਨਹੀਂ ਆ ਰਿਹਾ। ਉਹਨਾਂ ਬ੍ਰਿਸ਼ਟ ਮਾਰਿਆ ਜਨਰਲ ਸਾਹਿਬ ਦੇ, ਜਨਰਲ ਸਵੇਗ ਸਿੰਘ ਦੇ ਸੱਜੇ ਪਾਸੇ ਵੱਜੀਆਂ ਗੋਲੀਆਂ, ਪੂਰਾ ਬ੍ਰਿਸ਼ਟ ਵੱਜਿਆ। ਉਹਨਾਂ ਆਵਾਜ਼ ਮਾਰੀ ਇੱਕ ਸਿੰਘ ਨੂੰ, ਭਾਈ ਬਖਸੀਸ ਸਿੰਘ ਜੀ ਭੱਜ ਕੇ ਆਏ। ਉਹਨਾਂ ਨੇ ਜਨਰਲ ਸਾਹਿਬ ਨੂੰ ਚੁੱਕਿਆ ਆਪਣੇ ਮੋਢਿਆਂ 'ਤੇ, ਖੂਨ ਪ੍ਰਣਾਲੇ ਵਾਂਗ ਵਗ ਰਿਹਾ ਸੀ। ਉਹ ਭਾਈ ਬਖਸੀਸ ਸਿੰਘ ਜੀ ਕਹਿਣ ਲੱਗੇ, ਜਨਰਲ ਸਾਹਿਬ ਮੈਨੂੰ ਆਪਣੀ ਗੰਨ ਫੜਾ ਦਿਓ ਮੈਨੂੰ। ਕਹਿੰਦੇ, ਨਹੀਂ ਭਾਈ, ਇਹ ਮਹਾਂਪੁਰਸ਼ਾਂ ਨੇ ਫੜਾਈ ਹੈ, ਉਹਨਾਂ ਨੂੰ ਜਾ ਕੇ ਦੇਵਾਂਗਾ ਮੈਂ। ਸਤਸੰਗੀਓ, ਉਹਨਾਂ ਨੇ ਆਪਣੀ ਪਿੱਠ ਉੱਤੇ ਜਨਰਲ ਸਾਹਿਬ ਨੂੰ ਚੁੱਕਿਆ ਅਤੇ ਬੇਸਮੈਂਟ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਥੱਲੇ ਸੀ, ਉੱਥੇ ਮਹਾਂਪੁਰਸ਼ ਸੀ, ਉੱਥੇ ਲੈ ਗਏ। ਮਹਾਂਪੁਰਸ਼ਾਂ ਦੇ ਚਰਨਾਂ 'ਚ ਜਾ ਕੇ ਉਹਨੇ ਗੰਨ ਰੱਖੀ, ਕਹਿਣ ਲੱਗੇ, ਮਹਾਂਪੁਰਸ਼ੋ, ਤੁਸਾਂ ਇਹ ਸ਼ਸਤਰ ਦਿੱਤਾ ਸੀ, ਮੈਂ ਸੁੱਟ ਕੇ ਨਹੀਂ ਆਇਆ, ਇਹ ਨਾਲ ਲੈ ਕੇ ਆਇਆ ਵਾਂ, ਆ ਤੁਹਾਡੇ ਚਰਨਾਂ 'ਚ ਹਾਜ਼ਰ ਕਰ ਦਿੱਤਾ, ਜਿਹੜੀ ਡਿਊਟੀ ਤੁਸਾਂ ਮੇਰੀ ਲਾਈ ਸੀ ਮੈਂ ਪੂਰੀ ਕਰ ਦਿੱਤੀ ਹੈ। ਮਹਾਂਪੁਰਸ਼ ਬੜੇ ਖੁਸ਼ ਹੋਏ, ਕਹਿਣ ਲੱਗੇ, ਜਨਰਲ ਸਾਹਿਬ ਤੁਸੀਂ ਚਲੋ ਸੱਚਖੰਡ ਨੂੰ, ਮੈਂ ਤੁਹਾਡੇ ਪਿੱਛੇ ਆਇਆ, ਥੋੜ੍ਹਾ ਜਿਹਾ ਦੇਰ ਲੱਗੇਗੀ, ਮੈਂ ਵੀ ਤੁਹਾਡੇ ਪਿੱਛੇ ਹੀ ਆ ਗਿਆ। ਇਹ ਬਚਨ ਕਹਿ ਕੇ ਜਨਰਲ ਸਵੇਗ ਸਿੰਘ ਜੀ ਸਰੀਰ ਤਿਆਗ ਸ਼ਹੀਦੀਆਂ ਪਾ ਕੇ, ਪਿਆਰੇ, ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ, ਹੇਤ ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾਡੇ ਖੇਤ। ਮੈਂ ਤਾਂ ਉਦੋਂ ਛੋਟੀ ਉਮਰ ਦਾ ਸੀ ਪਿਆਰੇ, ਗੁਰੂ ਦੇ ਪਿਆਰੇ ਬੈਠੇ ਨੇ, ਸ਼ਹੀਦ ਭਾਈ ਗੁਰਗੋਪਾਲ ਸਿੰਘ ਜੀ ਨੇ ਦਰਸ਼ਨ ਕਰਦੇ ਰਹੇ ਉਦੋਂ। ਇਹਦਾ ਸਪੀਚਾਂ ਮਹਾਰਾਜ ਤੋਂ, ਮਹਾਂਪੁਰਸ਼ਾਂ ਤੋਂ ਪਹਿਲਾਂ ਸਪੀਚ ਦਿੰਦੇ ਹੁੰਦੇ ਸੀ ਅੰਦਰ, ਗੁਰੂ ਦੇ ਪਿਆਰ ਵਾਲੇ, ਮੇਰੇ ਤੇ ਪਿੰਡ ਦੇ ਹੀ ਹੈ ਗੁਰੂ ਦੇ ਪਿਆਰੇ, ਅਸੀਂ ਬੱਚੇ ਸੀ ਇਹਨਾਂ ਦੇ, ਇਹਨੂੰ ਜ਼ਿਆਦਾ ਪਤਾ ਪਿਆਰਿਓ। ਅੱਜ ਵੀ ਜਾਓ ਅੰਮ੍ਰਿਤਸਰ ਸਾਹਿਬ, ਜਿਹੜੀ ਜੋੜੀ 'ਚ ਗੋਲੀਆਂ ਲੱਗੀਆਂ ਨਾ, ਅੱਜ ਵੀ ਉੱਥੇ ਰੱਖੀ, ਉੱਦਾਂ ਹੀ ਦਾਸ ਉੱਥੇ ਰਹਿੰਦਾ ਸੀ। ਉੱਥੇ ਭਾਈ ਰਸਾਲ ਸਿੰਘ ਜੀ ਸੀ ਗੁਰਮੁਖ ਜਾਣਦੇ ਨੇ, ਮੇਰੇ ਪਿੰਡ ਦੇ ਸੀ ਉਹ, ਅਤੇ ਮੈਂ ਛੋਟਾ ਜਿਹਾ ਸੀ ਅਤੇ ਮੈਨੂੰ ਚਾਅ ਬੜਾ ਚੜ੍ਹਨਾ, ਉਹਨੇ ਪਿੰਡ ਆਉਣਾ ਅਤੇ ਹਥਿਆਰ ਪਾਏ ਹੋਣੇ, ਮੈਂ ਕਹਿਣਾ ਘਰਦਿਆਂ ਨੂੰ, ਮੈਂ ਵੀ ਨਾਲ ਜਾਣਾ ਇਹਦੇ। ਉਹ ਕਹਿਣ ਘਰ ਦੇ, ਕਹਿੰਦੇ ਨਾਲ ਲੈ ਜਾ ਯਾਰ, ਉਹ ਮੈਨੂੰ ਨਾਲ ਲੈ ਜਥੇ ਦੇ ਵਿੱਚ ਮਹਾਂਪੁਰਸ਼ਾਂ ਦੇ ਕੋਲ। ਮੈਂ ਦਸੰਬਰ 1983 'ਚ ਜਥੇ 'ਚ ਆਇਆ। ਮੇਰਾ ਆਸਣ ਹੁੰਦਾ ਸੀ ਉਸੇ ਡਿਉੜੀ ਜਿੱਥੇ ਗੋਲੀਆਂ ਲੱਗੀਆਂ ਅੱਜ ਵੀ। ਭਾਈ ਰਸਾਲ ਸਿੰਘ ਜੀ ਮਹਾਂਕਾਲ, ਇਸੇ ਪ੍ਰਕਾਰ ਸਤਸੰਗ ਵੇਈਪੁਈ ਦੇ ਗੁਰਮੁਖ ਪਿਆਰੇ ਸੀ, ਭਾਈ ਯੋਗਾ ਸਿੰਘ ਜੀ ਬਿਸਨੰਦੀ, ਔਰ ਇਸੇ ਪ੍ਰਕਾਰ ਭਾਈ ਜਰਨੈਲ ਸਿੰਘ ਜੀ ਬੂਹ, ਕੁਲਦੀਪ ਸਿੰਘ ਜੀ ਮੁੱਛੜ, ਇਹ ਸਾਰੇ ਉੱਥੇ ਅਸੀਂ ਰਹਿੰਦੇ ਸੀ। ਠੀਕ ਹਰਿਮੰਦਰ ਸਾਹਿਬ ਦੇ ਹਮਲਾ ਆਉਣ ਤੋਂ ਇੱਕ ਮਹੀਨਾ ਪਹਿਲਾਂ ਸਾਨੂੰ ਛੋਟਿਆਂ ਨੂੰ ਭਾਈ ਬਿੰਦਰ ਸਿੰਘ ਜਿਹੜਾ ਸੀ ਸਤਸੰਗ ਬਲਵਿੰਦਰ ਸਿੰਘ ਬਿੰਦਾ ਨੂੰ ਕਹਿੰਦੇ ਡਰਾਈਵਰ, ਉਹਦੇ ਨਾਲ ਸਾਨੂੰ ਮਹਿਤੇ ਭੇਜ ਦਿੱਤਾ। ਇੱਕ ਮਹੀਨਾ ਪਹਿਲਾਂ ਅਸੀਂ ਮਹਿਤੇ ਚਲੇ ਗਏ, ਜਦੋਂ ਮਲਾ ਅਸੀਂ ਮਹਿਤੇ ਸੀ ਮੈਂ, ਮਤਲਬ ਕਿ ਇਹਨਾਂ ਗੁਰਮੁਖਾਂ ਨੂੰ ਯਾਦ ਆ ਪਤਾ ਸਤਸੰਗੀਓ। ਜਨਰਲ ਸਾਹਿਬ ਜਿਹੜੇ ਸੀ ਸ਼ਹੀਦੀਆਂ ਪਾ ਗਏ, ਅਤੇ ਮਹਾਂਪੁਰਸ਼ ਉਸ ਵਾਲੇ ਜਿਹੜਾ ਸੀ ਇਹ ਲਗਾਤਾਰ ਜੰਗ ਲੜਦੇ ਰਹੇ, ਲਗਾਤਾਰ ਗੋਲਾਬਾਰੀ ਹੁੰਦੀ ਰਹੀ, ਅੰਦਰੋਂ ਮੁਕਾਬਲਾ ਸਿੰਘ ਕਰਦੇ ਰਹੇ, ਟੈਂਕ ਜਿਹੜੇ ਸੀ ਇਹ ਪਰਿਕਰਮਾ ਦੇ ਅੰਦਰ ਆ ਪਹੁੰਚੇ। ਉਸ ਵੇਲੇ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਨੇ ਪੁੱਛਿਆ ਸਿੰਘਾਂ ਨੂੰ, ਸਿੰਘੋ ਕਿ ਜਿਹੜਾ ਹੈ ਕੋਈ ਖਬਰ ਆਈ ਹੋਵੇ, ਅਤੇ ਉਹ ਕਹਿਣ ਲੱਗੇ ਮਹਾਂਪੁਰਸ਼ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਕਰਫਿਊ ਲੱਗਾ ਹੋਇਆ ਸੀ 9 ਵਜੇ ਤੱਕ ਕਰ ਦਿੱਤਾ ਗਿਆ, ਭਾਵ ਕਿ 6 ਤਰੀਕ ਸੀ। ਅਤੇ ਮਹਾਂਪੁਰਸ਼ਾਂ ਨੇ ਪੁੱਛਿਆ ਅਤੇ ਕਹਿੰਦੇ 9 ਵਜੇ ਤੱਕ ਕਰਫਿਊ ਜਿਹੜਾ ਇਹ ਲੱਗ ਗਿਆ। ਇੰਨੇ ਚਿਰ ਨੂੰ ਭਾਈ ਗੁਰਮੁਖ ਸਿੰਘ ਜੀ ਆਏ ਨੇ ਗੜਬਈ ਮਹਾਂਪੁਰਸ਼ਾਂ ਦੇ। ਉਹ ਕਹਿਣ ਲੱਗੇ ਕਿ ਮਹਾਂਪੁਰਸ਼ੋ, ਟੈਂਕ ਨੇ ਇੱਕ ਗੋਲਾ ਮਾਰਿਆ ਹੈ ਅਤੇ ਜਿਹੜੀ ਪਾਲਕੀ ਸਾਹਿਬ ਹੈ ਸ਼ਸਤਰਾਂ ਵਾਲੀ ਉਹ ਉੱਡ ਗਈ ਹੈ। ਅੰਮ੍ਰਿਤ ਵੇਲੇ ਬੇਨਤੀ ਕੀਤੀ ਸੀ ਗੁਰਦੁਆਰੇ ਦੇ ਵਿੱਚ ਅਤੇ ਤਖ਼ਤ 'ਚ ਕੀ ਫਰਕ ਹੁੰਦਾ, ਸਾਡੇ 5 ਤਖ਼ਤ ਨੇ, ਤਖ਼ਤ ਦੇ ਵਿੱਚ ਅਤੇ ਗੁਰਦੁਆਰੇ 'ਚ ਫਰਕ ਹੁੰਦਾ। ਜਿਹੜਾ ਤਖ਼ਤ ਹੁੰਦਾ ਨਾ ਪਿਆਰੇ, ਉੱਥੇ ਸ਼ਸਤਰ ਸੁਸ਼ੋਭਿਤ ਹੁੰਦੇ ਨੇ ਉੱਚੇ ਥਾਂ 'ਤੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਹੁੰਦਾ ਥੱਲੇ। ਜਿਹੜਾ ਤਖ਼ਤ ਬਣਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ, ਉਹਦੇ ਉੱਤੇ ਪਾਲਕੀ ਸੋਨੇ ਦੀ, ਪਾਲਕੀ ਵਿੱਚ ਸ਼ਸਤਰ ਹੁੰਦੇ ਨੇ ਜਿਹੜੇ ਇਤਿਹਾਸਕ ਸ਼ਸਤਰ ਨੇ, ਪਰ ਉਹ ਵਿਚਾਰ ਉਹ ਪਾਲਕੀ ਉਡਾ ਦਿੱਤੀ ਗਈ ਮਹਾਂਪੁਰਸ਼ੋ। ਸੰਤ ਕਹਿਣ ਲੱਗੇ ਸਿੰਘੋ, ਹੁਣ ਅਸੀਂ ਬਾਹਰ ਜਾ ਕੇ ਜੰਗ ਲੜਾਂਗੇ। ਜਿਹੜੇ ਗੁਰਮੁਖ ਪਿਆਰੇ ਉੱਥੇ ਨਾਲ ਸੀ ਮਹਾਂਪੁਰਸ਼ਾਂ ਦੇ, ਭਾਈ ਮੁਖਤਿਆਰ ਸਿੰਘ ਜੀ ਮੁਖੀ, ਉਹਨਾਂ ਦੀ ਰਸਨਾ ਤੋਂ ਬਚਨ ਸੁਣੇ ਨੇ ਕਿ ਮਹਾਂਪੁਰਸ਼ ਕਹਿਣ ਲੱਗੇ ਸਿੰਘੋ, ਮੇਰੇ ਪਾਸੋਂ ਕੋਈ ਕਿਸੇ ਤਰ੍ਹਾਂ ਦੀ ਭੁੱਲ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮੁਆਫ ਕਰਿਓ। ਸੋ ਆਪਾਂ ਹੁਣ ਸ਼ਹੀਦੀਆਂ ਪਾਉਣੀਆਂ, 70 ਦੇ ਕਰੀਬ ਉੱਥੇ ਸਿੰਘ ਸੀ, 70 ਦੇ ਕਰੀਬ ਥੱਲੇ ਬੇਸਮੈਂਟ ਵਿੱਚ ਸਾਰੇ ਸਿੰਘਾਂ ਨੇ ਉਸ ਵੇਲੇ ਜਿਹੜੇ ਸੀ ਮਹਾਂਪੁਰਸ਼ਾਂ ਦੇ ਨਾਲ ਆ ਕੇ ਉੱਪਰ ਤਖ਼ਤ ਸਾਹਿਬ 'ਤੇ ਅਰਦਾਸ ਕੀਤੀ ਹੈ। ਛੋਟੀ ਅਰਦਾਸ ਕਿਹੜੀ, ਉਦੋਂ ਵੱਡੀ ਤਾਂ ਹੋਣੀ ਨਹੀਂ ਸੀ, ਤੋਪਾਂ ਦੇ ਗੋਲੇ ਵਰ ਰਹੇ ਨੇ। ਅਤੇ ਮਹਾਂਪੁਰਸ਼ਾਂ ਨੇ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਾਡੀ ਕੌਮ ਗੁਲਾਮ ਹੈ, ਗੁਲਾਮੀ ਦੀ ਨਿਸ਼ਾਨੀ ਸਾਡੇ ਦਰਬਾਰ 'ਤੇ ਹਮਲਾ ਕੀਤਾ ਸਮੇਂ ਦੀ ਜ਼ਾਲਮ ਸਰਕਾਰ ਨੇ, ਅਤੇ ਮੈਂ ਸ਼ਹੀਦੀ ਪਾਉਣ ਜਾ ਰਿਹਾ, ਅਤੇ ਜਿੰਨਾ ਚਿਰ ਮੇਰੀ ਕੌਮ ਆਜ਼ਾਦ ਨਾ, ਮੈਂ ਵਾਰ ਵਾਰ ਜਨਮ ਲੈਂਦਾ ਰਹਾਂ, ਵਾਰ ਵਾਰ ਜਨਮ ਲੈਂਦਾ ਰਹਾਂ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਇਹ ਕਹਿ ਕੇ ਮਹਾਂਪੁਰਸ਼ਾਂ ਨੇ ਆਪਣੇ ਸ਼ਸਤਰ ਸੰਭਾਲੇ। ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ਬਿਲਕੁਲ ਛੋਟੀਆਂ ਛੋਟੀਆਂ ਹੁੰਦੀਆਂ ਸੀ ਪਹਿਲੀਆਂ, ਇੱਕ ਵਿਅਕਤੀ ਉਤਰਦਾ ਸੀ, ਦੂਜਾ ਉਹਦੇ ਪਿੱਛੇ, ਉਹਦਾ ਤੀਜਾ ਉਹਦੇ ਪਿੱਛੇ, ਦੋ ਜਣੇ ਇਕੱਠੇ ਨਹੀਂ ਸੀ ਉਤਰ ਸਕਦੇ। ਜਦੋਂ ਮਹਾਂਪੁਰਸ਼ ਆਪਣੀ ਗੰਨ ਪੂਰੀ ਤਿਆਰ ਬਰ ਤਿਆਰ ਕਰਕੇ ਬਾਹਰ ਨਿਕਲੇ ਨੇ ਗੋਲੀਆਂ ਭਰਾਉਂਦੇ, ਅਤੇ ਉੱਧਰੋਂ ਭਾਈ ਅਮਰੀਕ ਸਿੰਘ ਜੀ ਬਾਹਰ ਨਿਕਲੇ ਨੇ, ਟੈਂਕਾਂ ਨੇ ਲਗਾਤਾਰ ਗੋਲਾਬਾਰੀ ਕਰਨੀ ਸ਼ੁਰੂ ਕੀਤੀ ਹੈ, ਗੰਨਾਂ ਜਿਹੜੀਆਂ ਟੈਂਕਾਂ ਦੇ ਉੱਤੇ ਫਿੱਟ ਸੀ ਉਹਨਾਂ 'ਚ ਗੋਲੀਆਂ ਵਰਨੀਆਂ ਸ਼ੁਰੂ ਹੋਈਆਂ। ਅਤੇ ਮਹਾਂਪੁਰਸ਼ ਆ ਕੇ ਸਾਸੀ ਵਿਹੜੇ ਦੇ ਵਿੱਚ ਜਿਹੜਾ ਸੀ ਗੁਰਮੁਖ ਪਿਆਰੇ ਦੱਸਦੇ ਨੇ, ਉੱਥੇ ਸ਼ਹਾਦਤ ਪ੍ਰਾਪਤ ਕਰ ਗਏ, ਭਾਈ ਅਮਰੀਕ ਸਿੰਘ ਜੀ ਵੀ ਸ਼ਹਾਦਤ ਪ੍ਰਾਪਤ ਕਰ ਗਏ। ਇੱਕ ਬੱਚੇ ਨੂੰ ਉਪਰੰਤ ਮੈਂ ਸਮਾਪਤੀ ਕਰਾਂਗਾ, ਟਾਈਮ ਹੋ ਗਿਆ। ਬੀਬੀ ਹਰਪ੍ਰੀਤ ਕੌਰ ਜੀ, ਬਹੁਤ ਹੀ ਬੀਬੀ ਹਰਮੀਤ ਕੌਰ ਜੀ, ਭਾਈ ਅਮਰੀਕ ਸਿੰਘ ਜੀ ਦੀ ਸਿਮਣੀ, ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕਰਾਂ ਆਪਣੀ ਟੇਪ ਦੇ ਵਿੱਚ ਵੀ ਇੱਕ ਜ਼ਿਕਰ ਕੀਤਾ ਹੈ ਕਿ ਸਾਡੀ ਜਿਹੜੀ ਨੂੰਹ ਰਾਣੀ ਆਈ ਹੈ ਨਾ, ਉਹਨੂੰ 25 ਬਾਣੀਆਂ ਜ਼ਬਾਨੀ ਯਾਦ ਨੇ, 5 ਗ੍ਰੰਥੀ ਦਾ ਨਿਤਨੇਮ ਕਰਦੀ ਹੈ, 25 ਪਾਠ ਰੋਜ਼ ਜਪਜੀ ਸਾਹਿਬ ਦੇ ਕਰਦੀ, ਨਿਤਨੇਮ ਵੱਖਰਾ ਕਰਦੀ ਹੈ। ਅਤੇ ਮਹਾਂਪੁਰਸ਼ ਕਹਿ ਲਿਆ ਕਿ ਮੈਂ ਕਿਹਾ ਸੀ ਬੀਬੀ ਨੂੰਹ ਰਾਣੀ ਨੂੰ ਕਿ ਧੀਏ ਥੋੜ੍ਹਾ ਜਿਹਾ ਨਿਤਨੇਮ ਘਟਾ ਦੇ, ਜ਼ਿਆਦਾ ਹੈ, ਇੰਨਾ ਜਿਹੜਾ ਪਰਿਵਾਰ ਵਿੱਚ ਲੈ ਕੇ ਔਖਾ ਹੁੰਦਾ। ਇੱਕ ਵਾਰ ਭਾਈ ਅਮਰੀਕ ਸਿੰਘ ਜੀ ਕਹਿੰਦੇ ਆਪਣੀ ਸਿੰਘਣੀ ਨੂੰ, ਕਹਿਣ ਲੱਗੇ ਇੱਕ ਬੇਨਤੀ ਕਰਨੀ, ਕਹਿੰਦੇ ਦੱਸੋ ਮਾਲਕ ਜੀ, ਕਹਿੰਦੇ ਕਿ ਤੇਰਾ ਨਿਤਨੇਮ ਸਿਮਰਨ ਬੰਦਗੀ ਮੇਰੇ ਤੋਂ ਜ਼ਿਆਦੀ ਹੈ, ਤੂੰ ਮੇਰੇ ਲਈ ਇੱਕ ਅਰਦਾਸ ਕਰ। ਕਹਿੰਦੀ ਦੱਸੋ। ਕਹਿੰਦੇ ਮੇਰੇ ਲਈ ਅਰਦਾਸ ਕਰਕੇ ਮੈਂ ਸ਼ਹੀਦ ਹੋਵਾਂ, ਬਿਮਾਰ ਪੈ ਕੇ ਨਾ ਬਾਹਰ ਸੜਕ 'ਤੇ ਐਕਸੀਡੈਂਟ ਹੋ ਗਏ ਨਾ ਮਰਾਂ, ਜਦੋਂ ਮਰਾਂ ਮੈਂ ਸ਼ਹੀਦ ਹੋਵਾਂ ਅਤੇ ਗੁਰੂ ਕੇ ਦਰ 'ਤੇ। ਕਹਿੰਦੀ ਮੈਂ ਮਾਲਕ ਕਿਵੇਂ ਅਰਦਾਸ ਕਰਾਂਗੀ, ਕਹਿੰਦੇ ਕਰਨੀ ਪਏਗੀ। ਫਿਰ ਕੜਾਹ ਪ੍ਰਸ਼ਾਦ ਦੀ ਦੇ ਕਰਵਾ ਕੇ ਉਹਨਾਂ ਦੀ ਪਤਨੀ ਬੀਬੀ ਹਰਮੀਤ ਕੌਰ ਜੀ, ਇੱਧਰ ਹੀ ਰਹਿੰਦੇ ਅਮਰੀਕਾ 'ਚ ਗੁਰਮੁਖ ਪਿਆਰੇ, ਬੜੀ ਆਤਮਕ ਰੂਹ ਹੈ, ਉਹਨਾਂ ਅਰਦਾਸ ਕੀਤੀ ਹੇ ਮੇਰੇ ਮਾਲਕ ਆ ਮੇਰੇ ਮਾਲਕ ਭਾਈ ਅਮਰੀਕ ਸਿੰਘ ਜੀ ਨੂੰ ਜਦੋਂ ਵੀ ਸ਼ਹੀਦੀ ਦੇਵੇਂ ਆਪਣੇ ਦਰ 'ਤੇ ਦੇਵੇਂ ਜੋ ਜਿਹਦਾ ਹੋਇਆ ਮੇਰਾ ਪਤੀ ਸ਼ਹੀਦ ਹੋਏ ਪਿਆਰਿਓ ਇਹ ਹੈ ਸੂਰਬੀਰ ਯੋਧਿਆਂ ਦੀਆਂ ਪਤਨੀਆਂ ਦੇ ਬਚਨ ਪਿਆਰਿਓ ਇਸ ਲਈ ਅੱਜ ਦੇ ਦਿਨ ਇਹ ਗੁਰੂ ਦੇ ਲਾਲ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾਕਾਂ ਅਨੁਸਾਰ ਲੜਦਿਆਂ ਹਾਂ ਸ਼ਹਾਦਤਾਂ ਪ੍ਰਾਪਤ ਕਰ ਗਏ ਬਾਕੀ ਦੇ ਬਚਨ ਆਪਾਂ ਕੱਲ੍ਹ ਨੂੰ ਸਾਂਝ ਪਾਵਾਂਗੇ ਗੁਰੂ ਕਿਰਪਾ ਕਰਨ ਇੰਨੀ ਕੁ ਸੇਵਾ ਪ੍ਰਵਾਨ ਕਰਿਓ ਭੁੱਲਾਂ ਦੀ ਮੁਆਫ਼ੀ ਸ਼ੁਕਰ ਗੁਰੂ ਕਾ ਧੰਨਵਾਦ ਸੰਗਤਾਂ ਦਾ ਪ੍ਰਬੰਧਕਾਂ ਦਾ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਜੀ ਆਪ ਨੂੰ ਸੂਚਿਤ ਕਰਨਗੇ ਜੀ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਸਿੰਘ ਜੀ ਆਪ ਜੀ ਨੂੰ ਜੂਨ 1984 ਘੱਲੂਘਰ ਦੇ ਇਤਿਹਾਸ ਰਾਹੀਂ ਕਥਾ ਰਾਹੀਂ ਜੋੜ ਰਹੇ ਸਾਨੂੰ ਸਤਿਕਾਰਯੋਗ ਭਾਈ ਸਾਹਿਬ ਕੁਲਦੀਪ ਸਿੰਘ ਜੀ ਦਮਦਮ ਟਕਸਾਲ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੁਣ ਭਾਈ ਸਾਹਿਬ ਜਗਜੀਤ ਸਿੰਘ ਜੀ ਲੁਧਿਆਣਾ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਉਹਨਾਂ ਪਾਸੋਂ ਪਿਆਰ ਸਾਨੂੰ ਕਰੋ ਜੀ ਉਪਰੰਤ ਭਾਈ ਸਰਬਜੀਤ ਸਿੰਘ ਜੀ ਲਾਡੀ ਅਸੁਰਿਆਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਉਹਨਾਂ ਪਾਸੋਂ ਆਪ ਜੀ ਨੇ ਕੀਰਤਨ ਰਾਹੀਂ ਜੁੜਨਾ ਜੀ ਆਓ ਹੁਣ ਪਹਿਲਾਂ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਉਹਨਾਂ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਾਧ ਸੰਗਤ ਜੀਓ, ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ June 84 ਦੇ ਵਿੱਚ ਸ਼ਹਾਦਤਾਂ ਪਾਈਆਂ ਹਨ। ਭਾਈ ਸਾਹਿਬ ਜੀ ਨੇ ਆਪ ਜੀ ਨੂੰ ਬੜੇ ਵਿਸਥਾਰ ਨਾਲ ਕਥਾ ਵਿਚਾਰਾਂ ਵਿੱਚ ਦੱਸਿਆ ਹੈ। ਜੋ ਵੀ ਉੱਥੇ ਹਿੰਦੁਸਤਾਨ ਦੀ ਹਕੂਮਤ ਨੇ ਉੱਥੇ ਸਿੰਘਾਂ 'ਤੇ ਵਾਰ ਕੀਤੇ ਹਨ, ਉਸ ਨੂੰ ਆਪ ਜੀ ਸਾਰੇ ਜਾਣਦੇ ਹੋ। ਉਸ ਦੇ ਸੰਬੰਧ ਵਿੱਚ ਗੁਰਦੁਆਰਾ ਫਰੀ ਮੌਟ ਵਿਖੇ ਸਮੂਹ ਸੰਗਤਾਂ ਵੱਲੋਂ ਰੋਜ਼ਾਨਾ ਹੀ ਸ਼ਾਮਾਂ ਦੇ ਦੀਵਾਨ ਸਾਜਦੇ ਹਨ। ਸੋ ਆਓ ਸਾਰੇ ਰਲ ਕੇ ਆਪਾਂ ਉਸੇ ਲੜੀ ਨੂੰ ਜਾਰੀ ਰੱਖੀਏ। ਸਾਰੇ ਆਪਾਂ ਰਲ ਕੇ ਹਾਜ਼ਰੀ ਵਾਈਏ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜੇ ਸਨ ਭਾਈ ਜਗਜੀਤ ਸਿੰਘ ਜੀ, ਲੁਧਿਆਣੇ ਵਾਲੇ ਦਾ ਕੀਰਤਨੀ ਜਥਾ ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਆਉਣ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਤੇ ਰਾਹੀਂ ਜੋੜਨ ਕਰਨਾ ਪਾਓ ਸੋ ਪਿਆਰ ਸਿਕਾ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਗ ਬਿਹਾਗ ਸ਼ਾਮ ਦਾ ਰਾਗ ਹੈ ਔਰ ਬੜਾ ਠੰਡਾ ਰਾਗ ਹੈ। ਅਸੀਂ ਆਪ ਜੀ ਦੇ ਸਾਹਮਣੇ ਪਹਿਲਾਂ ਬੱਚੀਆਂ ਸ਼ਾਨ ਵਜਾਉਣਗੀਆਂ, ਭਾਈ ਇੰਦਰਜੀਤ ਸਿੰਘ ਜੀ ਨਾਲ ਠੇਕਾ ਵਜਾਉਣਗੇ, ਅਸੀਂ ਥੋੜ੍ਹਾ ਥੋੜ੍ਹਾ ਹਾਰਮੋਨੀਅਮ ਦੀ ਸੰਗਤ ਕਰਾਂਗੇ। ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਗੁਰੂ ਸਾਹਿਬ ਪ੍ਰੇਰਨਗੇ, ਜੋ ਸ਼ਬਦ ਜੈ ਨਸ਼ੀਨ ਹੋਏਗਾ ਉਹ ਗੁਰੂ ਦੀ ਕਿਰਪਾ ਦੇ ਨਾਲ ਤੁਹਾਡੇ ਸਾਹਮਣੇ ਪੜ੍ਹਾਂਗੇ ਜੀ। ਆਓ ਬੜੇ ਪਿਆਰ ਦੇ ਨਾਲ ਦੋਨੋਂ ਬੱਚੀਆਂ ਕੋਲੋਂ ਸ਼ਾਨ ਰਾਗ ਬਿਹਾਗ ਦੇ ਵਿੱਚ ਸ਼ਰਵਣ ਕਰੋ ਜੀ।

ਅਗਰ ਮਨ ਡਿੱਗ ਗਿਆ ਤੇ ਨਾਲ ਸਰੀਰ ਵੀ ਡਿੱਗ ਪੈਂਦਾ ਹੈ, ਤੇ ਜੇ ਮਨ ਬਲਵਾਨ ਹੈ ਤੇ ਸਰੀਰ ਚ ਭਾਵੇਂ ਘੱਟ ਸ਼ਕਤੀ ਵੀ ਹੋਵੇ ਉਹ ਘੱਟ ਸ਼ਕਤੀ ਦੇ ਬਾਵਜੂਦ ਵੀ ਮੈਦਾਨੀ ਜੰਗ ਵਿੱਚ ਨਿਤਰ ਜਾਂਦਾ ਹੈ। ਉਹ ਨਹੀਂ ਡਰਦਾ, ਨਾ ਹਕੂਮਤ ਕੋਲ ਡਰਦਾ ਹੈ, ਨਾ ਕੋਈ ਡਰਾਵੇ ਦੇ ਨਾਲ ਉਸਨੂੰ ਡਰਾਇਆ ਜਾ ਸਕਦਾ ਹੈ, ਨਾ ਕਿਸੇ ਮਾਇਆ ਕਰਕੇ ਜਾਂ ਕਿਸੇ ਹੋਰ ਪ੍ਰਭਾਵ ਕਰਕੇ ਉਹਦੇ ਮਨ ਨੂੰ ਡੇਗਿਆ ਜਾ ਸਕਦਾ ਹੈ। ਆਮ ਸੰਸਾਰੀ ਦੇ ਵਿੱਚ ਤੇ ਨਿਰੰਕਾਰੀ ਚ ਇਹੀ ਫਰਕ ਹੁੰਦਾ, ਬੇਸਕ ਇਹੀ ਫਰਕ ਹੁੰਦਾ ਹੈ। ਸੰਸਾਰੀ ਦਾ ਮਨ ਜਿਹੜਾ ਇਹ ਡੋਲਦਾ ਹੈ, ਕਦੀ ਉੱਤੇ ਚਲਾ ਜਾਂਦਾ, ਕਦੀ ਥੱਲੇ ਡਿੱਗ ਪੈਂਦਾ, ਕਦੇ ਹੁਣ ਜੀੜਾ ਊਬ ਚੜਤ ਹੈ ਤੇ ਕਬੂ ਜਾਏ ਪਿਆਲੇ, ਪਾਪੀ ਜੀਰਾ ਫਿਰ ਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ। ਉਹ ਮਨ ਜਿਹੜਾ ਸਥਿਰ ਨਹੀਂ, ਡੋਲਦਾ, ਇਸ ਕਰਕੇ ਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਕਿ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭ। ਇਹ ਡੋਲਣਾ ਕਿਦਾਂ ਹੈ? ਮਨ ਦਾ ਹੈ। ਇਹ ਡਿੱਗਣਾ ਕਿਦਾਂ ਹੈ? ਮਨ ਦਾ। ਡਿੱਗਣ ਡੋਲਾ ਤੋ ਲਓ ਜੋ ਮਨ ਕੇ ਭਰਮਾ। ਗੁਰੂ ਕਹਿੰਦੇ ਜਦੋਂ ਤੱਕ ਤੇਰਾ ਮਨ ਡਿੱਗਾ ਹੈ ਨਾ, ਜਾਂ ਹਿਲਦਾ ਹੈ, ਜਾਂ ਚੰਚਲ ਬਿਰਤੀ ਹੈ, ਉਦੋਂ ਤੱਕ ਤੇਰਾ ਡਿਟਰਮੀਨੇਸ਼ਨ, ਤੇਰਾ ਫੋਕਸ ਜਿਹੜਾ ਇਹ ਬਣ ਨਹੀਂ ਸਕਦਾ, ਕਿਸੇ ਕੰਮ 'ਚ ਨਹੀਂ ਬਣੇਗਾ। ਤੂੰ ਪੂਰੀ ਤਰੀਕੇ ਦੇ ਨਾਲ ਸੰਸਾਰੀ ਵੀ ਨਹੀਂ ਬਣ ਸਕਦਾ। ਪਰਮਾਰਥ ਦੀ ਤੇ ਗੱਲ ਛੱਡੋ। ਕਈ ਵਾਰੀ ਸੰਸਾਰ ਦੇ ਵਿੱਚ ਆਦਮੀ ਵਧੀਆ ਪਿਤਾ ਵੀ ਸਾਬਤ ਨਹੀਂ ਹੁੰਦਾ, ਵਧੀਆ ਭਰਾ ਵੀ ਸਾਬਤ ਨਹੀਂ ਹੁੰਦਾ, ਵਧੀਆ ਸ਼ਹਿਰੀ ਵੀ ਨਹੀਂ ਸਾਬਤ ਹੁੰਦਾ। ਆਪਣੇ ਆਪਣੇ ਅੰਦਰ ਅਗਰ ਝਾਤੀ ਮਾਰ ਕੇ ਵੇਖੀਏ ਤੇ ਸਾਨੂੰ ਆਪਣੇ ਅੰਦਰੋਂ ਹੀ ਸਵੈ ਪੜਚੋਲ ਕਰਨ ਦੇ ਨਾਲ ਇਸ ਚੀਜ਼ ਦਾ ਜਵਾਬ ਮਿਲ ਜਾਏਗਾ। ਗੁਰੂ ਕਹਿੰਦੇ ਨੇ ਮਨ ਨਾ ਡਿੱਗੇ ਨਾ, ਤੇ ਤਨ ਨੂੰ ਭਾਵੇਂ ਜਿੰਨਾ ਮਰਜ਼ੀ ਡਰਾਵਾ ਪਾ ਲਓ, ਜਿੰਨਾ ਮਰਜ਼ੀ ਤਸੀਹ ਦੇ ਲਓ, ਉਹਦੇ ਨਾਲ ਵੀ ਉਸ ਆਦਮੀ ਨੂੰ ਭਰਮਾਇਆ ਨਹੀਂ ਜਾ ਸਕਦਾ, ਉਹਨੂੰ ਹਰਾਇਆ ਨਹੀਂ ਜਾ ਸਕਦਾ। ਮਨ ਨਾ ਡਿੱਗੇ, ਤਨ ਕਾਹੇ ਕੋ ਡਰਾਏ, ਸਰੀਰ ਨੂੰ ਕਾਹਦਾ ਡਰਾਵਾ ਦੇ ਰਹੇ। ਤਤੀ ਤਵੀ ਦੇ ਉੱਤੇ ਬੈਠ ਕੇ ਵੀ ਗੁਰੂ ਅਰਜਨ ਦੇਵ ਦੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰਾ ਕੀ ਆ ਬੀਠਾ ਲਾ ਕੇ, ਹਰ ਨਾਮ ਪਦਾਰਥ ਨਾਨਕ ਮੰਗੇ। ਕਿ ਸਾਡੇ ਜੀਵਨ 'ਚ ਥੋੜ੍ਹੀ ਜਿਹੀ ਪ੍ਰੋਬਲਮ ਆ ਜਾਏ, ਥੋੜ੍ਹਾ ਜਿਹਾ ਕੋਈ ਔਖੀ ਘੜੀ ਆ ਜਾਏ, ਹਾਲਾਂਕਿ ਔਖੀ ਘੜੀ ਹੁੰਦੀ ਨਹੀਂ, ਅਸੀਂ ਸਮਝ ਲੈਂਦੇ ਹਾਂ, ਅਤੇ ਉਦੋਂ ਮਨ ਆਦਮੀ ਦਾ ਕਿਸ ਤਰ੍ਹਾਂ ਡਾਵਾਂਡੋਲ ਹੋ ਜਾਂਦਾ ਹੈ, ਕਿਸ ਤਰ੍ਹਾਂ ਬੇਬਲ ਹੋ ਜਾਂਦਾ ਹੈ, ਕਿਸ ਤਰ੍ਹਾਂ ਉਹਦੇ ਅੰਦਰ ਹਲਚਲ ਜਿਹੜੀ ਮਚ ਜਾਂਦੀ ਹੈ, ਨਾ ਦਿਨ ਨੂੰ ਰਾਤ, ਨਾ ਰਾਤ ਨੂੰ ਚੈਨ, ਨਾ ਦਿਨ ਨੂੰ ਚੈਨ, ਕਿਸੇ ਪਾਸੇ ਵੀ ਉਹਨੂੰ ਕਰਾਰ ਨਹੀਂ ਲੱਭਦਾ। ਗੁਰੂ ਕਹਿੰਦੇ ਨੇ ਮਨ, ਮਨ ਨੂੰ ਦ੍ਰਿੜ ਕਰ, ਦ੍ਰਿੜ ਕਰੇਗਾ, ਸਥਿਰ ਕਰੇਗਾ, ਫੋਕਸ ਕਰੇਗਾ, ਅਤੇ ਤੈਨੂੰ ਉਹ ਚੀਜ਼ ਵੀ ਪ੍ਰਾਪਤ ਹੋਵੇਗੀ ਜਿਸ ਨੂੰ ਗੁਰੂ ਸਾਹਿਬ ਤੈਨੂੰ ਤੇਰੇ ਹੱਥ ਵਿੱਚ ਪਕੜਾਉਣਾ ਚਾਹੁੰਦੇ ਨੇ, ਜਿਸ ਤੋਂ ਤੂੰ ਭੁੱਲਾ ਹੋਇਆ। ਗੁਰੂ ਕਹਿੰਦੇ ਨੇ ਮਨ ਦੇ ਉੱਤੇ ਕੰਮ ਕਰ, ਮਨ 'ਤੇ ਕੰਮ ਕਰੇਗਾ, ਤੇਰਾ ਮਨ ਘਾਟ ਵਿੱਚ ਆਏਗਾ। ਮਨ ਦੀ ਸਾਧਨਾ ਜਿਹੜੀ ਇਹ ਰੱਬ ਦੀ ਸਾਧਨਾ ਹੈ, ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾ, ਇਹਦਾ ਕਾਰਨ ਕੀ ਹੈ? ਅਗਲੀ

ਜਿਸ ਲਹਿਰ ਨੇ ਡੁੱਬਣਾ ਸੀ ਉਹਨੇ ਪਾਰ ਲਾ ਦਿੱਤਾ, ਤੇ ਫਿਰ ਖਤਰਾ ਕਿਸ ਗੱਲ ਦਾ? ਫਾਨੂਸ ਬਣਕਰ ਜਿਸਕੀ ਹਿਫਾਜ਼ਤ ਖੁਦਾ ਕਰੇ, ਵੋ ਸ਼ਮਾ ਕਿਆ ਬੁਝੇ, ਜਿਸੇ ਰੋਸ਼ਨ ਖੁਦਾ ਕਰੇ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਗੋਸ਼ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸਿੰਘ ਦੀ ਕੀਰਤਨ ਦੀ ਸਮਾਪਤੀ ਹੈ। ਸਮੇਂ ਅਨੁਸਾਰ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਰਾਓ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੂੰ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਠ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਨਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਦਰਸ਼ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ

ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਆ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਭਾਰ ਮੇਰਾ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਾਜ਼ਰੀ ਵਿੱਚ ਸੰਧਿਆ ਵਿਦਵਾਨ ਜੂਨ 1984 ਦੇ ਘਰ ਲੋਕ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਜੇ ਸਜਦਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੜਨ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਤ ਸਪਸ਼ਟ ਬਾਣੀ ਪੜਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਵਾਈ ਸੰਗਤ ਦੀ ਹਾਜ਼ਰੀ ਤੇਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜੀ ਗੁਰਦਾਤਾਂ ਬਖਸ਼ਣੀਆਂ ਆਪ ਜੀ ਦੇ ਹਜ਼ੂਰ ਮਾਤਾ ਨਸੀਬ ਕੌਰ ਪਰਿਵਾਰ ਵੱਲੋਂ ਬੇਟਾ ਮਨਧੀਰ ਸਿੰਘ ਸ਼ਹੀਦ ਦੇ ਸਮੂਹ ਸ਼ਹੀਦਾਂ ਯਾਦ ਪ੍ਰਣਾਮ ਕਰਦੇ ਹਾਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰ ਨੂੰ ਭਾਈ ਜਗਤਾਰ ਸਿੰਘ ਦੇਹ ਰੋਗਤਾਵਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਨਾਮਣਿਆਂ ਦਰ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ

0: ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸੁਣ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਤ ਮਾਨਾ ਚ ਹਾਜ਼ਰ ਬਣੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਮ ਸੰਗਤਾਂ ਦੇ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀਵਨ ਆਮਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹਿਲਾ ਪੰਚਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲਗੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਵ ਰਾਖ ਲੀਏ ਤਿਨ ਰੱਖਣ ਹਾਰ ਸਭ ਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਅਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਚਵਾ ਮਨ ਮਹਿ ਚਿਤਵੋ ਚਿਤਵਨੀ ਉੱਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਿਲਾ ਪਹਿਲਾ ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡਾਉਤ ਪੁਨ ਵੱਡਾਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਂ ਮੈਂ ਕੰਡਾਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਵਸਨ ਸੁਹੇਲਾ ਆਉਦ ਕਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰਮਸ਼ਾਂ ਕੀਤੀ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਰੇ ਆਪ ਜੀ ਦੀ ਹਜ਼ੂਰ ਸੰਦਮਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਨੋਏ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫੀ ਬਖਸ਼ੋ ਗਾਵਾਂ ਅਸੀਂ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਏ ਰਹਿਣ ਆਈ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣ ਆਪ ਚੱਲ ਕੇ ਵਿਰਾਜ ਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵਾਲੀ ਜਾਗਰਤਾ ਬਖਸ਼ੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਛੱਡਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਲਾਇਤ ਦਰਗਾਹ ਸੁਖ ਪਾਵੇ। ਨਾਮ ਲਾਇਤ ਪ੍ਰਭ ਕੈ ਸਵਾਸ, ਨਾਮ ਹਮਾਰੀ ਸਾਚੀ ਰਾਸ। ਗੁਰ ਉਪਦੇਸ਼ ਕਹਿਓ ਇਹ ਸਾਰ, ਹਰ ਕੀਰਤ ਮਨ ਨਾਮ ਆਧਾਰ। ਨਾਨਕ ਉਦਰੇ ਨਾਮ ਪੁਨ ਚਾਰ, ਅਵਰ ਕਰਮ ਲੋਕੈ ਪਤੀਆਰ। ਭੈਰੋ ਮਹੱਲਾ ਪੰਜਵਾਂ। ਨਮਸਕਾਰ ਤਾ ਕਉ ਲਖ ਵਾਰ, ਇਆ ਮਨ ਦੀਜੈ ਤਾ ਕਉ ਵਾਰ। ਸਿਮਰਨ ਤਾ ਕੇ ਮਿਟੈ ਸੰਤਾਪ, ਹੋਏ ਆਨੰਦ ਨਾ ਵਿਆਪੈ ਤਾਪ। ਐਸੋ ਹੀਰਾ ਨਿਰਮਲ ਨਾਮ, ਜਾਸ ਜਪਤ ਪੂਰਨ ਸਭ ਕਾਮ। ਰਾਓ ਜਾ ਕੀ ਦ੍ਰਿਸ਼ਟ ਦੁਖ ਡੇਰਾ ਟਹੈ, ਅੰਮ੍ਰਿਤ ਨਾਮ ਸੀਤਲ ਮਨ ਗਹਿ। ਅਨਕ ਭਗਤ ਜਾ ਕੇ ਚਰਨ ਪੁਜਾਰੀ, ਸਗਲ ਮਨੋਰਥ ਪੂਰਨ ਹਾਰੀ। ਖਿਨ ਮੈਂ ਊਣੇ ਸੋ ਪਰ ਭਰਿਆ, ਖਿਨ ਮੈਂ ਸੁਕੇ ਕੀਨੇ ਹਰਿਆ।

ਸਤਿਗੁਰ ਪੂਰਾ ਪਾਇਆ ਪਹਿਰੋ ਮਹੱਲਾ ਪੰਜਵਾਂ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ।

ਨਾਮ ਜੀ ਕਾ ਜੀ ਕੋ ਆਧਾਰ, ਗੁਰਪ੍ਰਸਾਦ ਜਪੋ ਨਿਤ ਪਹਾਈ, ਤਾਰ ਲੈ ਸਾਗਰ ਸੰਸਾਰ ਰਹਾਓ। ਜਿਨ ਕੋ ਲਿਖਿਆ ਏ, ਜਿਨ ਕੋ ਲਿਖਿਆ।

ਜਿਸ ਲੜ ਲਾਏ ਲਾਏ ਸੋ ਲਗ ਜਨਮ ਜਨਮ ਕਾ ਸੋਇਆ ਜਗ ਤੇਰੇ ਭਗਤ ਭਗਤਨ ਕਾ ਆਪ ਆਪਣੀ।

ਸਫਲ ਦਰਸ਼ਨ ਜਾ ਕੇ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾਂ ਸਭ ਤੇ ਉੱਚ ਜਾ ਕਾ ਦਰਬਾਰ ਸਦਾ ਸਦਾ ਤਾਕੋ ਜੋਹਾਰ ਉੱਚੇ ਤੇ ਉੱਚਾ ਜਾ ਕਾ ਥਾਨ ਕੋਟ ਅਗਾ ਮਿਟੇ ਹਰਨਾਮ ਤਿਸਰਨਾਏ ਸਦਾ ਸੁਖ ਹੋਏ ਕਰ ਕਿਰਪਾ ਜਾ ਕੋ ਮਿਲੇ ਸੋਏ ਰਹਾਓ ਜਾ ਕੇ ਕਰਤਵ ਲਖ ਨ ਜਾਏ ਜਾ ਕਾ ਪਰਵਾਸਾ ਸਭ ਘਟ ਮਾਹੇ ਪ੍ਰਗਟ ਭਇਆ ਸਾਧ ਕੇ ਸੰਗ ਭਗਤ ਰਾਧੇ ਅੰਦੇ ਰੰਗ ਦੇਂਦੇ ਤੋਟ ਨਹੀਂ ਭੰਡਾਰ ਖਿਣ ਮੈਂ ਥਾਪੋ ਥਾਪਨਹਾਰ ਜਾ ਕਾ ਹੁਕਮ ਨਾ ਮਿਟੇ ਕੋਏ ਸਿਰ ਪਾਸਾ ਸਾਚਾ ਸੋਏ ਜਿਸ ਕੀ ਓਟ ਤਿਸੇ ਕੀ ਆਸਾ ਦੁੱਖ ਸੁਖ ਹਮਰਾ ਤਿਸ ਹੀ ਪਾਸਾ ਰੱਖ ਲੀ ਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ ਪੈਰੋ ਮਹੱਲਾ ਪੰਜਵਾਂ ਰੋਮ ਨਹਾਰੀ ਰੋਜ ਬਣਾਇਆ ਬਲਨ ਬਸਨ ਕੋ ਸਣਬੰਧ ਚਿਤ ਆਇਆ ਬੂਝ ਬਰਾ ਕਰੇ ਜੇ ਕੋਈ ਜਨਮ ਮਰਨ ਫਿਰ ਛੋਗ ਨਾ ਹੋਏ ਵਿਖਿਆ ਕਾ ਵਿਖਿਆ ਕਾ ਸਭ ਤੰਦ ਪਸਾਰ ਬਿਲੇ ਕੀਨੋ ਨਾਮ ਆਧਾਰ ਰਹਾਓ ਤ੍ਰੈਵਤ ਮਾਇਆ ਨਹੀਂ ਵਿਆਪ ਜੋ ਲਪਟਾਨੋ ਤਿਸ ਦੁੱਖ ਸੰਤਾਪ ਸੁਖ ਨਾਹੀਂ ਬਿਨ ਨਾਮ ਤੇ ਆਏ ਨਾਮ ਨਿਧਾਨ ਵਡਭਾਗੀ ਪਾਏ

ਤਿਸ ਉੱਪਰ ਪ੍ਰਭ ਕਿਰਪਾ ਕਰੇ, ਤਿਸ ਉੱਪਰ ਤੇ ਕਾਲ ਪਰ ਹਰੇ ਸਦਾ ਸਹਾਇ, ਹਰ ਹਰ ਨਾਮ ਸਾ ਜਿਸ ਚੀਤ ਆਵੇ ਤੇ ਸਦਾ ਸੁਖ ਹੋਵੇ, ਨਿਕ ਨ ਆਵੇ।

ਦੜਾਇਆ ਕਰਕੇ ਭਜਸ ਰਾਖੇ ਆਪ ਸੋਈ ਪਤ ਜਪੇ ਨਾਮ ਜਾਪ ਮਨ ਪ੍ਰਗਾਸ ਗੁਰ ਤੇ ਮਤ ਲਈ ਕਉ ਨਾਨਕ ਤਾਂ ਕੀ ਪੂਰੀ ਪਈ ਪਹਿਰੋ ਮਹੱਲਾ ਪੰਜਵਾਂ ਸੁਖ ਨਾਹੀਂ ਬਹੁਤੇ ਧਨ ਖਾਟੇ ਸੁਖ ਨਾਹੀਂ ਪੇਖੇ ਨਿਰਤ ਨਾਟੇ ਸੁਖ ਨਾਹੀਂ ਬਹੁਤੇ ਸਕਮਾਵੇ ਸਰਬ ਸੁਖ ਹਰ ਹਰ ਗੁਣ ਗਾਏ ਸੁਖ ਸਹਿਜ ਆਨੰਦ ਲਾਓ ਸਾਧ ਸੰਗਤ ਪਾਈਏ ਬੜਭਾਗੇ ਗੁਰਮੁਖਾਰ ਹਰ ਨਾਮ ਕਰੋ ਰਹਾਓ ਬੰਧਨ ਮਾਤ ਪਿਤਾ ਸਤਬਿੰਤਾ ਬੰਧਨ ਕਰਮ ਧਰਮ ਹੋ ਕਰਤਾ ਬੰਧਨ ਕਾਟਨ ਹਾਰ ਮਨ ਵਸੇ ਤਉ ਸੁਖ ਪਾਵੇ ਨਿਜ ਘਰ ਵਸੇ ਸਭ ਜਾਤ

ਪ੍ਰਕਾਸ਼ ਕਰ ਕੇ ਭਾਵ ਪੂਰਨ ਪੁਰਖ ਗੁਣਤਾਸ ਕਉ ਨਾਨਕ ਤੁਮਰੀ ਸਰਨਾਈ ਜੋ ਭਾਵੇ ਤਿਉ ਰੱਖੋ ਗੋਸਾਈ ਪੈਰੋ ਮਹੱਲਾ ਪੰਜਵਾਂ।

ਪੰਜਵਾਂ ਸਭ ਤੇ ਉੱਚਾ ਜਾਕੋ ਨਾਉ ਸਦਾ ਸਦਾ ਧਾਕੇ ਗੁਣ ਗਾਓ ਜੇ ਸਿਮਰ ਸਗਲਾ ਦੁਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਲਤ ਪਲ ਤੁਮਰੇ ਗਤ ਹੋਏ ਰਹਾਓ ਪੁਰਖ ਨਿਰੰਜਨ ਸਿਜਨ ਹਾਰ ਜੀ ਜੰਤ ਦੇਵੇ ਆਹਾਰ ਕੋਟ ਖਤੇ ਖਿਣ ਬਖਸ਼ਣ ਹਾਰ ਭਗਤ ਭਾਏ ਸਦਾ ਨਿਸਤਾਰ ਸਾਚਾ ਧਨ ਸਾਚੀ ਵਡਿਆਈ ਗੁਰਪੂਰੇ ਤਿੰਨ ਚਲਮਤ ਪਾਈ ਕਰਕੇ ਭਜਸ

ਮਨ ਭਰਮ ਭਉ ਮੇਟ ਮਿਲੇ ਗੋਪਾਲ ਨਾਨਕ ਕਉ ਗੁਰ ਪੈ ਦਿਆਲ। ਪੈਰੋ ਮਹੱਲਾ ਪੰਜਵਾਂ। ਜੇ ਸਿਮਤ ਮਨ ਹੋਏ ਪ੍ਰਕਾਸ, ਮਿਟੇ ਕਲੇਸ਼ ਸੁਖ ਸਹਿ ਨਿਵਾਸ। ਤਿਸੇ ਪ੍ਰਾਪਤ ਜਿਸ ਪ੍ਰਭ ਦੇ, ਪੂਰੇ ਗੁਰ ਕੀ ਪਾਏ ਸੇਵ। ਸਰਬ ਸੁਖਾ ਪ੍ਰਭ ਤੇਰੋ ਨਾਉ।

ਚਰਤ ਨਾ ਵਿਆਪੇ ਰੋਗ, ਸਭ ਕਹਿ ਤੇਰਾ ਤੂੰ ਕਰਨੇ ਹਾਰ, ਪਾਰ ਬ੍ਰਹਮ ਗੁਰ ਅਗਮ ਪਾਰ।

ਮੰਤਾ ਦਾਤਾ ਰਾਮ ਰੰਗ ਚੰਨੇ ਸਬਰ ਸਰਬ ਮਨੋਰਥ ਪੂਰਨ ਕਰਨੇ ਅੱਠ ਪੈਰ ਗਾਵਤ ਭਗਵੰਤ ਸਤਿਗੁਰ ਦੀਨੋ ਪੂਰਾ ਮੰਤ ਸੋਵੜ ਭਾਗੀ ਜਿਸ ਨਾਮ ਪਿਆਰ ਤਿਸਤੇ ਸੰਗ ਧਰੇ ਸੰਸਾਰ ਰਾਓ ਸੋਈ ਗਿਆਨੀ ਜੋ ਸਿਮਰੇ ਏਕ ਸੋ ਧਨਵੰਤਾ ਜਿਸ ਬੁੱਧ ਵਿਵੇਕ ਸੋ ਕਲਵੰਤਾ ਸੇ ਸਿਮਰੇ ਸੁਆਮੀ ਸੋ ਪਦਵੰਤਾ ਜਿਸ ਆਪ ਪਛਾਨੀ ਗੁਰਪ੍ਰਸਾਦ ਪਰਮ ਪਦ ਪਾਇਆ

ਦਾਸ ਨਿਰਵਿਘਨ ਭਗਤ ਭਜ ਹਰ ਹਰ ਨਾਉ ਰਸਕ ਰਸਕ ਹਰ ਕੇ ਗੁਣ ਗਾਉ ਰਾਉ ਹਰ ਸਿਮਤ ਕਸ ਚਾਖ ਨਾ ਜੋਇ ਹਰ ਸਿਮਤ ਤਹਿਤ ਦਉ ਨਾ ਪੋਇ ਹਰ ਸਿਮਤ ਮੋਹ ਤਾਂ ਹਰ ਸਿਮਤ ਮੋਹ ਮਾਨ ਨਾ ਬਦੇ ਹਰ ਸਿਮਤ ਗਰਭ ਜੋ ਨਾ ਰੁਦੇ ਹਰ ਸਿਮਰ ਕੇ ਸਗਲੀ ਬੇਲਾ ਸਿਮਰ ਬਹੁ ਮਹਿ ਅਕੇਲਾ ਜਾਤ ਜਾਤ ਜਪੇ ਜਨ ਕੋਏ ਜੋ ਜਾਪੇ ਤਿਸੀ ਗਤ ਹੋਏ ਹਰ ਕਾ ਨਾਮ ਜਪੇ ਸਾਸੰਗ ਹਾਰ ਕੇ ਨਾਮ ਪੂਰਨ ਰੰਗ ਨਾਨਕ ਓ ਪ੍ਰਭ ਕਿਰਪਾ।

ਆਪੇ ਘਟਕਾ ਜਾਣੇ ਭੇਦ ਜੋ ਸਰੂਪ ਜਾ ਕੇ ਸਭ ਅਥ ਕਰਨ ਕਰਨ ਪੂਰਨ ਸਮਰੱਥ ਪ੍ਰਭ ਕੀ ਓਟ ਕਹੋ ਮਨ ਮੇਰੇ ਚਰਨ ਕਮਲ ਗੁਰਮੁਖ ਅਰਾਧੋ ਦੁਸ਼ਮਣ ਦੁਖ ਨ ਆਵੇ ਨੇਰੇ ਰਹਾਉ ਆਪੇ ਮਹੰਤਰਨ ਤ੍ਰਿਵਨਸਾਰ ਜਾ ਕੇ ਸੂਤ ਪ੍ਰੋਇਆ ਸੰਸਾਰ ਆਪੇ ਆਪੇ ਸਿਵ ਸ਼ਕਤੀ ਸੰਜੋਗੀ ਆਪ ਨਿਰਬਾਣੀ ਆਪੇ ਭੋਗੀ ਜਤ ਕਤ ਪੇਖੋ ਤਤ ਤਤ ਸੋਏ ਤਿਸਬਿਨ ਤਿਸਬਿਨ ਦੂਜਾ ਨਾਹੀ ਕੋਏ ਸਗ ਤਿਰਗੇ ਨਾਮ ਕੇ ਰੰਗ ਗੁਣ ਗਾਵੇ ਨਾਨਕ ਸਾਧ ਸੰਗ ਮੁਕਤ ਭੁਗਤ ਜੁਗਤ ਵਸ ਜਾ ਕੇ ਨਾਹੀ ਕਿਸੇ ਜਨ ਤਾਕੇ ਕਰਕੇ ਭਜ ਸੋਏ ਸੁਪਰਸਾਨ।

ਦੱਸਿਆ ਮਨ ਆਏ ਰਾਮ ਰਾਮ ਸੰਤ ਸਦਾ ਸਹਾਏ ਘਰ ਬਾਰ ਨਾਲੇ ਪਰਮੇਸ਼ਰ ਦਾ ਪ੍ਰਭਿਆ ਪੂਰ ਸਭ ਠਾਏ ਰਹੋ ਧਨ ਮਾਲ ਜੁਬ ਜੁਤ ਗੋਪਾਲ ਜੀ ਪ੍ਰਾਣ ਨਿਤ ਸੁਖ ਪਾਲ ਆਪਣੇ ਦਾਸ ਕੋ ਦੇ ਰੱਖੇ ਹਾਥ ਨਿਮਖ ਨਾ ਨਿਮਖ ਨਾ ਛੋਡੇ ਸਦ ਹੀ ਸਾਥ ਹਰ ਕਾ ਹਰ ਸਾ ਪ੍ਰੀਤਮ ਅਵਰ ਨ ਕੋਈ ਸਾਰ ਸੰਭਾਲੇ ਸਾਚਾ ਸੋਏ ਮਾਤਾ ਸੁਤ ਸੁਤ ਬੰਦ ਨਰੈਣ ਆ ਜੁਗਾਦ ਭਗਤ ਗੁਣ ਗੈਨ ਤਿਸਕੇ ਧਾਰ ਪ੍ਰਭ ਕਾ ਮਨਜੋਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕੇ ਮਨ ਇਹੋ ਪੁਰਖਾ ਪੁਰਖਾਰਥ ਪ੍ਰਭੂ ਹਮਾਰਾ ਸਾਰੇ ਸੁਵਾਰਥ ਪੈਰੋ ਮਹੱਲਾ ਪੰਜਵਾਂ ਪੈਕੋ ਪਹੁ ਪੜਿਆ ਸਿਮਰਤ ਹਰ ਨਾਮ ਸਗਲ ਬਿਆਦ ਮਿਟੀ ਤ੍ਰੈ ਗੁਰ ਕੀ ਦਾਸ ਕੇ ਪੂਰਨ ਕਾਮ ਰਾਓ ਹਰ ਕੇ ਲੋਕ ਸਦਾ ਗੁਣ ਗਾਵੇ ਤਿਨਕੋ ਮਿਲਿਆ ਪੂਰਨ ਧਾਮ ਜਨਕਾ ਦਰਸ ਬਸ ਦਿਨ ਰਾਤੀ ਹੋਏ ਪਣੀ ਧਰਮ ਰਾਏ ਜਾਮ ਕਾਮ ਕ੍ਰੋਧ ਲੋਭ ਮਤ ਨਿੰਦਾ ਸਾਧ ਸੰਗ ਮਿਟਿਆ ਅਭਿਮਾਨ ਐਸੇ ਸੰਤ ਭੇਟੇ ਵਡਭਾਗੀ ਨਾਨਕ ਤਿਨਕੇ ਸਤ ਕੁਰਬਾਨ ਪੈਰੋ ਮਹੱਲਾ ਪੰਜਵਾਂ ਪੰਚ ਮੰਜਵੀਂ ਜੋ ਪੰਚਨ ਰਾਖੇ ਮਿਥਿਆ ਲਸਣਾ ਨਿਤ ਉੱਠ ਭਾਖੇ ਚੱਕਰ ਬਣਾਏ ਕਰੇ ਪਖੰਡ ਚੁਚ ਪੰਚੇ ਜੈਸੇ ਤ੍ਰੈ ਰੰਡ ਹਰ ਕੇ ਨਾ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਭਾਗੇ ਸਾਚੀ ਦਰਗੇ ਸਾਥ ਮੂਠ ਰਹਾਓ ਸੋਈ ਕਚੀਲ ਕੁਦਰਤ ਨਹੀਂ ਜਾਣੇ ਲਿਪਿਆ ਥਾਇ ਨਾ ਸੋਚ ਕਰ ਹਰ ਮਾਨੇ ਅੰਤਰ ਮੈਲਾ ਬਾਹਰ ਨਿਤ ਹੋਵੇ ਸਾਚੀ ਦਰਗੇ ਆਪਣੀ ਪਤ ਖੋਵੇ

0: ਸਭ ਸੁਖ ਪਾਈ ਤਿਸਕੀ ਸੇਵਰਾਓ ਜਾ ਕਾ ਕੀਆ ਸਭ ਕੁਛ ਹੋਏ ਤਿਸਕਾ ਅਮਰ ਨਾ ਮਿਟੇ ਕੋਈ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸਕਾ ਸਫਲ ਮੂਰਤ ਗੁਰ ਤਿਸਕਾ ਰੂਪ ਜਾ ਕੇ ਅੰਤਰ ਵਸੇ ਹਰ ਨਾਮ ਜੋ ਜੋ ਪਿਖੇ ਸੁ ਬ੍ਰਹਮ ਗਿਆਨ ਬੀਜ ਵਸੇ ਜਾ ਕੇ ਮਨ ਪ੍ਰਕਾਸ਼ ਤਿਸ ਜਨ ਕੇ ਪਾਰ ਬ੍ਰਹਮ ਕਾ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਾਧ ਕਰੀ ਨਮਸਕਾਰ ਤਿਸ ਗੁਰ ਕੋ ਸਾਧ ਜਾਓ ਬਲਿਹਾਰ ਸਤ ਗੁਰੂ ਕੇ ਚਰਨ ਧੋਇਤ ਪੀਵਾ ਗੁਰੂ ਨਾਨਕ ਜਪ ਜਪ ਸਾਧ ਜੀਵਾ
1: ਅੰਤਰ ਪੂਜਾ ਮੰਨਦੇ ਹੋਏ ਇੱਕੋ ਵੇਖੇ ਅਵਰ ਨਾ ਕੋਏ ਦੂਜੇ ਲੋਕੀ ਬਹੁਤ ਉਬਾਇਆ ਸਤਿਗੁਰ ਮੈਨੂੰ ਵੇਖ ਲਗਾਇਆ ਮੇਰਾ ਪ੍ਰਭ ਮੌਲਿਆ ਸਤ ਬਸੰਤ ਇਮਨ ਮੌਲਿਆ ਗੁਣ ਗਾਏ ਗੋਮੇ ਦਰਾਓ ਗੁਰ ਪੋਸ਼ ਤੁਮ ਕਰੋ ਵਿਚਾਰ ਤਾਂ ਪ੍ਰਭ ਸਾਚੇ ਲਾਗੇ ਪਿਆਰ ਆਪ ਛੋੜ ਹੋਏ ਦਾਸ ਵਾਏ ਤੋ ਜਗ ਜੀਵਨ ਵਸੇ ਮਨ ਜਾਏ ਭਗਤ ਕਰੇ ਸਦ ਵੇਖੇ ਦੂਰ ਮੇਰਾ ਪ੍ਰਭ ਸਦ ਰਿਹਾ ਭਰਪੂਰ ਇਸ ਭਗਤੀ ਕਾ ਕੋਈ ਜਾਣੇ ਪਿਓ ਸਾ ਮੇਰਾ ਪ੍ਰਭ ਆਤਮ ਦਿਓ ਆਪੇ ਸਤਿਗੁਰ ਮੇਵ ਮਲਾਏ ਜਗ ਜੀਵਨ ਸਿਓ ਆਪ ਚਿਤ ਲਾਏ ਮਨ ਤਨ ਹਰਿਆ ਸਹਿ ਜਸਵਾਏ ਨਾਨਕ ਨਾਨਕ ਨਾਮ ਰਹਿਲ ਮਿਲਾਏ ਬਸੰਤ ਮਹਲਾ ਦੀਜਾ ਭਗਤ ਵਿਚਲ ਹਰ ਵਸੇ ਮਨ ਆਏ ਗੁਰ ਕਰ ਬਾਤੇ ਸਹਿਜ ਸਫਾਈ ਭਗਤ ਕਰੇ ਵਿਚੋਂ ਆਪ ਹੋਏ ਤਦ ਹੀ ਸਾਚ ਮਿਲਾਵਾ ਹੋਏ ਭਗਤ ਸੋਏ ਸਦਾ ਹਰ ਪਵਦਾਰ ਪ੍ਰਭ ਕੇ ਹੇਤ ਸਾਚੇ ਪ੍ਰੇਮ ਪਿਆਰ ਆਓ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸ਼ਬਦੀ ਵਿੱਚੋਂ ਹਮੇ ਖੋਏ ਹਰ ਜਿਉ ਆਪ ਵਸੇ ਮਨ ਆਏ ਸਦਾ ਸ਼ਾਂਤ ਸੁਖ ਸਹਿਜ ਸਮਾਏ ਸਾਚ ਰਹਿ ਅਤੇ ਤਿੰਨ ਸਤ ਬਸੰਤ ਮਨ ਤਨ ਹਰਿਆ ਰਵਿਆ ਗੁਣ ਗੋਬਿੰਦ ਬਿਨ ਨਾਵੇ ਸੁਕਾ ਸੰਸਾਰ ਅਗਨ ਤ੍ਰਿਸ਼ਨਾ ਜਲੇ ਵਾਰੋ ਵਾਰ ਸੋਈ ਕਰੇ ਜੇ ਹਰ ਜਿਉ ਪਾਵੇ ਸਦਾ ਸੁਖ ਸਰੀਰ ਪਾਣੇ ਚਿਤ ਲਾਵੇ ਆਪਣਾ ਪ੍ਰਭ ਸੇਵੇ ਸਹਿਜ ਸਵਾਏ ਨਾਨਕ ਨਾਮ ਵਸੇ ਮਨ ਆਏ ਬਸੰਤ ਮਹਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਿਗੁਰ ਪਾਏ ਸਫਲਿਓ ਬਿਰਖ ਹਰ ਕੇ ਦੁਆਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸਹਿਜ ਸਵਾਏ ਸੱਚ ਬਲ ਲਾਗੈ ਸਤਿਗੁਰ ਪਾਏ ਰਹੋ ਆਪੇ ਨੇੜੇ ਆਪੇ ਦੂਰ ਗੁਰ ਕੇ ਸ਼ਬਦ ਵੇਖੇ ਸਦ ਹਜੂਰ ਸ਼ਾਮ ਘਣੀ ਬੋਲੀ ਬਦਲਾਏ ਗੁਰਮੁਖ ਬਿਖਸੇ ਸਹਿਜ ਸੁਭਾਏ ਅੰਦਨ ਕੀਰਤਨ ਕਰੇ ਦਿਨ ਰਾਤ ਸਤਿਗੁਰ ਗਵਾਈ ਵਿੱਚੋਂ ਜੂਟ ਬਰਾਂਤ ਪਰ ਪੰਜ ਵੇਖ ਰਿਆ ਬਸਮਾਦ ਗੁਰਮੁਖ ਪਾਈਏ ਨਾ ਬਰਸਾਦ ਆਪੇ ਕਰਦਾ ਸਭ ਰਸਭੋਗ ਜੋ ਕਿਛ ਕਰੇ ਸੋਈ ਬਰੋਗ ਵੱਡਾ ਦਾਤਾ ਤਿੰਨ ਕਮਾਏ ਨਾਨਕ ਮਿਲ ਗਏ ਸ਼ਬਦ ਕਮਾਏ ਬਸੰਤ ਮਹਲਾ ਤੀਜਾ ਪੂਰੇ ਭਾਗ ਸਚਕਾਰ ਕਮਾਵੇ ਇੱਕੋ ਚੇਤੇ ਫਿਰ ਜੁਨ ਨ ਆਵੇ ਸਫਲ ਜਨਮ ਇਸ ਜਗ ਮੇ ਆਇਆ ਸਾਚ ਨਾਮ ਸਹਿਜ ਸਮਾਇਆ ਗੁਰਮੁਖ ਕਾਰ ਕਰੋ ਲਿਵਲਾਏ ਹਰ ਨਾਮ ਸੇਵੋ ਵਿੱਚੋਂ ਵਾਪ ਗਵਾਏ ਰਹੋ ਇਸ ਜਨ ਕੀ ਹੈ ਸਾਚੀ ਬਾਣੀ ਗੁਰ ਕੇ ਸ਼ਬਦ ਜਗ ਮਾਹਿ ਸਮਾਣੀ ਚੌਂ ਜੁਗ ਬਸਰੀ ਸਾਚਾ ਸੋਹੇ ਨਾਮ ਰਤਾ ਜਨ ਪ੍ਰਗਟ ਹੋਏ ਇੱਕ ਸਾਚੇ ਸ਼ਬਦ ਰਹਿ ਲਵਲਾਏ ਸੇ ਜਨ ਸਾਚੇ ਸਾਚੇ ਪਾਏ ਸਾਚ ਧਿਆਨ ਦੇਗਾ ਜੋਰ ਸੰਤ ਜਨਾ ਕੀ ਪਗ ਪੰਕਜ ਦੂਰ ਏਕੋ ਕਰਦਾ ਅਵਰ ਨ ਕੋਏ ਗੁਰ ਸ਼ਬਦੀ ਮੇ ਲਾਵਾ ਹੋਏ ਜਿਨ ਸੱਚ ਸੇਵਿਆ ਤਿੰਨ ਰਸ ਪਾਇਆ ਨਾਨਕ ਸਹਿਜੇ ਨਾਮ ਸਮਾਇਆ ਬਸੰਤ ਮਹਲਾ ਤੀਜਾ ਭਗਤ ਕਰੇ ਜਨ ਦੇ ਗਜੂਰ ਸੰਤ ਜਨਾ ਕੀ ਪਗ ਪੰਕਜ ਦੂਰ ਹਰ ਸਿਰਤੀ ਸਦ ਰਹਿ ਲਾਏ ਪੌਰੇ ਸਤਿਗੁਰ ਦੀਆ ਬੁਝਾਏ ਦਾਸਾਂ ਕਾ ਦਾਸ ਬਿਰਲਾ ਕੋਈ ਹੋਏ ਉੱਤਮ ਪਦਵੀ ਭਾਵੇ ਸੋਏ ਰਹੋ ਏਕੋ ਸੇਵੋ ਅਵਰ ਨ ਕੋਏ ਜਿੱਤ ਸੇਵੀਏ ਸਦਾ ਸੁਖ ਹੋਏ ਨਾ ਉਹ ਮਰੇ ਨਾ ਆਵੇ ਜਾਏ ਤਿਸ ਬਿਨ ਅਵਰ ਸੇਵੀ ਕਿਉਂ ਵਾਏ ਜਨ ਸਾਚੇ ਜਿਨੀ ਸਾਜ ਵਛਾਣਿਆ ਆਪ ਮਾਰ ਸਹਿਜੇ ਨਾਮ ਸਮਾਣਿਆ ਗੁਰਮੁਖ ਨਾਮ ਭਰਾਵ ਸੋਏ ਮੰਦਰ ਮਲ ਨਿਰਮਲ ਸਜ ਸੋਏ ਜਿਨ ਗਿਆਨ ਕਿਆ ਤਿਸ ਹਰ ਤੋਂ ਜਾਣ ਸਾਜ ਸ਼ਬਦ ਪ੍ਰਭ ਏਕ ਸਿਆਣ ਹਰ ਰਚਾਕੇ ਤਾਂ ਸੋਏ ਨਾਨਕ ਨਾਮ ਰਤੇ ਸੱਚ ਸੋਏ ਬਸੰਤ ਮਹਲਾ ਤੀਜਾ ਨਾਮ ਰ ਤੇ ਕੁਨਾ ਕਾ ਕਰੇ ਉਦਾਰ ਸਾਚੀ ਬਾਣੀ ਨਾਮ ਪਿਆਰ ਮਨਮੁਖ ਬੋਲੇ ਕਾਹੇ ਆਏ ਨਾਮੇ ਬੋਲੇ ਜਨਮ ਗਵਾਏ ਜੀਵਤ ਮਰੇ ਮਰ ਮਰਨ ਸਵਾਰੇ ਗੁਰ ਕੇ ਸ਼ਬਦ ਸਾਚ ਔਰ ਤਾਰੇ ਰਾਓ ਗੁਰਮੁਖ ਸੱਚ ਭੋਜਨ ਪਵਿੱਤਰ ਸਰੀਰਾ ਮੰਦਰ ਮਿਲ ਸਦ ਗੁਣੀ ਗਹੀਰਾ

ਕਰਨੇ ਸਾਣੇ ਦਰ ਸਾਜੇ ਸੱਜ ਸੋ ਪਾਏ ਨਿਜ ਕਰ ਵਾਸਾ ਪਾਵੇ ਸੋਏ ਆਪ ਅਫਲ ਸੱਚਾ ਸੋਏ ਹੋਰ ਸਭ ਬੋਲੇ ਦੂਜੇ ਪਦ ਹੋਏ ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੇ ਸਾਚ ਸਾਣੀ ਬਸੰਤ ਭਲਾ ਤੀਜਾ ਬਿਨ ਕਰਮਾ ਸਭ ਭਰਮ ਬਲਾਣੀ ਮਾਇਆ ਮੋਹ ਬਹੁਤ ਦੁਖ ਪਾਈ ਮਨਮੁਖ ਅੰਦੇ ਟੋਰ ਨਾ ਪਾਈ ਭੇਟਾਂ ਕਾ ਕੀੜਾ ਭੇਟਾਂ ਮਾਹੇ ਸਮਾਈ ਹੁਕਮ ਮੰਨੇ ਸੋ ਜਨ ਪ੍ਰਵਾਨ ਗੁਰ ਕੇ ਸ਼ਬਦ ਨਾਮ ਨਿਸਾਰਾਓ ਸਾਚ ਰਤੇ ਜਨਾ ਤੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਿਲਾਵੇ ਸੋਏ

ਸਤਿਗੁਰ ਸੇਵਾ ਨਾਮ ਦਰਲਾਏ ਜਿਨ ਇੱਕ ਜਾਤਾ ਸੇ ਜਨ ਪਰਵਾਨ ਨਾਨਕ ਨਾਮ ਰਤੇ ਦਰ ਨਿਸ਼ਾਨ ਬਸੰਤ ਮਹਲਾ ਤੀਜਾ ਕਿਰਪਾ ਕਰੇ ਸਤ ਗੁਰੂ ਮਲਾਏ ਆਪੇ ਆਪ ਵਸੇ ਮਨਾਏ ਨਿਚਲ ਮਤ ਸਦਾ ਮਤੀਰ ਹਰ ਗੁਣ ਗਾਵੇ ਗੁਣੀ ਗਹੀਰ ਨਮ ਬੋਲੇ ਮਰੇ ਬਿਕਾਏ ਬਿਰਸਾ ਜਨਮ ਫਿਰ ਆਵੇ ਜਾਹਿਰ ਬਹੁ ਪੇ ਕਰੇ ਮਨ ਸਾਧਨ ਹੋਏ ਬਹੁ ਮਾਨ ਆਪਣੀ ਪਤ ਹੋਏ ਸੇਵਟ ਭਾਗੀ ਜਿਨ ਸ਼ਬਦ ਵਿਛਾਣਿਆ ਬਾਹਰ ਜਾਂਦਾ ਕਰਮ ਆਣਿਆ ਕਰਮ ਮਰਦ ਗਮ ਬਾਰਾ ਗੁਰਮਤ ਖੋਜੇ ਸ਼ਬਦ ਵਿਚਾਰਾ ਨਾਮ ਨੌਨਦ ਪਾਈ ਕਰੀ ਮਾਏ ਸਦਾ ਰੰਗ ਰਾਤੇ ਸਾਚ ਸਮਾਏ

ਵਿਹਾਰ ਚੇਤ ਸੁਭਾਏ ਰਾਮ ਨਾਮ ਰਸ ਰਹਿ ਅਖਾਏ ਘੋਟ ਘਟੰਤਰ ਕੇ ਭਾਵ ਜਲ ਜਾਵੇ ਜੀਵਤ ਮਰੇ ਹਰ ਨਾਮ ਸਮਾਏ ਹਰ ਕੀ ਦਾਤ ਹਰ ਜਿਉ ਜਾਣੇ ਗੁਰ ਕੇ ਸ਼ਬਦ ਇਮਨ ਮੋਲਿਆ ਹਰ ਗੁਣ ਗਾਤਾ ਨਾਮ ਵਖਾਣੇ ਰਹੋ ਭਗਵੇਂ ਵੇਸ ਬ੍ਰਹਮ ਮੁਕਤ ਨ ਹੋਏ ਬਹੁ ਸੰਜਮ ਸਾਂਤ ਨ ਭਾਵੇ ਗੋਏ ਗੁਰਮਤ ਨਾਮ ਪ੍ਰਾਪਤ ਹੋਏ ਵਡਭਾਗੀ ਹਰ ਪਾਵੇ ਸੋਏ ਕਲਮੇ ਰਾਮ ਨਾਮ ਜਾਈ ਗੁਰਮੁਰੇ ਤੇ ਪਾਇਆ ਜਾਈ

ਇਹਦੇ ਵਸਿਆ ਸੋ ਭਾਰ ਵਸਾਰਾ, ਨਾਨਕ ਜਾਣੇ ਸਭ ਪਾਵਣ ਹਾਰਾ। ਬਸੰਤ ਮਹਲਾ ਦੇ ਜਾਇਕ ਲੋਕੇ, ਤੇਰਾ ਕੀਆ ਕਿਰਮ ਜੰਤ, ਦੇਤਾ ਜਾਪੀ ਆਦਮੰਤ।

ਉੱਤਮ ਵਿਚਾ ਸਬਦ ਨਾਮ ਨਾਨਕ ਮਖਾਣੇ ਸੱਚ ਨਾਮ ਬਸੰਤ ਮਹਲਾ ਦੀਜਾ ਬਨਸਪਤ ਮੌਲੀ ਚੜਿਆ ਬਸੰਤ ਏ ਮਨ ਮੌਲਿਆ ਸਤਿਗੁਰ ਸੰਗ ਤੁਮ ਸਾਚ ਤਿਆਵ ਮੁਕਤ ਮਨਾ ਧਾਂ ਸੁਖ ਪਾਵ ਮੇਰੇ ਮਨਾ ਰਹੋ ਇਤ ਮਨ ਮੌਲਿਆ ਭਯਾਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਗ ਵਖਾਣੇ ਹੁਕਮ ਬੁਝੇ ਤਾਂ ਏਕੋ ਜਾਣੇ

ਆਤਮਾ ਦਾਏ ਹਰ ਜੀ ਆਪੇ ਹਮ ਲਾਏ ਵਰਗੇ ਸ਼ਬਦ ਸੱਚ ਨਾ ਸੁਆਏ ਰਹੋ ਮਨ ਵਸੰਦ ਹਰੇ ਸਭ ਲੋਏ ਫਲੇ ਫੁਲੀਏ ਰਾਮ ਨਾਮ ਸੁਖੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਰਾਮ ਨਾਮ ਰਾਗੇ ਅਰਦਾਰੇ

ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰੇ ਬਾਗ ਹਰ ਭਗਤ ਹਰਾਏ ਇਸ ਮਨ ਕੋ ਬਸੰਤ ਮੀਨ ਲਗੇ ਨਾ ਸੋਏ ਇਹ ਮਨ ਜਲਿਆ ਦੂਜੇ ਦੋਏ ਰਹੋ ਇਹ ਮਨ ਤੰਦੇ ਮਾਤਾ ਘਰੋਂ ਗਾਏ ਮਾਇਆ ਮੋਟਾ ਸਦਾ ਲਾਏ ਇਹ ਮਨ ਛੋਟੇ ਜਾਂ ਸਤਿਗੁਰ ਮੇਟੇ ਜਮਕਾਲ ਕੀ ਫਿਰ ਆਵੇ ਨਾ ਮੇਟੇ ਇਹ ਮਨ ਛੋਟਾ ਗੁਰ ਲਿਆਏ ਨਾਨਕ ਮਾਇਆ ਮੋਹ ਸ਼ਬਦ ਚਲਾਏ ਬਸੰਤ ਮਾਲਾ ਤੀਜਾ ਬਸੰਤ ਚੜਿਆ ਬੋਲੀ ਮਨਾਏ ਇਹ ਜੀ ਜੰਤ ਹੋਲੇ ਹਰ ਜਿਤ ਲਾਏ ਇਨਵੇ ਦਏ ਮਨ ਹੋਰਿਆ ਹੋਏ ਹਰ ਹਰ ਨਾਮ ਜਪੇ ਦਿਨ ਰਾਤੀ ਗੁਰਮੁਖ ਹੋਮੇ ਕੰਡੇ ਦੋਏ ਰਾਓ ਸਤਿਗੁਰ ਬਾਣੀ ਸ਼ਬਦ ਸੁਣਾਏ ਈ ਜਗ ਹਰਿਆ ਸਤਿਗੁਰ ਪਾਏ ਫਲ ਫੁਲ ਲਾਗੇ ਜਾਏ ਆਪੇ ਲਾਏ ਮੂਲ ਲਗੇ ਨਾ ਸਤਿਗੁਰ ਪਾਏ ਆਪ ਬਸੰਤ ਜਗਤ ਸਵਾਰੀ ਨਾਨਕ ਪੂਰੇ ਭਾਗ ਭਗਤ ਨਿਰਾਲੀ ਬਸੰਤ ਹਿੰਡੋਲ ਮਹਲਾ ਤੀਜਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਸਾਧ ਗੁਰ ਕੀ ਬਾਣੀ ਮਿਟਿਓ ਮਿਟੋ ਵਾਰਿਆ ਬਾਈ ਗੁਰ ਸ਼ਬਦ ਮਿਟੋ ਬਲ ਜਾਈ ਗੁਰ ਸਲਾਈ ਸਦਾ ਆਪਣਾ ਬਾਈ ਗੁਰ ਚਰਨੀ ਚਤਲਾਈ ਮੇਰੇ ਮਨ ਰਾਮ ਨਾਮ ਚਤਲਾਏ ਮਨ ਤਨ ਤੇਰਾ ਹਰਿਆ ਹੋਵੇ ਇੱਕ ਹਰਨਾਮਾ ਵਲ ਪਾਏ ਰਹੋ ਗੁਰ ਰਾਗੇ ਦੇ ਉਰੇ ਪਾਈ ਹਰ ਰਸ ਅੰਮ੍ਰਿਤ ਪਿਆਏ ਵਿੱਚੋ ਹੋਮੇ ਦੁੱਖ ਡੰਗਿਆ ਪਾਈ ਸੁੱਖ ਵੱਡਾ ਮਨ ਆਏ ਤੋਂ ਨਾਭੇ ਜਿਨ੍ਹਾਂ ਨੂੰ ਬਖਸ਼ਣ ਪਾਈ ਸ਼ਬਦੇ ਲਈਆਂ ਮਿਲਾਏ ਧੂੜਤ ਨਾ ਕਿਉਂ ਕੁਲੀਏ ਪਾਈ ਸਤਸੰਗਤ ਮੇਲ ਮਿਲਾਏ ਆਪ ਕਰਾਏ ਕਰੇ ਆਪ ਆਈ ਜਿਨ ਹਰਿਆ ਕੀਆ ਸਭ ਕੋਏ ਨਾਨਕ ਮਨ ਤਨ ਸੁੱਖ ਸਦਵਸੇ ਪਾਈ ਸ਼ਬਦ ਮਿਲਾਵਾ ਹੋਏ ਰਾਗ ਬਸੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਦੁਖੇ ਇੱਕ ਓਂਕਾਰ ਸਤਿਗੁਰ ਸਾਧ ਜਿਉਂ ਬਸਰੀ ਸੂਰਜ ਕਿਰਨ ਜੋਧਾ ਤਿਉਂ ਕੱਟ ਕੱਟ ਰਮਈਆ ਅਤ ਬੋਧ ਏਕੋ ਹਰ ਰਵਿਆ ਸਰਵਤਾਹੀ ਗੁਰ ਸ਼ਬਦ ਹੀ ਮਿਲਿਆ ਮੇਰੀ ਮਾਏ ਰਹੋ

ਹਰਿ ਕੋ ਕਰੇ ਸੋਏ ਬਸੰਤ ਮਹਲਾ ਜੋਤਾ ਰਹਿਣ ਦਿਨਸ ਦੋਏ ਸਦੇ ਬਾਏ ਮਨ ਹਰ ਸਿਮਰੋ ਮੰਤ ਸਦਾ ਰੱਖ ਲਏ ਹਰਾ ਚੇਤ ਸਦਾ ਮਨ ਮੇਰੇ ਸਭ ਆਲਸ ਦੁਖ ਪੰਜ ਪ੍ਰਭਾਇਆ ਗੁਰਮਤ ਗਾਵੋ ਗੁਣ ਪ੍ਰਭ ਕੇਰੇ ਰਹੋ ਮਨਮੁਖ ਫਿਰ ਫਿਰ ਹਮੇ ਮੂਏ ਕਾਲ ਗਏ ਤਾਂ ਸੰਘਾਰੇ ਝੰਬਰ ਗਏ ਗੁਰਮੁਖ ਹਰ ਹਰ ਹਰਮ ਲਾਗੇ ਜਨਮ ਮਰਨ ਦੋ ਦੁਖ ਭਾਗੇ ਭਗਤ ਜਨਾ ਗੁਹਾਰ ਕਿਰਮਾਦਾਰੀ ਗੁਰੂ ਨਾਨਕ ਦੁੱਟਾ ਮਿਲਿਆ ਬਨਵਾਰੀ ਬਸੰਤ ਡੋਲ ਮਹੱਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਰਵਜਾਦ ਰਾਮ ਨਾਮ ਰਤਨ ਕੋਡਣੀ ਗੜ ਮੰਦਰ ਏਕ ਲਗਾਨੀ ਸਤਿਗੁਰ ਮਿਲਤਾ ਕੁਝ ਮਿਲ ਜੋਤੀ ਜੋਤ ਸਮਾਨੀ ਮਾਧੋ ਸਾਧੂ ਜਨ ਦੇਵ ਮਲਾਏ ਦੇਖਤ ਦਰਸ ਪਾਸ ਨਾਸੇ ਪੁੱਤਰ ਪਰਮ ਪੰਦ ਪਾਏ ਰਹੋ ਪੰਜ ਚੋਰ ਮਿਲ ਲਾਗੇ ਨਗਰੀਆ ਰਾਮ ਨਾਮ ਤਨ ਹਰੀਆ ਗੁਰਮਤ ਖੋਜ ਬਰੇ ਤਗਰੇ ਧਨ ਸਾਬਤ ਰਾਸ ਬਰਿਆ ਅਖੰਡ ਪਰਮ ਪਾਵਗਾ ਦਾਗੇ ਅੰਤਰ ਮਾਇਆ ਮਾਇਆ ਸਾਧੂ ਵਰਗ ਭਗਵੰਤ ਮਾਇਆ ਅਗਿਆਨ ਦੇਰ ਗਵਾਇਆ ਜਗਨਨਾਥ ਗਦੀ ਸਾਈ ਕਰ ਕਿਰਪਾ ਸਾਧ ਬੁਲਾਵੇ ਨਾਨਕ ਸਾਧ ਹੋਏ ਮਨ ਅੰਤਰ ਨਿਤ ਹਿਰਦੇ ਹਰ ਗੁਣ ਗਾਵੇ ਬਸੰਤ ਮਹਲਾ ਚੌਥਾ ਡੋਲ ਤੁਮ ਵਟ ਵਰਗ ਵਡ ਗਸਾਈ ਹਮ ਕੀਰੇ ਕਿਰਮ ਤੁਮ ਰਚੇ ਹਰ ਦੀਨ ਦਿਆਲ ਕਰੋ ਪ੍ਰਭ ਕਿਰਪਾ ਕਰ ਸਤਿਗੁਰ ਚਰਨਮ ਮਨਸੇ ਗੋਬਿੰਦ ਜੀਉ ਸਤਸੰਗਤ ਮੇਰ ਹਰ ਕਰਸੇ ਜਨਮ ਜਨਮ ਕੇ ਕਿਰਮ ਮਲ ਰਿਆ ਮਿਲ ਸੰਗਤ ਕਰ ਪ੍ਰਭ ਚੇ ਰਹੋ ਤੁਮਰਾ ਜਨ ਜਾ ਤੁਮ ਜਾਤਾ ਹਰ ਜਪਿਓ ਪਦਤ ਪੁਛੇ ਹਰ ਕੀਓ ਸਗਲ ਪਹੁੰਚੇ ਉਬਰ ਹਰ ਸੋਭਾ ਹਰ ਪ੍ਰਭ ਦਿਲਸੇ ਜਾਤ ਜਾਤ ਕੋਈ ਪ੍ਰਭ ਪਿਆਵੇ ਸਭ ਪੂਰੇ ਮਾਨਸ ਦਿਨਸੇ ਤਨ ਵੱਡੇ ਵੱਡ ਪੂਰੇ ਹਰ ਜਨ ਹਰ ਸਾਰੇ ਹਰ ਉਰਜੇ ਹਮ ਟੀਡੇ ਟੀਮ ਬਹੁਤ ਮਾਰੀ ਹਰ ਤਾਰ ਕਿਰਪਾ ਬ੍ਰਹਮਣ ਜੇ ਜਨਨ ਕੁਰ ਹਰ ਓਟੇ ਹਮ ਕੀਏ ਬਦਮ ਜੇ ਬਸੰਤ ਡੋਲ ਮਲਾ ਜੋਤਾ ਮੇਰਾ ਇਹ ਕਿਰ ਮਨੁਆਰ ਨਾ ਸਕੇ ਨਿਤ ਹਰ ਹਰ ਨਾਮ ਰਸ ਮੀਤੇ ਜੋ ਬਾਲਕ ਰਸਗਾ ਭਰਿਓ ਤਨ ਮਾਤਾ ਤਨ ਕਾਂਡੇ ਫਿਰ ਬਲੀ ਦੇ ਗੋਬਿੰਦ ਜੀ ਉਹ ਮੇਰਾ ਮਨ ਤਨ ਨਾਮ ਹਰ ਮੀਤੇ ਵੱਡੇ ਬਾਗ ਵਰ ਸਤਗੁਰ ਮਾਇਆ ਵਿੱਚ ਕਾਇਆ ਨਗਰ ਸੀਂਦੇ ਰਹੋ ਜਨਕੇ ਸਾਹ ਸਹਿਜੇ ਦੇ ਹਰ ਮੇਰੇ ਪ੍ਰਭੂ ਹਰ ਮੀਤੇ ਜੋ ਜਲ ਕਮਲ ਪ੍ਰੀਤ ਦਗਬਾਰੀ ਬਿਨ ਜਲ ਕੈਸੇ ਸੁਗਲੀ ਦੇ ਜਿਨ ਜਪਿਓ ਨਾਮ ਨਿਰੰਜਨ ਹਰ ਹਰ ਅਮਦੇ ਜਗਰੋ ਅਰਮੀ ਦੇ ਜਨਮ ਜਨਮ ਕੀ ਹਮੇਮਾ ਦੇਸੀ ਹਰ ਅੰਮ੍ਰਿਤ ਹਰ ਜਲ ਨੀ ਦੇ ਹਮਰੇ ਕਰਮ ਨਾਮ ਜਰੋ ਡਾਕਰ ਤਉ ਪੈਜ ਰਕੋ ਆਪਣੀ ਦੇ ਹਰ ਭਾਵੇ ਸੁਣ ਬਿਨੋ ਬੇਨਤੀ ਜਨ ਨਾਨਕ ਸਨ ਮੀ ਦੇ ਬਸੰਤ ਹੰਡੋਲ ਮਹਲਾ ਜੋਤਾ ਮੇਰਾ ਕਿਨ ਕਿਨ ਪਰਮ ਪਰਮ ਦਿਲ ਦਾਵੇ ਕਰਨੀ ਵਾਸਾ ਪਾਈਏ ਗੁਰੀ ਅੰਕਰ ਸ਼ਬਦ ਗੁਰ ਅੰਕ ਸ਼ਬਦ ਦਾਰੂ ਸਿਰ ਦਰਿਓ ਹਰ ਮੰਦਰ ਆਣ ਵਸਾਈਏ ਗੋਬਿੰਦ ਜੀਓ ਸਤਸੰਗਤ ਮੇਲ ਹਦਾਈਏ ਹਮੇ ਰੋਗ ਗਿਆਸ ਪਾਇਆ ਹਰ ਸਹਿਜ ਸਮਾ ਦੁਲਗਾਈਏ ਰਹੋ ਕਰ ਰਤਨ ਲਾਲ ਬੋ ਮਾਣ ਕਲਾ ਦੇ ਮਨ ਭਰਮਿਆ ਲੈਣਾ ਸਕਾਈਏ ਜਿਉਂਡਾ ਘੋਮ ਗਏ ਚਿਨ ਖਾਡੇ ਤਿਉਂ ਸਤਿਗੁਰ ਵਰਤ ਲਾਈਏ ਜਿਨ ਐਸਾ ਸਤਿਗੁਰ ਸਾਧਨਾ ਪਾਇਆ ਤ੍ਰਿਕ ਤ੍ਰਿਕ ਨਰ ਜਵਾਈਏ ਜਨਮ ਵਧਾਰਤ ਬਣ ਬਲ ਪਾਇਆ ਕੌਂਡੀ ਬਦਲੇ ਜਾਈਏ ਮਦ ਸੋ ਧਨ ਹਰ ਤਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਏ ਜਨ ਨਾਨਕ ਨਿਰਮਾਣ ਮਤ ਪਾਇਆ ਮਿਲ ਸਾਧੂ ਹਰ ਗੁਣ ਗਾਈਏ ਬਸੰਤ ਡੋਲ ਮਹਲਾ ਚੌਥਾ ਆਵਣ ਜਾਣ ਮਿਆ ਦੁਖ ਮਿਗਿਆ ਦੇ ਮਨਮੁਖ ਸੁੰਜੀ ਸੁੰਜ ਰਾਮ ਨਾਮ ਕਿਨ ਭਾਨੀ ਜਿਦਾ ਜਮ ਵਗੜੇ ਕਾਲ ਸੁਲੰਜ
ਗੋਬਿੰਦ ਜੀਓ ਵੇਖੋਮੇ ਮਮਤਾ ਮੋਜਾ ਸਤ ਸੰਗਤ ਗੁਰ ਕੀ ਪਿਆਰੀ ਮਿਲ ਸੰਗਤ ਹਰ ਪੁੰਜ ਰਹੋ ਸਤ ਸੰਗਤ ਸਾਥ ਦਿਆ ਕਰ ਮਿਲੋ ਸਰਨਾਗਤ ਸਾਧੋ ਬਣਾ ਹਮ ਡੋਲਦੇ ਪਾਤਰ ਕਾਲ ਲਿਓ ਪ੍ਰਭ ਤੁਮ ਦਿਆਲ ਤੁਮ ਦੀਨ ਦਿਆਲ ਦੋ ਮਾਂ ਹਰ ਤਤ ਤਾਰੋ ਰਿਦਨ ਤਨ ਸੁਆਮੀ ਸਤ ਸੰਗਤ ਮਿਲ ਬਦਲੋ ਜਾ ਹਰਨਾਮੀ ਅਮ੍ਰਿਤ ਲਗਾਈ ਹਮ ਹਰ ਬਿਟੋ ਹੁਕਮ ਜਨ ਕੇ ਬੋਰ ਮਨੋਹਰ ਰਬ ਹਰ ਨਾਮ ਦਿਓਜਾ ਜਨ ਕਮਨ ਨ ਦਬਿਆ ਹੈ ਗੁਰ ਮੰਤਰ ਦਿਓ ਹਰ ਬੰਜ ਬਸੰਤ ਮਹਲਾ ਪੰਜਵਾਂ ਕਰ ਮਹਿਲਾ ਦੋ ਦੁਗੇ ਏਕ ਓਂਕਾਰ ਸਰਵ ਸਾਧ ਗੁਰ ਸਿਓ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰ ਆਜ ਹਮਾਰੇ ਮਹਾਨੰਦ ਚਿੰਤ ਨਦੀ ਭੇਟੇ ਗੋਬਿੰਦ ਆਜ ਹਮਾਰੇ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਵੀ ਅੰਤਰਾਓ ਆਜ ਹਮਾਰੇ ਬਨੇ ਬਾਗ ਪ੍ਰਭ ਸੰਗ ਮਿਲ ਖੇਲਣ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਗਾ ਦਲਾਲ ਦੇਵ ਮਨ ਤਨ ਮੋਲਿਓ ਅਤ ਨੋਬ ਸੁਕੇ ਨਾਹੀ ਸ਼ਾਮ ਦੋਬ ਸਗਲੀ ਰੋਤੀ ਹਰਿਆ ਹੋਏ ਸਦਾ ਬਸੰਤ ਗੁਰ ਮਿਲੇ ਦੇਵ ਮਿਰਕ ਜੰਮਿਓ ਹੈ ਭਾਰ ਜਾਤ ਫੁੱਲ ਲਾਗੇ ਫਲ ਰਤਨ ਮਾਸ ਹਰ ਗੁਣ ਗਾਏ ਜਨ ਨਾਨਕ ਹਰ ਹਰ ਗਾਏ ਬਸੰਤ ਮਹਲਾ ਵਜਾ ਅਡਵਾਣੀ ਧਨ ਮਾਲ ਹੜ ਗੀਤ ਜਵਾਰੀ ਜੂਏ ਮਾਹੇ ਜੀਤ ਅਮਲੀ ਜੀਏ ਅਮਲ ਗਾਏ ਤਿਉ ਹਰ ਜਨ ਜੀਵੇ ਹਰ ਜਾਏ ਆਪਣੇ ਰੰਗ ਸਭ ਕੋ ਰਜੇ ਜਿਤੋਂ ਲਾਇਆ ਤਿਤੋਂ ਲਗੇ ਮੇਘ ਸੋਮ ਮੋਰ ਨਿਰਕਾਰ ਚੰਦ ਦੇ ਕੇ ਵੇਸੇ ਕੋ ਲਾਰ ਮਾਤਾ ਵਾਰਗ ਦੇਖ ਨੰਦ ਤਿਉ ਹਰ ਜਨ ਜੀਵੇ ਜਪ ਗੋਬਿੰਦ ਸਿੰਘ ਜੇ ਸਤ ਭਜਨ ਵਾਸ ਰਣ ਦੇਖ ਸੂਰੇ ਚਿਤ ਲਾਸ ਕਿਰਪਨ ਕੋ ਅਤ ਤਨ ਵਿਆਰ ਹਰ ਜਨ ਕੋ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹੀ ਸਰ ਸੁਖਾਂ ਸੁਖ ਹਰ ਕੇ ਨਾਹੀ ਜਿਸੇ ਬਰਾਬਤ ਹਿਰਦਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹਲਾ ਪੰਜਵਾਂ ਤਿਸ ਬਸੰਤ ਜਿਸ ਪ੍ਰਭ ਗਿਰਪਾਲ ਤਿਸ ਬਸੰਤ ਜਿਸ ਗੁਰ ਦਿਆਲ ਮੰਗਲ ਦਿਨ ਕੇ ਜਿਸ ਏਕ ਕਾਮ ਤਿਸ ਬਸੰਤ ਜਿਸ ਹਿਰਦੇ ਨਾਮ ਗ੍ਰਹਿ ਤਾਂ ਕੇ ਬਸੰਤ ਗੁਣੀ ਜਾਂ ਕੇ ਕੀਰਤਨ ਹਰ ਤੁਨੀ ਰਾਓ ਪ੍ਰੀਤਮ ਪਾਰ ਬ੍ਰਹਮ ਮੋਲ ਮਨਾ ਗਿਆਨ ਕਮਾਈਏ ਪੂਛ ਜਨਾ ਸੋ ਤਮ ਸੀ ਜੈਸਾ ਸੰਗ ਸੋ ਪਿਆਨੀ ਜਿਸ ਗੁਰੇ ਰੰਗ ਸੋ ਨਿਰਭੋ ਜਿਰਭੋ ਮਾਇਆ ਸੋ ਸੰਗਿਆ ਜਿਸ ਬ੍ਰਹਮ ਗਿਆ ਸੋ ਕਾਂਤੀ ਜਿਸ ਰਦਾਤਾਏ ਸੋਈ ਨਿਚਲ ਸਾ ਜਟਾਏ ਏਕਾ ਕੁੰਜੀ ਏਕ ਮਰੀਤ ਦਰਸ਼ਨ ਬਰਸਨ ਹੀਤ ਜੀਤ ਹਰ ਰੰਗਾ ਸਹਿਜ ਮਾਨ ਨਾਨਕ ਦਾਸ ਤਿੰਨ ਜਣ ਗੁਰਮਾਨ ਬਸੰਤ ਮਹਲਾ ਪੰਜਾ ਜੀ ਪ੍ਰਾਣ ਤੋਂ ਪਿੰਡ ਦੀਨ ਮੁਗਧ ਸੁੰਦਰ ਤਾਲ ਜੋਨ ਸਭ ਜਾ ਜਗ ਤੋਂ ਪ੍ਰਣਵਾਲ ਨਾਮ ਜਪਤ ਹੋਵਤ ਨਿਹਾਲ ਮੇਰੇ ਪ੍ਰੀਤਮ ਕਾਰਨ ਕਰ ਯੋਗ ਹਉ ਪਾਵੋ ਤੁਮ ਤੇ ਸਗਲ ਤੋਗ ਰਹੋ ਨਾਮ ਜਪਤ ਹੋਵਤ ਦਾਰ ਨਾਮ ਜਪਤ ਸੁਖ ਸਹਿਜ ਸਾਰ ਨਾਮ ਜਪਤ ਪਤ ਸੋਭਾ ਹੋਏ ਨਾਮ ਜਪਤ ਬਿਘਨ ਨਹੀਂ ਕੁਆਏ ਜਾਂ ਕਾਰਨ ਇਹ ਦੁਲਭ ਦੇ ਸੋ ਬੋਲ ਮੇਰੇ ਪ੍ਰਭੂ ਦੇ ਸਾ ਸੰਗ ਮੈਂ ਤਿਸਮ ਸਾਮ ਸਦਾ ਹਰਦੇ ਜਮੀ ਪ੍ਰਭ ਤੇਰੋ ਨਾਮ ਤੁਝ ਬਿਨ ਦੂਜਾ ਕੋਈ ਨਾਹੀ ਸਾਉ ਤੇਰੋ ਖੇਲ ਤੁਝ ਮਾਏ ਨਵਾਏ ਜੋ ਭਾਵੇ ਤਿਉ ਰਾਖ ਦੇ ਸੁਖ ਨਾਨਕ ਪੂਰਾ ਗੁਰਮਦੇ ਬਸੰਤ ਮਹਲਾ ਪੰਜਵਾਂ ਪ੍ਰਭ ਪ੍ਰੀਤਮ ਮੇਰੇ ਸੰਗ ਰਾਏ ਜਿਸੇ ਦੇਖਾਉ ਜੀਵਾਂ ਮਾਏ ਜਾ ਕੇ ਸਿਮਰਨ ਦੁਖ ਨਾਏ ਕਰ ਦਿਆ ਮਿਲਾਵੋ
ਦਾ ਹੈ ਪਿਓ ਜਾਂ ਕੀ ਗੱਦ ਮਿਲ ਕਹੀਂ ਜਾਏ ਘੱਟ ਘੱਟ ਘੱਟ ਘੱਟ ਦਇਆ ਸਮਾਏ ਜਾਂ ਕੇ ਭਗਤ ਆਨੰਦ ਮੈਂ ਜਾਂ ਕੇ ਭਗਤ ਨਹੀਂ ਖੈ ਜਾ ਕੇ ਭਗਤ ਨਹੀਂ ਬਹਿ ਜਾ ਕੇ ਭਗਤ ਸਦਾ ਜਾਏ ਭਾਵ ਨਮਾ ਤੇਰੀ ਕਹੀ ਜਾਏ ਸੁਖਦਾ ਤਾਂ ਪ੍ਰਭ ਰਿਓ ਸਮਾਏ ਨਾਨਕ ਜਾਜੇ ਏਕ ਦਾਨ ਕਰ ਕਿਰਪਾ ਮੋਹੇ ਦਿਓ ਨਾਮ ਬਸੰਤ ਮਹਲਾ ਮਜਾ ਜੋ ਮਿਲ ਪਾਣੀ ਜਵਾਰੇ ਮੋੜ ਸਾ ਸੰਗ ਜੋ ਮੈਂ ਜੋੜ ਜੈਸੀ ਦਾਸੇ ਧੀਰ ਮੀਰ ਦਸੇ ਦਾਰਨ ਗੁਰੇ ਮੀਰ ਤੁਮ ਦਾਤੇ ਬ੍ਰਹਮ ਦੇ ਮਨਾਰ ਨਿਮਕ ਨਿਮਕ ਤਿਸ ਨਿਮਸਕਾਰ ਜਿਸੇ ਬਰਾਬਰ ਸਾ ਸੰਗ ਤਿਜਨ ਲੰਗਾ ਭਾਰਮ ਰੰਗ ਇਹ ਬੰਧਨ ਤੇ ਭਏ ਮੌਤ ਭਗਤ ਰਾਧੇ ਜੋਗ ਜੋਗਾ ਨੇਤਰ ਸੰਤੋਗੇ ਦਸ ਵੇਗ ਰਸਨ ਗਾਏ ਗੁਣ ਦੇਖ ਕ੍ਰਿਸ਼ਨ ਮੁਜੀ ਗੁਰਮਸਾਦ ਮਨ ਗਨ ਰਸੇ ਸਵਾਦ ਸੇਵਕ ਲਾਗੋ ਚਰਨ ਸੇਵ ਆਦ ਵਰਗ ਪ੍ਰਭਲ ਦੇਵ ਸਗਲ ਧਾਰਨ ਤੇਰੋ ਨਾਮ ਨਾਨਕ ਪਾਇਓ ਇਹ ਨਿਦਾਨ ਬਸੰਤ ਮਾਲਾ ਪੰਜਵਾਂ ਤੁਮ ਬਟ ਦਾਤੇ ਦੇ ਰਹੇ ਜੀ ਪ੍ਰਾਣ ਮੇਰਵ ਰਹੇ ਜੀਸੇ ਸਗਲੇ ਭਜਨ ਖਾਨ ਮੋਹੇ ਨਿਰਮਣ ਇੱਕ ਗੁਣ ਨਾ ਜਾਨ ਹਾਂ ਕਛੂ ਨਾ ਜਾਨੋ ਤੇਰੀ ਸਾਰ ਤੂੰ ਕਰ ਗਤ ਮੇਰੀ ਪ੍ਰਭ ਦਿਆਰਾਓ ਜਾਪਨਾ ਤਾਪਨਾ ਕਰਮ ਗੀਤ ਆਵੇ ਨਾਹੀ ਕਛੂ ਰੀਤ ਮਨ ਮੇ ਰਾਗੂ ਆਸੇਗਾ ਨਾਮ ਤੇਰੇ ਕੀ ਤਰੂ ਡੇਗ ਸਾਨੂੰ ਕਲਾ ਪ੍ਰਭ ਤੂੰ ਕਰਮੀਨ ਅੰਤ ਨ ਪਾਵੇ ਜਲੇ ਮੀਨ ਅਗਮ ਅਗਮ ਉਜਦੇ ਹੋ ਜਾ ਹਮ ਤੋਰੇ ਤੁਮ ਬਹੁਤ ਮੋਜ ਜਿਨ ਤੂੰ ਦਾਇਆ ਸੇਗ ਨੀ ਜਿਨ ਤੂੰ ਪਾਇਆ ਸੇ ਧਨੀ ਜਿਨ ਤੂੰ ਸੇਵਿਆ ਸੁਖੀ ਸੇ ਸੰਤ ਸਰਨ ਨਾਨਕ ਪਰੇ ਬਸੰਤ ਮਹਲਾ ਮਜਾ ਜਿਨ ਤੂੰ ਸੇਵ ਜਿਸ ਤੂੰ ਕੀਆ ਤਿਸ ਰਾਤ ਜਿਨ ਜਿਉ ਦੀਆ ਤਿਸਕੀ ਜਾਗਰ ਫਿਰ ਡੰਨ ਲਾਗੇ ਤਿਸਕੀ ਘਰ ਬੋਲਦਾਰੀ ਫਿਰ ਦੁੱਖ ਨਾ ਲਾਗੇ ਸੇਵਟ ਬਾਗ ਹੋਏ ਜਿਸ ਰਾਣੀ ਸੋ ਭਾਵੇ ਇਹ ਭਗਤਰ ਬਾਣੀ ਰਹੋ ਦੂਜੀ ਸੇਵਾ ਜੀਵਨ ਮਿਲਦਾ ਕਠਿਨ ਹੋਈਏ ਪੂਰਨ ਮਿਲਦਾ ਮਾਣਸ ਸੇਵਾ ਕਰੀ ਸਹੇਲੀ ਸਾਧ ਕੀ ਸੇਵਾ ਸਦਾ ਸਹੇਲੀ ਜੋ ਜੇ ਲੋੜੇ ਸਦਾ ਸੰਗਵਾਈ ਸਾਧੋ ਸੰਗਤ ਘਰੇ ਵਧਾਈ ਭੂਆ ਜਮੀਏ ਕੇਵਲ ਨਾਮ ਸਾਧੋ ਸੰਗਤ ਭਾਰ ਗ੍ਰਾਮ ਸਗਲ ਤਤ ਮੈਂ ਤਦ ਗਿਆਨ ਸਰਵ ਧਿਆਨ ਮੈਂ ਏਕ ਧਿਆਨ ਹਰ ਕੀਰਤਨ ਮੈਂ ਉੱਤਮ ਤਨਾ ਨਾਨਕ ਗੁਰ ਮਿਲ ਗਾਏ ਗੁਣਾ ਬਸੰਤ ਮਹਲਾ ਮਜਾ ਜਿਸ ਮੋਲਤ ਮੌਕਾ ਹੋਏ ਸੋਏ ਜਿਸ ਮ੍ਰਿਤ ਨਿਰਮਲ ਹੈ ਸੋਏ ਜਿਸ ਰਾਧੇ ਜਮ ਕਿਸ ਨਾ ਕਹੇ ਜਿਸ ਕੀ ਸੇਵਾ ਸਭ ਕਿਸ ਲਏ ਰਾਮ ਰਾਮ ਬੋਲ ਰਾਮ ਰਾਮ ਜਾਗੋ ਮਨ ਕੇ ਸਗਲ ਕਾਮ ਰਾਓ ਜਿਸ ਕੇ ਤਾਰੇ ਧਰਨ ਦਾਸ ਘੜ ਘੜ ਜਿਸ ਦਾ ਹੈ ਪ੍ਰਗਾਸ ਜਿਸ ਮ੍ਰਿਤ ਪਤਨ ਪ੍ਰੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮੈਂ ਉੱਤਮ ਕਰਮ ਕਰਮ ਕਰ ਦੋਸਤ ਕੇ ਉਬਰ ਕਰਮ ਜਿਸ ਕੋ ਚਾਹੇ ਸਵਰਨ ਦੇਵ ਸੰਤ ਸੁਭਾਗੀ ਲਾਗੂ ਸੇਵ ਆਦ ਵਰਗ ਜਿਸ

ਅੰਤਰ ਮਿੱਤਰ ਲਾਗੇ ਪਿਆਸ ਬੰਦਿਆਲ ਪੂਰੀ ਮੇਰੀ ਆਸ ਕਿਨਕਾ ਕਾਟੇ ਸਾਧ ਨਾਮ ਜਪਿਓ ਹਰ ਨਾਮ ਰੰਗ ਵਰਮ ਸਾਧ ਬਸਮ ਨਾ ਚਰਨ ਕਮਲ ਸਾਰੇ ਸਦਾ ਸਦਾ ਹਰ ਜਸ ਸੁਨਾ ਰਹਾਓ ਸਮਰਾਤ ਸਵਾਮੀ ਕਾਰਨ ਕਾਰਨ ਮੋਹੇ ਨਾਥ ਪ੍ਰਭ ਤੇਰੀ ਸਰਨ ਜੀ ਜਾਂਦ ਤੇਰੇ ਆਧਾਰ ਕਿਰਪਾ ਪ੍ਰਭ ਲਿਓਨ ਸਾਰ ਭਵ ਖੰਡਨ ਦੁੱਖ ਨਾਥ ਦੇਵ ਸੁਰਨਰ ਮੁੰਜਨ ਤਾਂ ਕੀ ਸੇਵ ਧਰਨ ਕਾਸ ਜਾਗੀ ਕਲਾ ਮਾਹੇ ਤੀਰਾ ਦੀਆਂ ਸਭ ਜੰਤ ਖਾਹੇ ਅੰਤਰ ਜਾਮੀ ਪ੍ਰਭ ਦਿਆਲ ਆਪਣੇ ਦਾਸ ਕੋ ਨਤਰ ਨਿਹਾਲ ਕਰਕੇ ਪਾ ਮੋਹੇ ਦੇਹੋ ਦਾਨ ਜਪ ਜੀਵੇ ਨਾਨਕ ਤੇਰੋ ਨਾਮ ਬਸੰਤ ਮਹਲਾ ਭਜਾ ਰਾਮ ਰੰਗ ਸਭ ਗਏ ਪਾਵ ਰਾਮ ਜਪਤ ਕਛ ਨਹੀਂ ਸੰਸਾਪ ਗੋਬਿੰਦ ਜਪਤ ਸਭ ਮਿਟੇ ਦੇਰ ਹਰ ਸਿਮਰਤ ਕਛ ਨਹੀਂ ਫੇਰ ਬਸੰਤ ਮਾਰੇ ਰਾਮ ਰੰਗ ਸੰਤ ਜਨਾ ਸਿਉ ਸਦਾ ਸੰਗ ਰਹੋ ਸੰਤ ਜੀ ਸੰਤ ਜਨੀ ਕੀ ਆਪ ਦੇਸ ਜਪ ਗੋਬਿੰਦ ਭਗਤ ਸੋਤਾ ਦੇਸ ਹਰ ਭਗਤ ਹੀਣ ਧਿਆਨ ਤਾਨ ਗੁਰਬ ਸਾਧ ਕੜ ਕੜ ਵਜਾਨ ਹਰ ਕੀਰਤਨ ਰਸ ਭੋਗ ਰੰਗ ਮਨ ਭਾਪ ਕਰ ਤੂੰ ਸਦਾ ਸੰਤ ਨਗਟ ਪ੍ਰਭ ਭੇ ਕਰਨ ਹਾਰ ਈ ਸੋਤ ਪ੍ਰਭ ਕਾਰਜ ਸਾਰ ਚਰਨ ਕਮਲ ਤੋਂ ਲੰਬੋ ਧਿਆਨ ਕਰਕੇ ਮਾਂ ਪ੍ਰਭ ਕੀ ਨਦਾਰ ਤੇਰਿਆਂ ਸੰਤ ਜਨਾ ਕੀ ਬਾਜੋਂ ਦੋਰ ਜਪ ਨਾਨਕ ਸਵਾਮੀ ਸਦਾ ਜੋਰ ਸੰਤ ਮਲਾ ਵਜਾ

ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਧਰਤਾ ਪੁਰਖ ਨਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਾਹਿਬ ਹੰਗੁਰ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ।

ਵਾਹਿਗੁਰੂ ਵਾਹਿਗੁਰੂ।

वहाँ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ, ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤਨ ਤਨ ਸਾਹਿਬ, ਸਤਿਗੁਰੂ ਗਰੀਬ ਨਵਾਜ, ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਮੁਖਵਾਕ ਰਾਗ ਧਨਾਸਰੀ ਵਿੱਚ ਹੈ ਜੀ, ਅੰਗ 687 688 ਤੇ ਵਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਓ ਗੌੜੀ ਸੁਖਮਨੀ, ਮਹੱਲਾ ਪੰਜਵਾਂ, ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦ ਗੁਰਹਿ ਨਮੈ, ਜੁਗਾਦ ਗੁਰਹਿ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵ ਏ ਨਮੈ, ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਾਸ ਬਸੰਬਰ ਏਕੈ, ਨਾਮ ਜਪਤਿ ਅਗੰਤ ਅਨੇਕੈ, ਵੇਦ ਪ੍ਰਾਣ ਸਿਮਰ ਸੋਦਾ ਅਖਿਰ, ਕਿੰਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਤ ਜੀ ਵਸਾਵੇ, ਤਾਂ ਕੀ ਮਹਿਮਾ ਗਨੀ ਨਾ ਆਵੇ, ਕਾਂਖੀ ਏਕੈ ਦਰਸ ਦੁਆਰੋ, ਨਾਨਕ ਉਨ ਸੰਗ ਮੋਹਿ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਵਿਸਰਾਮ, ਰਹਾਉ ਪ੍ਰਭ ਕੇ ਸਿਮਰਨ ਗਰਬ ਨ ਬਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਣ ਟਰੇ, ਪ੍ਰਭ ਸਿਮਰਤ ਕਛ ਬਿਘਨ ਨ ਲਾਗੇ, ਪ੍ਰਭ ਕੇ ਸਿਮਰਨ ਅੰਦਿਨ ਜਾਗੇ, ਪ੍ਰਭ ਕੇ ਸਿਮਰਨ ਭਉ ਨਾਮ ਵਿਆਪੇ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ, ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ, ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪਤਾ ਪੂਜਾ, ਪ੍ਰਭ ਕੇ ਸਿਮਰਨ ਬਿਨਸੇ ਦੂਜਾ, ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸਫਲ ਭਲਾ, ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਵਿਆਵੇ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਅੰਧ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸਰਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਭੇਦ ਉਪਾਏ, ਹਰ ਸਿਮਰਨ ਪੈ ਸਦ ਜਤੀ ਦਾਤੇ, ਹਰ ਸਿਮਰਨ ਨੀਚੋ ਕੁੰਡ ਜਾਤੇ,
ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮ ਹਰੀ ਆਇਓ ਨਾਨਕ ਕੇ ਪ੍ਰਭ ਸਾਥ ਸ਼ਲੋਕ ਨਾਨਕ ਕੇ ਪ੍ਰਭ ਸਾਥ ਅਸ਼ਪਦੀ ਜੈ ਮਾਤ ਪਿਤਾ ਸੁਧ ਮੀਤ ਨਾ ਭਾਈ ਮਨੋਹਾ ਨਾਮ ਤੇਰੇ ਸੰਗ ਸਹਾਈ ਜੈ ਮਾਂ ਭਿਆਨ ਦੂਤ ਜਮ ਦਲੇ ਤਾਂ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਏ ਉਧਾਰੀ ਅਨਕ ਪੁੰਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਭਾਵ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪਤ ਗਾਵੈ ਜੇ ਮਾਰਗੇ ਜਾਤ ਕੇਲਾ ਤੈ ਹਰ ਕਾ ਨਾਮ ਸੰਘ ਹੋ ਸੁਹੇਲਾ ਐਸਾ ਨਾਮ ਮਨਸਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਠ ਪਰਾਹੀ ਅਨਕ ਬਿਗਨ ਜੇ ਆਏ ਸੰਘਾਰੇ ਹਰ

ਮੋੜ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਈਆ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਮਾ ਸੰਤੋਸਾ ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤਮੇ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜ ਕਰਖੇ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕਹਿ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ਼ ਨਾਇ ਵਿਜੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਧਨ ਜਨ ਕੋ ਆਪ੍ਰਭ ਦੀਨਾ ਹਰ ਹਰ ਜਨ ਕੇ ਊਠ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਹਾ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਾ ਦੁਖ ਲਥਾ ਨਾਮ ਕੀ ਮਹਿਮਾ ਸੰਤਰਿਤ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤ ਕਾ ਸੰਗਮਟ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੁਲ ਕਸ਼ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਏ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਵ ਟੰਡੋਲ ਪੂਜਿਸ ਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਓਮੇ ਬਹੁ ਰਤਨਾ

ਸੰਸਾਰ ਅਨੋਖਣ ਪ੍ਰਤਿਮੇ ਪ੍ਰਚਰ ਜੀਵੇ ਮਾਂ ਦਾਤ ਪੀਸਰ ਦੀਵੇ ਆਗਨ ਮਾਹੇ ਹੋਮਤ ਪ੍ਰਾਣ ਕਨਕ ਅਸਵ ਹੈ ਵਰ ਭੂਮ ਦਾਨ ਨਿਓਲੀ ਕਰਮ ਕਰੇ ਵੋ ਆਸਨ ਜੈਨ ਮਾਰ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੇ ਤੋ ਵੀ ਹੋਮੇ ਮੈਲ ਨ ਜਾਵੇ ਹਰ ਕੇ

ਨਾ ਕਰੇ ਮੰਤੇ ਕਬੂ ਨ ਵਿਖਿਆ ਟਰੇ ਜਲ ਧੋਵੇ ਬਹੁ ਦੇਹ ਅਨੀਤ ਸੁਧ ਕਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣ ਬਜਮ ਕਾ ਭਉ ਵਿਆਪੈ ਅਣਖ ਯਤਨ ਕਰ ਤ੍ਰਿਸ਼ਨ

ਅਵਰ ਕਰਤੂਤ ਸਗਲੀ ਜਮਡਾਨੇ ਗੋਬਿੰਦ ਭਜਨ ਬਿਨ ਤਿਲੀ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਾਹਿਬ ਸਵਾਏ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਓਮੇ ਸ਼ੋਰੇ ਜੇ ਕੋ ਜਨ ਮਰਨ ਤੇ ਡਰੇ ਸਾਜਨਾ ਕੀ ਸਰਨੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾ ਕੇ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦਿਸ਼ਟੇਤਾ

ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਦਮਿਤ ਜਾਨੋ ਆਪੇ ਆਪਣ ਸੰਗ ਆਪਰਾਰਾ ਤੇ ਤੁਮਰੇ ਇਸਤ ਤੁਮ ਤੇ ਹੋਏ ਨਾਨਕ ਹਵਨ ਜਾਣ ਸਕੋ ਏ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਬਸੈ ਹਰ ਨਾਮ ਸ਼ਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਭ ਸਾ ਸੰਭਾਲ ਜਨਕੀਆ ਤੇ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਮਨ ਦਿਸ਼ਟਾਨੀ ਜੰਤੂ ਸਾ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆਉ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਏ ਨਿਰਗੁਣ ਗੁਣ ਕਸ਼ੂ ਨ ਬੂਜੈ ਬਖਸ਼ ਲਿਓ ਤੋ ਨਾਨਕ ਸਿਜੈ ਜੇ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਵਸਾ ਦੀਨੇ ਹਸ ਭਾਵ ਕਰਨ ਨਿਤ ਰਸਨਾ ਤਿਆਗ ਵਰ ਸੰਗ ਰਚਨਾ

ਪਰ ਰਤਨ ਤਿਆਗ ਕੋਡੀ ਸੰਗ ਰਚੇ ਸਾਧ ਛੋੜ ਝੂਠ ਸੰਗ ਮਚੇ ਜੋ ਛੜਨਾ ਸੋ ਅਸਥਿਰ ਕਰਮਾਨੇ ਜੋ ਹੋਵਨ ਸੋ ਦੂਰ ਪੁਰਾਨੇ ਛੋੜ ਜਾਏ ਤਿਸ ਕਾ ਸਰਮ ਕਰੇ ਸੰਗ ਸਹਾਇ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਕਰਤਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਸ਼ਬਦ ਸੁਨਾਇ ਕਿਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਰ ਤਨ ਸੁਆ ਗਲ ਪਾਤਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਧ ਸੁਨੰਦਾ ਕੈਸੇ ਮਾਰਗ ਪਾਵੇ ਕਰ ਗੈ ਲਿਓ ਓਲ ਨਿਭਾਵੇ ਕਾਮ ਬੁਝਾਰਤ ਬੂੰਜੇ ਡੋਰਾ ਨਿਸਕਹੀਏ ਤੋ ਸਮਝੇ ਭੋਰਾ ਕਹਾ ਵਿਸ਼ਨ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਪਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਾਈ ਸੁਹਾਵਨ ਚੀਤ ਜੋ ਬਹਿਰਾਈ ਤਸੋ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਸੈ ਅੰਧ ਖੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ

ਬਿਰਖੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦਿਸੇ ਸੋ ਚੱਲ ਨਾਲ ਲਪਟ ਰਹੇ ਉਹ ਤੈ ਅੰਦਰ ਧਾਰ ਪਟਾਓ ਸਿਉ ਜੋ ਲਾਵੇ ਨੇ ਤੱਕ ਉਹ ਆਤ ਨਾ ਆਵੇ ਕੇ

ਬਿਨਾ ਤਨੇ ਅੰਧ ਮੁਕਾਵ ਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਤਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਮਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਕਟਬ ਸਿਓ ਹਰ ਨਾਓ ਨਾਨਕ ਤਾ ਕੇ ਬਲ ਬਲ ਜਾਓ ਰਹਿਤ ਅਵਰ ਕਿਸੇ ਅਵਰ ਕਮਾਵਤ ਮਨੀ ਪ੍ਰੀਤ ਮੁਖੋਂ ਗਣਨਾਵਤ ਜਨ ਹਾਰ ਪ੍ਰਭੂ ਪ੍ਰਵੀਨ ਵਾਰ ਭੇਗ ਨ ਗਾਉ ਭੀਨ ਅਵਰ ਉਪਦੇਸੇ ਆਪ ਨ ਕਰੇ ਆਵਤ ਜਾਵਤ ਜਨਮੈ ਮਰੇ ਜਿਸਕੇ ਅੰਤਰ ਵਸੇ ਨਿਰੰਕਾਰ

ਗੁਰਬਾਣੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਟ ਪੈਰ ਸਿਮਰੁ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਡਾਵੇ ਤਿਸੇ ਤਿਆਗ ਕਤ ਲੁਭਾਵੇ ਜੇ ਪ੍ਰਸਾਦ ਸੁਖ ਸੇ ਸੁਈ ਜੇ ਮਨੇ ਆਠ ਪੈਰ ਤਾਕਾ ਜਸ ਕਵੀ ਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਤਸੇਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇ ਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਰ ਢਾਕੇ ਮਨ ਸਰਣੀ ਪਰ ਠਾਕਰ ਪਰ ਧਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਤੂੰ ਰੱਬ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪਹਿਰੀ ਜੇ ਮੰਤ ਸਿਮਰਤ ਕਿਉਂ ਆਲਸ ਕੀਜੇ ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤ ਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਊਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਲਖੇ ਆਉਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਵਹਾਰੀ ਤਿਸ ਪਰ ਕੋ ਸਾਧ ਸਾਧ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਾਧ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ

ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀਆ ਚਰਜ ਕਥਾ ਸਵਰੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਟਰੇ ਅਭਿਮਾਨ ਸਾਧ ਕੇ ਸੰਗ ਪਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਮੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਣਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਏ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅਮਦਰਸ ਭੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤੂੰ ਧਾਵੇ ਸਾਧ ਸੰਗ ਸਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਪੈਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕੇ ਸਿਉਨੀ ਬੈਰ ਸਾਧ ਕੇ ਸੰਗ ਨ ਬਿਗਾ ਪੈਰ ਸਾਧ ਕੇ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਾ ਹੀ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੇ ਸੰਗ ਨਾ ਕਬੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੋਚਰ ਲਹੇ ਸਾਧੂ ਕੈ ਸੰਗ ਹਜ਼ਾਰ ਸਹੇ ਸਾਧ ਕੇ ਸੰਗ ਵਸੇ ਥਾਨ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁੱਲ ਉਧਾਰੇ ਸਾਧ ਸੰਗ ਸਾਜ ਨਿਮੀਤ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੁਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁੰਗਾਇਨ ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਬਲ ਜਨਮ ਸਾਧ ਕੇ ਸੰਗ ਨਹੀਂ ਕਿਛ ਕਾਲ ਦਰਸ਼ਨ ਪੇਟ ਤੋਂ ਉਤਨੇ ਆਲ ਸਾਧ ਕੇ ਸੰਗ ਕਲੂਕ ਦਰੇ ਸਾਧ ਕੇ ਸੰਗ ਨਰਕ ਪਰ ਰੇ ਸਾਧ ਕੇ ਸੰਗ ਯਾਵਾ ਸੁਹੇਲਾ ਸਾਧ ਸੰਗ ਮਿਸ਼ਰ ਤਰਮੇਲਾ ਜੋ ਇਸ਼ੇ ਸੋਈ ਫਲ ਪਾਵੇ ਸਾਧ ਕੇ ਸੰਗ ਨਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਵਸੇ ਨਾਨਕ ਉਦਰੇ ਸਾਧ ਸੁਨ ਰਸੇ ਸਾਧ ਕੇ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁੰਗਾਓ ਸਾਧ ਕੇ ਸੰਗ ਨਮੰਤੇ ਵਿਸਰੇ ਸਾਧ ਸੰਗ ਸਰਪਰ ਨਿਸਤਰੇ ਸਾਧ ਕੇ ਸੰਗ ਲਗੇ ਪਰਮ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ

ਉਸਨੇ ਦਿੱਤਾ ਵਿਖਿਆਨੇ ਸਾਧਕੀ ਉਪਮਾ ਤੈ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਣਿਆ ਏ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸ਼ਲੋਕ।

ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਗਿਰੀ ਨਾਥ ਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮੈਂ ਆ ਬ੍ਰਹਮ ਗਿਆਨੀ ਤੇਗ ਜਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦਿਸ਼ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ

ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਬਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ।

ਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤਜੀਵੇ ਨੀ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਵੇ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਘਰ ਬ੍ਰਹਮ ਗਿਆਨੀ ਆਪ ਨਿਰੰਕਾਰ

ਨਮਸਕਾਰੇ ਜੋ ਅੰਤਰਨਾਮ ਸਰ ਮੈਂ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕੋ ਪਰਸ ਸਗਲ ਨਿਸਤਾਰੇ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਿਰਿਆ ਰੂਪ ਨ ਪੇਖੇ ਨੇਤਰ ਸਾਧਗੀ ਟਹਿਲ ਸੰਤ ਸੰਗੇਤ ਕਰਨ ਨਾ ਸੁਣੇ ਕਾਉ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਗ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨ ਸੋ ਜਸ ਉਪਰ ਸੋ ਪ੍ਰਸੰਨ

ਸਭ ਕੀ ਆਗਿਆ ਆਤਮ ਹਿਤ ਆਵੇ ਜੀਵਨ ਮੁਕਤ ਸੋਗ ਕਾਵੇ ਤੈਸਾਰਕ ਤੈਸਾ ਸੋਗ ਸਦਾ ਅਨੰਤ ਨੇ ਵਿਯੋਗ ਤੈਸਾ ਸਵਰਨ ਤੈਸੀ ਅਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸੰਗਲ ਹੇਠਾਓ ਜਿਤ ਜਿਤ ਘਰ ਰਾਖੇ ਤੈਸਾ ਤਿੰਨ ਆਓ ਆਪੇ ਕਰਨ ਕਰਾਵਣ ਜੋ ਪ੍ਰਭਾਵੇ ਸੋਈ ਪੁਣਿਓ ਪਸਰਿਓ ਆਪ ਹੋਏ ਅਨੰਤ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸ਼ਲੋਕ ਉਸਤਤ ਕਰੇ ਅਨੇਕ ਜਾਣੇ ਅੰਤਰਾ ਪਾਰਾਵਾਰ ਨਾਨਕ ਰਚਨਾ ਪ੍ਰਵਰਚੀ ਬਹੁ ਵਿਧਿਆਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਵਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਵੀ ਸਰੋਤੇ ਕਈ ਕੋਟ ਆਤਮ ਧਿਆਨ ਤਾਰੇ ਕਈ ਕੋਟ ਕਵਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪੈਗ ਆਤਮ ਨਿਕੋਰ ਕਈ ਕੋਟ ਪਰਦਰ ਕੋਹਰੇ ਕਈ ਕੋਟ ਪਰਦੁਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ ਪਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਤਰ ਬਿਰਖ ਨੇ ਵਜਾਏ ਕਈ ਕੋਟ ਪੌਣ ਪਾਣੀ ਵੇ ਸੰਤਰ ਕਈ ਕੋਟ ਦੇਸ ਪੂ ਮੰਡਲ ਕਈ ਕੋਟ ਸੱਸੇ ਸੂ ਨਖੱਤਰ ਕਈ ਕੋਟ ਦੇਵਦਾਨ ਮਿੰਦਰ ਸ਼ਿਰ ਸਤਰ ਸਰ ਸਮਗਰੀ ਆਪਣੇ ਸੂਤ ਧਾਰੇ ਨਾਨ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਤਮ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤ ਰਸਾਸਤ ਕਈ ਕੋਟ ਕੀਏ ਰਤਨ ਸਮਾਨਦ ਕਈ ਕੋਟ ਨਾਨਾ ਪ੍ਰਕਾਸ਼ ਜੰਤ ਕਈ ਕੋਟ ਕੀਏ ਚਿਰਜੀਵੇ ਕਈ ਕੋਟ ਗਿਰੀ ਮੇਰ ਸਵੰਤੀ ਵੇ ਕਈ ਕੋਟ ਜਾਕਿਨ ਪ੍ਰਸਾਦ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਸ ਸਭ ਤੇ ਨੇਰੇ ਸਭ ਹੂੰ ਤੇ ਦੂਰ ਨਾਨਕ ਆਪ ਲਿਪਤ ਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੋਨੀ ਫਿਰੇ ਕਈ ਕੋਟ ਬੈਠਤੀ ਖਾਏ ਕਈ ਕੋਟ ਘਾਲੇ ਤਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਝ ਪ੍ਰਕੇ ਆਤੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤ ਨਿਲ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮੇ ਪਾਰ ਬ੍ਰਹਮ ਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੂਤ ਕੀਨੋ ਮਜ਼ਦਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭਤੇ ਹੋਏ ਬ੍ਰਹਮਾ ਸਮਾਧ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬਿਮਕੇ ਦਾਸ ਤਿਨੇ ਹੋਵਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਪੇ ਸਦ ਸਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਸ

ਉਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਾਖੇ। ਪ੍ਰਭ ਪਾਵੇ ਤਾਂ ਹਰ ਗੁਣ ਭਾਖੇ, ਪ੍ਰਭ ਪਾਵੇ ਤਾਂ ਪਤੇ ਉਧਾਰੇ, ਆਪ ਕਰੇ ਆਪਨ ਵਿਚਾਰੇ, ਦੋਹਾਂ ਸਰਿਆਂ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰ ਜਾਮੀ, ਜੋ ਪਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਨ ਆਵੇ। ਕਹੋ ਮਨੁੱਖ ਤੇ ਕਿਆ ਹੋਇਆ ਵੇ, ਜੋ ਤਿਸ ਭਾਵੇ ਸੋਈ ਕਰਾਵੇ, ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ, ਜੋ ਤਿਸ ਭਾਵੇ ਸੋਈ ਕਰੇ, ਅਣਜਾਣ ਵਿਖਿਆਵੇ ਰਚੇ, ਜੇ ਜਾਣਦੇ ਆਪਣੇ ਆਪ ਬਚੇ, ਪਰ ਮੈਂ ਭੂਲਾ ਦਾ ਦਿਸਦਾ ਵੇ, ਨਿਮਕਮਾ ਚਾਰ ਕੁੰਡ ਫਿਰਾਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨਾ ਮਿਲੇ, ਖਿਨਮੇ ਨੀਚ ਕੀਟ ਕੋ ਰਾਜ ਪਾਰ, ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ ਕਛੂ ਨਾ ਆਵੇ, ਤਿਸ ਤਤਕਾਲ ਦੇ ਦਿਸ ਪ੍ਰਟਾਵੇ, ਜਾ ਕੋ ਆਪਣੀ ਕਰੇ ਬਖਸ਼ੀਸ਼, ਦਾ ਕਾ ਲੇਖਾ ਨਾ ਕਨੇ ਜਗਦੀਸ਼, ਜੀਉ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤੇ ਆਪ ਬਣਾਈ, ਨਾਨਕ ਜੀਵੇ ਦੇਖ ਬਣਾਈ, ਇਸ ਕਾ ਬਲ ਨਾਈ ਸਹਾਤ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੇ ਸੋਈ ਪੁੰਥੀਓ, ਕਬੂ ਉੱਚ ਨੀਚ ਮੈਂ ਬਸੇ, ਕਬੂ ਸੋਗ ਹਰ ਕਰੰਗ ਹੱਸੇ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਬਕਾਸ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣਾਰ।

ਗਿਆਨ ਸੱਚ ਕਹਿ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹ ਧਾਰੀ ਲਾਵੇ ਧਿਆਨ ਕਬੂ ਤੱਟ ਤੀਰਥ ਇਸ਼ਨਾਨ ਕਬੂ ਸਿੱਧ ਸਾਧਕ ਮੁਹ ਗਿਆਨ ਕਬੂ ਕੀਟ ਹਸ ਪਤੰਗ ਵੇ ਜੀਆ ਅਨਕ ਜੋਨ ਪਰਮੈ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਪ੍ਰਭਾਵੇ ਤਿਵੇ ਨਚਾਵੇ ਜੋ ਤੁਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ।

ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਗਟੇ ਸਤਿਗੁਰਬਾਨ। ਸ਼ਲੋਕ ਸੁਖੀ ਵਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਵੱਡੇ ਅਹੰਕਾਰੀਆਂ, ਨਾਨਕ ਗਰਭ ਗਲੇ ਅਸ਼ਪਦੀ, ਜਿਸਕੇ ਅੰਤਰ ਰਾਜ ਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੇ ਮੈਂ ਜੋਬਨ ਬੰਤ, ਸੋਵਤ ਵਿਸ਼ਟਾ ਕਾ ਜੰਤ, ਆਪਸ ਕੋ ਕਰਮ ਬੰਤ ਕਹਾਵੇ, ਜਨ ਮਰੇ ਬਹੁ ਜੋਨ ਪਰਮਾਵੇ, ਤਨ ਪੂਮ ਕਾ ਜੋ ਕਰੇ ਗਮਾਨ, ਸੋ ਮੂਰਖਨ ਦਾ ਗਿਆਨ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕੀਆਂ ਮੁਕਤਾ ਕਿਸ ਗਵਾਵੇ, ਤਨਵੰਤਾ ਹੋਏ ਕਰ ਕਰਵਾਵੇ, ਤ੍ਰਿਣ ਸਮਾਨ ਕੇ ਸੰਗ ਨ ਜਾਵੇ, ਬਹੁ ਲਸ਼ਕਰ ਮਾਨੁਕ ਉਪਰ ਕਰੇ ਆਸ, ਪਲ ਵੀ ਤਿਰਤਾ ਕਾ ਹੋਏ ਬਿਨਾ, ਸਭ ਦੇ ਆਪ ਜਾਣੇ ਬਲਵੰਤ, ਖਿਨਵੇ ਹੋਏ ਜਾਏ ਪਸਮੰਤ, ਕਿਸੇ ਨਾ ਵਧੇ ਆਪੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਜਮ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰ ਗਏ ਪ੍ਰਵਾਨ, ਕੋਟ ਕਰਮ ਕਰੇ ਅਵਤਾਰੇ, ਸਰਮ ਪਾਵੇ ਸਗਲੇ ਵਿਰਤਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਸੁਨ ਨਰਕ ਸੁਰਗ ਫਿਰ ਫਿਰੇ ਅਵਤਾਰ, ਅਣਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕ ਨਾ ਆਵੇ, ਸਰਵ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝ ਤੇ ਕਿਸ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੇ ਮੈਂ ਕਿਸ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਤਾਏ ਕੋ ਬੈਰੀ ਮੀ, ਤਬ ਲਗ ਨਿਚਨ ਨਾਹੀ ਚੀ, ਜਬ ਲਗ ਮੋਹ ਮਗਨ ਸੰਗਮਾਏ, ਤਬ ਲਗ ਧਰਮ ਰਾਏ ਦੇਸ ਆਏ, ਪ੍ਰਭ ਕਿਰਪਾ ਦੇ ਬੰਧਨ ਟੁੱਟੇ, ਗੁਰਪ੍ਰਸਾਦ ਨਾਨਕੋ ਛੁੱਟੇ,

ਨਹੀਂ ਕੋਰਾ ਜੇ ਸੁਭਨ ਮਨੋਰਥ ਬਿਰਤੇ ਸਭ ਕਾਜੇ। ਨਾਮ ਰੰਗ ਸਰਬ ਸੁਖੋਏ ਬੜਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਣ ਆਪੇ ਆਪ ਸਾਸਦਾ ਨਾਨਕ ਕਰ ਜਾਪ, ਕਰਨ ਕਰਾਵਣ ਕਰਨੇ ਆਰ ਇਸਕੇ ਹਾਥ ਕਾਮ ਵਿਚਾਰ।

ਦੂਜੇ ਦੇਖੇ ਕਰੇ ਵਿਵੇਕ। ਆਪੇ ਏਕ ਆਪੇ ਅਨੇਕ, ਮਰੇ ਨਾ ਮਿਨਸੇ ਆਵੇ ਨਾ ਜਾਏ, ਨਾਨਕ ਸਦੀ ਰਹਿ ਸਮਾਏ। ਆਪ ਉਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ।

ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਮਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤਿਰ ਰੂਪ ਅਤ ਸੁੰਦਰ ਅਪਾਰ ਅਨੂਪ।

ਭਰਮ ਪਉ ਜਾਇ ਅਸ਼ਪਦੀ। ਮਾਨੁ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਏ ਰਾਏ ਅਗਾਹੇ, ਬੋ ਨ ਤਿਸਨਾ ਲਾਗੇ ਆਏ। ਮਾਰੇ ਰਾਖੇ ਏਕੋ ਆਪ, ਮਾਨੁ ਕੇ ਕਿਸਨਾਈ ਹਾਥ। ਤਿਸ ਕਾ ਕੁੰਭੂ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੇ ਕੋਏ। ਉਸਤ ਮਨ ਮੈਂ ਕਰਨ ਅੰਕਾਰ, ਕਰਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰਲੇ ਜੀਓ। ਨੈਨੋ ਭੇਖ ਠਾਕ ਕਾਰੰਗ, ਸਾਧ ਸੰਗ ਬਿਨਸੇ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟੇ ਭਾਵ ਜਪੀਏ ਅਰਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਵਡਪਾ ਗੀਤੇ ਜਨ ਜਗਮਾਏ, ਸਦਾ ਸਦਾ ਹਰ ਕੇ ਗੁੰਗਾਏ।

ਇੱਕ ਇੱਕ ਪਛਾਣੇ ਇੱਥੇ ਤੱਕ ਕੀ ਹੋ ਸੋਚੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਝੇ ਤਿਸਕੀ ਜਾਣੋ ਤਿਸਨਾ ਬੁਝੇ ਸਾਧ ਸੰਗ ਹਰ ਹਰ ਜਿਸ ਕਹਿਤ ਸਰਬ ਰੋਗ ਤੇ ਵਰਜਨ ਰਹਿਤ ਕਨ ਅੰਦਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮਹਿ ਸੋਈ ਨਿਰਵਾਣ ਏਕ ਉਪਰ ਜੇ ਜਨਕੀ ਆਸਾ ਦਿਸਕੀ ਕਟੀਏ ਜਮਕੀ ਫਾਸਾ ਪਾਰ ਬਮਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਕੋ ਹਰ ਬ੍ਰਹਮਣ ਚਿਤ ਆਵੇ ਸੋ ਸੰਸੁਵੇਲਾ ਨਹੀਂ ਡਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸੇ ਡਰੇ ਜੈਸਾ ਸਤ ਐਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧ ਸੋਧ ਸੋਧ ਸੀਜਿਆ ਗੁਰਪ੍ਰਸਾਦ ਤਤ ਸਭ ਜਾ ਜਬ ਦੇਖੋ ਤਤ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਾ ਹੈ ਕਿਸ ਜਨਮੇ ਨੈਕਸ ਮਰੇ ਆਪਣ ਚਲਤ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜਤਾਪਿ ਥਾਪਿ ਅਵਨਾਸੀ ਨਾ ਹੀ ਕਿਸ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਭੇ ਪੁਰਖ ਪ੍ਰਤਾਪ ਆਪ ਜਪਾਏ ਤਨਾਨਕ ਜਾਪ ਜਿਨ ਪ੍ਰਭਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਉਦਰੇ ਤਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਪ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਭ ਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਡਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿੰਨ ਪੁਰਖ ਕੋ ਉੱਤਮ ਕਰਮਾਨ ਜੋ ਕਿਸ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਇ ਹੋਵੇ ਸੋ ਹੋਏ ਕੱਢਣੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮ ਈਸ਼ਲਗਾਨਾ ਜੈਸਾ ਸਤ ਐਸਾ ਦਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸਮਾਏ ਸੁਖ ਨਿਧਾਨ ਉਹਨੂੰ ਬਣਾਏ

ਨਾਨਕ ਤਿਸ ਬਲਿਹਾਰ ਅਸ਼ਪਦੀ ਟੂਟੀ ਕੰਨ ਨਿਹਾਰ ਗੋਪਾਲ ਸਰਬ ਜੀ ਆਪੇ ਬ੍ਰਿਤਪਾਲ ਸਗਲ ਕੀ ਚਿੰਤਾ ਜਿਸਮਰ ਮਾਹੇ ਤਿਸ ਦੇ ਬਿਰਤਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਰਜਾਵੇ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪ ਬੰਦ ਹੋਏ ਨਾਹੀ ਮੋਹੈ ਪ੍ਰਭ ਕੀ ਜੋ ਸਗਲ ਕਟ ਸੋਏ ਤਿਨ ਬੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੁਛ ਤਿਸਕਾ ਦੀਆ ਦਰਬੇ ਅਸੂ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ

ਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਏ ਮਿਲ ਲਾਈਏ ਪੁਰਬ ਲਿਖੇਗਾ ਲਿਖਿਆ ਪਾਈਏ

ਸਾਧ ਸੇਵਾ ਉਠਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤਰਾ ਚੱਕੇ, ਓੜ ਗਈ ਸੰਤੈ ਨਰਾਇਆ, ਸਭ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕੋ ਜੀਵ ਆਲਣ ਹਾਰ, ਭੁੱਖੇ ਕੋ ਦੇਵਤੇ ਆਧਾਰ, ਸਭਨ ਦਾਨ ਜਾਕੀ ਦ੍ਰਿਸ਼ਟੀ ਮਾਏ, ਪੁਰਬ ਲਿਖੇ ਕਾਲ ਲੈਣਾ ਪਾਏ, ਸਭ ਕੇ ਤਿਸਕਾ ਉਹ ਕਰਨੇ ਜੋਗ, ਤਿਸ ਬਿਨ ਦੂਸਰ ਹੋ ਅਨਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ, ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਦੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤੇ ਜਨ ਆਵੇ ਹਰ ਪਵਚੀਤ, ਭਗਤ ਭਗਤ ਸੁਣੇ ਤੇ ਲੋਏ, ਜਾ ਕੇ ਹਿਰਦੇ ਇੱਕੋ ਹੋਏ।

ਨਾਨ ਸੋ ਜਨ ਸਤ ਸਮਾਤਾ ਸ਼ਲੋਕ ਰੂਪ ਨਾਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭਿੰਨ ਤਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਆਵਨਾ ਸੀ ਬ੍ਰਹਮਨ ਮੇ ਰਾਖ ਮਾਨੁ ਕੀ ਤੂੰ ਪ੍ਰੀਤ ਆਗ ਤਿਸ ਤੇ ਪਰੇ ਨਾਇ ਕਿਛ ਕੋਏ ਸਰਵ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚੜਨੀ ਪਾਓ ਨਾਨੇ ਕਹਿ ਮਨੇ ਅਨਰਾਉ ਮਨਸਾ ਪੂਰਨ ਸੜਨਾ ਜੋ ਕਿਰਪਾ ਸੋਈ ਹੋ ਹਰਨ ਭਨ ਜਾ ਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਨਰੂਪ ਮੰਗਲ ਸਦ ਜਾ ਕੇ ਸਰਬ ਧੋਖ ਸੁਨਿਆ ਕਰਤਾ ਕੇ ਰਾਜ ਮੇ ਰਾਜ ਜੋਗ ਮੇ ਜੋਗੀ ਤਪ ਮੇ ਤਵੀਸਰ ਕਿਸਮੇ ਭੋਗੀ ਧਿਆਏ ਧਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪ੍ਰਕਾ ਕਿਨੇ ਅੰਤਨ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਭਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ

ਸਭ ਢਾਏ ਨਾਨਾ ਵਿਕਰਮੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਾਭ ਘੜ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਹਸਪਤਾਲ ਨਾਮ ਕੇ ਧਾਰੇ ਸਗਲ ਘਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੰਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੁ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਜੇ ਸਭ ਭਲੀ ਸਤਨਾਮ ਪ੍ਰਕਾਸ਼ ਸੁਖਦਾਏ ਵਿਸ਼ਵਾਸ ਸਤਨਾਮ ਗੁਰਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਦ ਬੂਝੇ ਜੇ ਕੋਏ ਨਾਮ ਜਗਤਾ ਕੀ ਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੇ ਸ੍ਰਿਸ਼ਟ ਕਰਨੇ ਹਾਰ ਨਬੂਜ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤਿਸ਼ ਭਾਵੇ ਸੋ ਵਰਤੀਆ ਵਿਸਮਨ ਵਿਸਮ ਪੈ ਵਿਸਮਾਦ ਜਿਨ ਬੁਝਿਆ ਤਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਵਚਨ ਪਦਾਰਥ ਲਹਿ ਹੋਏ ਦਾਤੇ ਦੁੱਖ ਕੱਟ ਨਹਾਰ ਜਾ ਕੇ ਸੰਗਤ ਰੇ ਸੰਸਾਰ ਜਨ ਕਾ ਸੇਵ ਸੋਵਟ ਭਾਗੀ ਜਨ ਕੇ ਸੰਗ ਏਕ ਲਵ ਲਾਗੀ

ਸਰਸਵਤੀ ਚਰਨ ਸਤ ਸਤ ਬਰਸਨ ਹਾਰ, ਪੂਜਾ ਸਤ ਸਤ ਸੇਵ ਹਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਾਬਦ ਸਤ ਸਤ ਸਮਰ ਮੁਕਤਾ, ਸੁਰਤ ਸਤ ਸਤ ਜਾ ਸੁਣਦਾ, ਬੂਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਵਟਾਇਆ, ਪੈ ਤੇ ਨਿਰਭਉ ਹੋਏ ਵਸਾਨਾ, ਜਿਸ ਤੇ ਉਪਜਾ ਤਸਮਾਏ ਸਮਾਨਾ, ਬਸਤ ਮਾਏ ਲੇ ਬਸਤ ਕਢਾਏ, ਤਾ ਕੋ ਭਿੰਨ ਨ ਕਹਿ ਨਾ ਜਾਏ, ਬੂਝੇ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇਕ, ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ, ਠਾਕਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਰੀਤ, ਠਾਕਰ ਕੋ ਸੇਵਕ ਜਾਣੇ

ਸੇਵਕ ਸਾਧ ਸਾਧ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇਵ ਵਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪ ਪਾਤ ਰਾਖੇ ਤਾਂ ਕੀ ਕਦਮਿਤ ਕੋ ਇਨ ਲਾਖੇ ਪ੍ਰਕੇ ਸੇਵਕ ਕੋ ਨਾ ਪਹੁੰਚੇ ਪ੍ਰਕੇ ਸੇਵਕ ਉੱਚੇ ਉੱਚੇ ਜੋ ਭਰਾ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਲ ਰਾਖੇ ਜਿਸਕਾ ਸਾਸ ਨਾ ਕਾਟਦਾ ਤਾਂ ਕੋ ਰੱਖ ਦੇ ਕਰ ਹਾਥ ਮਾਣ ਜਤਨ ਕਰਤ ਬਹੁ ਭਾਤ ਜਿਸਕੇ ਕਰਤਾ ਮਿਰਥੇ ਜਾਤ ਮਾਰੇ ਨਾ ਰੱਖੇ ਅਵਨ ਕੋਏ ਸਬਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਵਾਲ ਖੋਡਾਣੀ ਬਾਰੰਬਾਰ ਬਾਰ ਪ੍ਰਭ ਜਪਿਆ ਪੀ ਅਮ੍ਰਿਤੇ ਮੰਦਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਜੈ ਨਾ ਇੰਦਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਾ ਨਾਮ ਕਸੰਗ ਨਾਮ ਰਸ ਜਨਤਾਨੇ ਮੰਤਨ ਨਾਮੇ ਨਾਮ ਸਮਾਨੇ ਉਠ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੇ ਸਤਕਾਮ

ਨਾਮ ਲੈ ਸੱਚ ਉਪਦੇਸ਼ ਸੇਵਕੋ ਦੇ। ਮੋਹ ਮਾਇਆ ਕੈ ਸੰਗ ਨ ਲੇ, ਮਨ ਮੈਂ ਰਾਖੇ ਹਰ ਹਰੇ। ਅੰਧਕਾਰ ਦੀਪ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤੈਤੇ ਨਾਸੇ। ਤਪਤ ਮਾਏ ਠਾਂਡ ਵਰਤਾਏ, ਅੰਤ ਪਿਆ ਦੁਖ ਨਾਠੇ ਭਾਈ। ਜਨ ਮਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਭਉ ਚੁੱਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮੰਦੇ ਕਹਿ ਨਸੇ। ਇਸਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ। ਤਿਤ ਪਾ ਚੁੱਕੇ ਭਰਮ ਗਵਨ, ਸੁਨ ਨਾਨਕ ਹਰ ਹਰ ਜਸ। ਸਰਵਣ ਨਿਰਗੁਣ ਆਪ ਸਰਗੁਣ ਵੀ ਹੋਏ, ਕਲਾ ਧਾਰ ਜਿਨ ਸਗਲੀ ਮੋਏ। ਆਪਣੇ ਚਰਿਤ ਪ੍ਰਾਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿੰਦੂ ਜਾਨਾ ਈ ਕੋਏ, ਸਰਬ ਨਿਰੰਤਰ ਇੱਕ ਸੋਏ। ਓਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾਸ ਸਾਧ ਕੇ।

ਸੰਤ ਜਨ ਅਮਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸੁਮੀਤ ਵਿਸਾਰੋ ਚਰਨ ਕਮਲ ਰਿਤ ਮੈਂ ਉਧਾਰੋ ਕਰਨ ਕਾਣ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਰਵਾ ਤੇ ਤਨ ਸੰਚੋ ਵੋ ਭਗਵੰਤ ਸੰਤ ਜਨਾ ਕਾ ਨਿਰਮਲ ਮਨ ਤੇ ਕਾਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਲ ਜਾਏ ਜਿਸ ਧਨ ਕੋ ਚਾਰ ਕੁੰਟੜ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖੋ ਨਿਸ ਬਾਛੇ ਮੀਰ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋ ਬਾਕੋ ਕਰੇ ਭਲੀ ਕਰਨੀ।

ਦਾ ਦਿਸਦਾ ਤੇ ਆਵੇ ਟਾਏ ਤਾਂ ਕੋ ਬਿਘ ਨਾ ਲਾਗੇ ਕੋਏ ਜਾਂ ਕੇ ਹਿਰਦੇ ਵਸੈ ਰਸੋਏ ਕਲਤਾ ਦੀ ਠਾਂਡਾ ਨਾਉ ਸਿਮ ਸਿਮ ਸਦਾ ਸੁਖ ਪਾਉ ਭਵਿਨ ਸੇ ਪੂਰਨ ਹੋਇਆ ਸਭ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੇ ਮਨਾਸੀ ਕਹੋ ਨਾਨਕ ਘਾਟੀ ਜੰਪਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਉਣ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮ ਪ੍ਰਾਣ ਉਧਾਰ ਜਨ ਕੋ ਭਾਵ ਨ ਛੁੱਟਣਾਰੇ ਸਿਮਰਤ ਸਾਸਤ ਵੇਦ ਵਿਚਾਰੇ ਅਰਗੀ ਭਗਤ ਕਰੋ ਮਨ ਲਾਏ ਮਨ ਵੰਸ਼ ਨਾਨਕ ਫਲ ਪਾਏ ਸੰਗ ਨ ਚਾਲ ਤੇਰੇ ਧਨਾ ਤੂੰ ਕਿਆ ਲੁਟਾਵੇ ਮੂਰਖ ਮਨਾ ਸੁਤ ਮੀਰ ਕੁਟਾਂਬਰ ਬਣਤਾ ਇੰਤੇ ਕਹੋ ਤੁਮ ਕਮਲ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਮਨ ਛੁਟਕਾਰਾ ਸਸਤੀ ਰਥ ਸਵਾਰੀ ਝੂਠਾ ਡੰਮ ਝੂਠ ਵਿਸਾਰੀ ਜੰਦੀ ਏ ਤਿਸ ਬੁਝੇ ਨਾਮ ਬਗਾਨਾ ਨਾਮ ਸਾਨਾ ਪਛਤਾਨਾ ਗੁਰ ਕੀ ਮਾਤੋਂ ਲੈ ਆਨੇ ਭਗਤ ਬਿਨਾ ਵੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕੈਦ ਰਹਿ ਕਦ

ਸਗਰਾ ਸਰਨਾ ਸੰਭਾਲ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸਤਨਾਰ ਪੂੰਜੀ ਸੰਚ ਕਰੋ ਵਿਹਾਰ ਸੁਖ ਦਰਗਹਿ ਜੈਕਾਰ ਸਾਰ ਨਿਰੰਤਰ ਏਕੋ ਦੇ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨਿਆ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਵੰਤ ਏਕੋ ਏਕ ਏਕ ਹਰਾ ਪੂਰਨ ਪੂਰਿਓ ਪ੍ਰਭ ਆਪ ਅਨਕ

ਪਰਿਆ ਤੋਂ ਸ਼ਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਰੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਪਾਰ ਸਾਧ ਜਾ ਕੀ ਮੰਗੋ ਮੰਗੋ ਧੂਰ ਪਾਰ ਸਦਾ ਪੂਰ

ਦਿਆਲ ਭਗਤ ਜਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾ ਕਰਤ ਪਿਤ ਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਲ ਲਾਵੇ ਮਨੀ ਤਮ ਨਿਰਗੁਣਿਆਰ ਨੀਚ ਜਾਣ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ।

ਰਸਨਾ ਜਪਤੀ ਹਰਾਨੀਤ ਪਲੀ ਸੋ ਕਰਨੀ ਸੋਭਾ ਧਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਰ ਸੰਘ ਪ੍ਰਭ ਦੇ ਅਨੁਵਾਸ ਸਰਬ ਸੁਖ ਨਾਨ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਅੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਪਰੀ ਜਬ ਆਕਾਰ ਕਿਸ਼ਨਾ ਏ ਕਿਸ਼ਨਾ ਦ੍ਰਿਸ਼ਟੇ ਤਾ ਪਾਪੁਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਕਿਸ ਸੰਕਮਾਤ।

ਮੈਂ ਪ੍ਰਕਾਰ ਕੀ ਹੋਵੇ ਗਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੇ ਤੋ ਨਾਨਕੇ ਕਹਿ ਜਹ ਅਵਗਤ ਭਗਤ ਤਹੈ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੋਭਾ ਉਹਨੂੰ ਬਣੀ।

ਜੀ ਜੰਤ ਕੇ ਸਾਖ ਰਾਹ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਪਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵ ਆਪ ਬਜਾਏ ਸਚ ਨਾਮ ਸੋਈ ਜਨ ਪਾਏ।

ਭਰਪੂਰ ਹੈ ਦਿਆਲ ਸਭੇ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰਜਾਮੀ ਰਿਹਾ ਪ੍ਰਿਤਪਾਲੇ ਜੀਨ ਬਹੁ ਪਾਤ ਜੋ ਜੋ ਰਚਿਓ ਸੋਧ ਜੇ ਤਿਆਦ

ਸੇਵਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ। ਇਸੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਭੈ ਅੰਦਰ ਪੂਜੈ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ।

ਦਰਦ ਮੰਦੇ ਬਹੁ ਜਾਏ। ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਵੇ, ਖੇਪਤ ਮਾਰੀ ਏਕਾ ਟੇਕ ਰਖੋ ਮਨਮਾਏ, ਨਾਨਕ ਬੋੜ ਨਾ ਆਵੇ ਜਾਏ, ਤਿਸਤੇ ਦੂਰ ਕਾ ਕੋ ਜਾਏ, ਉਭਰੇ ਰੱਖ ਨਾਰ ਧਿਆਏ।

ਪਹੁੰਚਣਹਾਰ ਸਰੂਪ ਠਾਢਾ ਗੁਰੂ ਗੁਰਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਭੇਖ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ ਰੂਪ ਤਨ ਸੇਵਾ ਸੇਖ ਪ੍ਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸ ਮਨ

ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਤਰ ਪ੍ਰਵਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਰਲ ਸਮਿਗਰੀ ਏਕ ਸਕਟ ਮਾ ਹੈ ਅਨਕ ਰੰਗ ਨਾਨਾ ਦਿਸ਼ਟਾਏ ਨੌ ਨਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਇਸ ਕਾ ਵਿਸਰਾਮ ਸੁਨ ਸਮਾਦ ਅਨੰਤ ਨਾਦ ਕਹਿਣ ਨ ਜਾਏ ਅਚਰਜ ਸਮਾਦ ਤੈਨ ਦੇਖਿਆ ਜਿਸ ਆਪ ਦਿਖਾਏ ਨਾਨਕ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਦ ਘਟ ਘਟ ਵਿਆਹ ਭਰਿਆ ਭਗਵਾਨ ਧਰਨ ਮਾਇਆ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਿਤਪਾਲ ਬਨ ਤੈਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪੌਣ ਪਾਣੀ ਵੇ ਸੰਤਰ ਮਾਏ ਚਾਰ ਕੁੰਡ ਦਿਸੇ ਸਮਾਏ ਤਿਸਤੇ ਭਿੰਨ ਇੱਕੋ ਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੇ ਸੂਰ ਨਕੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆ ਬਡੋਲ ਨ ਕਬੂਨ ਡੋਲੇ ਸਰਵ ਕਲਾ ਕਰ ਖੇਲੇ ਖੇਲ ਮੈਂ ਮੋਲ ਨ ਪਾਈਏ ਗੁਣੇ ਅਮੋਲ ਸਰਵ ਜੋਤ ਮੈਂ ਜਾਗੀ ਜੋ ਧਾਰਿਓ ਸਵਾਮੀ ਓਤ ਬੋਧ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਓ ਵਿਸਾ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸ਼ੁਭ ਬਚਨ ਸਰਬ ਆਪੀ ਰਾਮ ਸੰਗ ਰਚਨ ਜਨ ਜਾਤਾ ਤਿਸਕੀਏ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਇਸ ਗੁਮਾਨੇ ਕਰਨ ਕਰਾਵਣ ਹਾਰ ਪਰਜਾਨੇ ਅੰਤਰ ਵਸੇ ਵਾਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਾਪਤੇ ਸਗਲੀ ਉਤਪਤ ਤਿਸ ਪਾਵੇ ਤਾਂ ਕਰੇ ਵਿਸਥਾਰ ਤਿਸ ਪਾਵੇ ਤਾਂ ਇੱਕ ਅੰਕਾਰ ਅਣਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ

ਆਗਿਆਕਾਰੀ ਕਿੰਨੀ ਮਾਇਆ ਸਭ ਕਹਿਮਾ ਦਲਿਪ ਤੋਰ ਹੈ। ਜੋ ਕੁਛ ਕਹਿਣਾ ਸੋ ਆਪੇ ਕਹੇ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਪਾਵੇ ਤਾਂ ਲੈ ਸਮਾਏ। ਇਸ ਤੇ ਹੋਏ ਸੁਣਾਏ, ਬੁਰਾ ਉਰੇ ਕਹੋ ਕਿਨੇ ਕੁਛ ਕਰਾ। ਆਪ ਭਲਾ ਕਰਤੂਤ ਅਤਨੀਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਜਧਾਰੀ ਸਭ ਸਾਜ, ਓਤ ਪੋਤ ਆਪਣ ਸੰਗਰਾਜ, ਤਾਂ ਕਿ ਖਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਤਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕੇ ਜਾਨ, ਜੋ ਜਾਣੇ ਤੇ ਸਦਾ ਸੁਖ ਹੋਏ। ਆ ਮਿਲਾਏ ਲੈ ਪ੍ਰਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ, ਧਨ ਧਨ ਧਨ, ਜਨ ਆਇਆ ਜਿਸ ਪ੍ਰਸਾਦ ਸਜਗ ਤਰਾਇਆ, ਜਨ ਅਵਨ ਗਾਏ ਸੁਆਉ, ਜਨ ਕੇ ਸੰਸਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸ਼ਲੋਕ ਪੂਰਾ ਪ੍ਰਭ ਰਾਧਿਆ, ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਪਦੀ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਲ ਕਰ ਭੇ, ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਨ, ਆਸ ਨਿਤ ਤਿਆਗੋ ਤਰੰਗ, ਸੰਜਨਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਰਦਨ ਕੇ ਪਰ ਲਿਓ ਭੰਡਾਰ, ਨਾਨਕ ਗੁਰਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗਨ, ਏ ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਏ ਆਧਾਰ। ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ, ਲਾ ਲੇ ਰਤਨ ਸੰਤ ਕਮਾਵਤ, ਹੋ ਤੂੰ ਉਧਾਰ, ਆਪ ਤੇਰੇ ਲੋਕਾਂ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਤ ਬਾਜੇ, ਸੁਣ ਸੁਣ ਅਨੰਦ ਕਰੇ ਵਰਗਾ, ਜੇ ਪ੍ਰਢੇ ਗੋਪਾਲ ਮਹਾਂਤ ਕੇ ਮਾਥੇ, ਨਾਨਕ ਉਦਰੇ ਤਿਨਕੇ ਸਾਥੇ, ਸਨ ਜੋਗ ਸੁਨ ਸੁਣੀ ਆਏ, ਕਰਕੇ ਪ੍ਰਭ ਪ੍ਰਭਾਵ ਮਿਲਾਏ, ਮਿਟਕੇ ਬੈਰ ਪਏ ਸਭ ਰੇਣੇ, ਅੰਮ੍ਰਿਤ ਨਾਮ ਸਾਧ ਸੰਗ ਲੈਣ।

ਸਾਹਿਬ ਤਾਨ ਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਤੇ ਨਿਧਾਨ ਸਭ ਦਿਸ਼ਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬੋਰਨ ਹੋਵੇ ਆਵਨ ਜਾਨ ਹਰ ਦਿਨ ਖਾੜ ਚਲੇ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਦ ਨੌ ਨਿਦ ਬੁੱਧ ਗਿਆਨ ਸਰਬ ਤੈ ਸਿਦ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਦੇਵ ਦਾਸ ਸੁੰਦਰ ਚਤੁਰ ਤਤ ਕਾਵੇ ਦਾ ਸਮਦਾਸ ਏਕ ਦਿਸ਼ਟੇ ਦਾ ਇਹ ਫਲ ਦਿਸਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਨਿਧਾਨ ਜਪੇ ਮਨ ਕੋਏ ਸਭ ਜੁਗਮੇ ਤਾਕੀਗਤ ਹੋਏ

ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਰਪਾਤ ਨਿਹੰਜੇ ਰੂਪ ਰੰਗ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਸੰਤੋਜ ਕਿਹ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਣਾ ਸ਼ਾਹਾਨ ਗਣਿਜੈ ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਵਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮ ਕਾਲੇ ਨਮਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਨੂਪੇ ਨਮਸਤਮ ਭੇਖੇ ਨਮਸਤਮ ਲਿਖੇ ਨਮਸਤਮ ਕਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਭੰਜੇ ਨਮਸਤਮ ਨਾਮੇ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਮ ਨਮਸਤਮ ਧਾਮ ਨਮਸਤਮ ਜੀਤੇ ਨਮਸਤਮ ਭੀਤੇ ਨਮਸਤਮ ਬਾਹੇ ਨਮਸਤਮ ਡਾਹੇ ਨਮਸਤਮ ਨੀਲੇ ਨਮਸਤਮ ਨਾਦੇ ਨਮਸਤਮ ਛੇਦੇ ਨਮਸਤਮ ਗਾਦੇ ਨਮਸਤਮ ਗੰਜੇ ਨਮਸਤਮ ਭੰਜੇ ਨਮਸਤਮ ਉਧਾਰੇ ਨਮਸਤਮ ਪਾਰੇ ਨਮਸਤਮ ਸੁਵੇਕੇ ਨਮਸਤਮ ਨੇਕੇ ਨਮਸਤਮ ਭੂਤੇ ਨਮਸਤਮ ਜੂਪੇ ਨਮਸਤ ਨਿਰਕਰਮੇ ਨਮਸਤ ਨਿਰਭਰਮੇ ਨਮਸਤ ਨਿਰਦੇਸੇ ਨਮਸਤ ਨਿਰਭੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਘਾਤੇ ਨਮਸਤ ਨਿਰਧੂਤੇ ਨਮਸਤਮ ਭੂਤੇ ਨਮਸਤਮ ਅਲੋਕੇ ਨਮਸਤ ਅਸ਼ੋਕੇ ਨਮਸਤਮ ਤਰਮਾਨ ਨਿਰਤਾਪੇ ਨਮਸਤਮ ਥਾਪੇ ਨਮਸਤਮ ਤਰਮਾਨੇ ਨਮਸਤਮ ਨਿਧਾਨੇ ਨਮਸਤਮ ਅਗਾਹੇ ਨਮਸਤਮ ਅਬਾਹੇ ਨਮਸਤਮ ਤਰਵਰਗੇ ਨਮਸਤਮ ਸਰਗੇ ਨਮਸਤਮ ਪ੍ਰਭੋਗੇ ਨਮਸਤਮ ਸਜੋਗੇ ਨਮਸਤਮ ਰੰਗੇ ਨਮਸਤਮ ਭੰਗੇ ਨਮਸਤਮ ਗੰਮੇ ਨਮਸਤ ਸਤਰਮੇ ਨਮਸਤਮ ਜਲਾਸਰੇ ਨਮਸਤਮ ਨਰਾਸਰੇ ਨਮਸਤਮ ਜਾਤੇ ਨਮਸਤਮ ਪਾਤੇ ਨਮਸਤਮ ਮਜਵੇ ਨਮਸ ਸਤ ਅਜਵੇ ਦੇਸਨ ਦੇਸੇ ਨਮਸਤਮ ਭੇਸੇ ਨਮਸਤ ਨਿਰਦਾਮੇ ਨਮਸ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸ ਸਦੇਵੇ ਨਮਸਤਮ ਭੇਵੇ ਨਮਸਤ ਜਨਮੇ ਨਮਸ ਸੋ ਬਨਵੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤਮ ਜਰਾਰ ਨਮਸਤਮ ਕਰਤਾਰ ਨਮੋ ਸਰਵ ਧੰਦੇ ਨਮੋ ਸਤਬੰਦੇ ਨਮਸਤਮ ਸਾਕੇ ਨਮਸਤਮ ਨਿਰਵਾਕੇ ਨਮਸਤਮ ਰਹੀਮੇ ਨਮਸਤਮ ਕਰੀਮੇ ਨਮਸਤਮ ਅਨੰਤੇ ਨਮਸਤਮ ਮੰਤੇ ਨਮਸ ਸਤ ਰਾਗੇ ਨਮਸਤਮ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਸਰੀ ਛੰਦ ਵੈ ਪ੍ਰਸਾਦ ਰੂਪੈ ਨੂਪੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਦਹਿ ਹੈ ਬਹਿ ਹੈ ਅਜੀਤ ਹੈ ਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਸਰਗ ਹੈ ਅਨਿਲ ਹੈ ਨਾਦ ਹੈ ਜੈ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਣ ਹੈ ਗੰਜ ਹੈ ਵੰਜ ਹੈ ਜੂਝ ਹੈ ਜੰਜ ਹੈ ਮੀਕ ਹੈ ਰਫੀਕ ਹੈ ਦੰਦ ਹੈ ਬੰਧ ਹੈ ਨਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਿਰਸੀਖ ਹੈ ਨਿਰਲੰਬ ਹੈ ਜ਼ਮ ਹੈ ਗਮ ਹੈ ਜਮ ਹੈ ਭੂਤ ਹੈ ਸ਼ੂਤ ਹੈ ਲੋ

ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਲਾਨ ਬਾਲ ਰਨਕਾਨ ਰੰਕ ਕਲਾਨ ਕਾਲ ਅਨਭੂਤ ਅੰਗ ਆਭਾ ਭੰਗ ਅਦਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਵੈ ਨਿਰਕਾਮ ਆਦਿ ਪ੍ਰਚੰਡ ਮਿਤ ਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਹੋਏ ਓਂਕਾਰ, ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸੋਈਐ। ਸਰਾਵ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀਕੇ ਸੂਰ ਸੁਰਾਰਦਨ ਸੁਧ ਸਧਾਤ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਉਨ ਦੇਖਿਦ ਪ੍ਰਾਣ ਪਤੀ ਕੈ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਕਰਤੀ ਬਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਲਈ ਬਿਦਨਾ ਆਵਤ ਸੀਸ ਨ ਜਾਤ ਵਿਚਾਰੇ ਤੇ ਪੈ ਦੋ ਕੰਗ ਕਹਾਂ ਪੈ ਭੂਪ ਤੇ ਅੰਤ ਕੋ ਨਾ ਗਈ ਪਾਏ ਪਦਾਰੇ। ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ ਬਾਜ ਟੋਲ ਮਿਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੁਪਤ ਕੌਣ ਗਨੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਿਆ ਤਨ ਦਾਨ ਸੰਜਮ ਨੇਮ ਅਨੇਕ ਵਸਿੱਖ ਹੈ ਵੇਦ ਪੁਰਾਣ ਦੇਵ ਕੁਰਾਨ ਜਮੀਨ ਜਮਾਨ ਸੁਭਾਨ ਕੇ ਭੇਖੇ।

ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੇ ਵਾਚ ਬੇਨਤੀ ਚੌਪਈ, ਹਮਰੀ ਕਰੋ ਆਦੇ ਰਸ਼ਾ ਪੂਰਨ ਹੋਏ, ਚਿਤ ਕੀ ਇੱਛਾ ਤਬ ਚੰਨ ਮਾਰੇ ਹਮਾਰਾ, ਆਪਣਾ ਜਾਨ ਕਰੋ ਪਤਪਾਰਾ, ਹਮਰੇ ਦੁਸਵੇ ਤੁੰਘਾਵੋ, ਆਪਾ ਦੇ ਮੋਹ ਬਚਾਵੋ, ਸੁਖੀ ਵਸੇ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ, ਮੋਰ ਅਚਾਨਚ ਕਰਦੇ ਕਰੀਏ ਸਭੈ ਰਿਨਕੋ, ਆ ਸੰਘਰੀਏ ਪੂਰਨ ਹੋਏ ਹਮਾਰੀ, ਆਸਾ ਦੁਰ ਪਿਰੇ ਪਿਆ ਸਤਮ ਛਾੜ, ਕੋਈ ਅਵਰ ਨਾ ਧਿਆਉਂ, ਜੋ ਬਰਚਾਉਂ ਸੋ ਤੁਮ ਤੇ ਪਾਉਂ, ਸੇਵਕ ਸਿੱਖ ਮਾਰੇ ਤਾਰੀਏ, ਚੁਣ ਚੁਣ ਸਤਰ ਮਾਰੇ ਮਾਰੀਏ, ਆਭਾਦੇ ਮੁਝੇ ਵਰੀਏ, ਮਨ ਕਾਲ ਕਾ ਤ੍ਰਾਸਨ ਵਰੀਏ, ਉਜੋ ਸਦਾ ਮਾਰੇ ਬੱਚਾ ਸ੍ਰੀ ਅਤ ਜੋ ਕਰਿਓ ਰੱਛਾ, ਰਾਖ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਣ ਕੇ ਅੰਤਾ, ਤੁਮੋ ਪੁਰੀ ਦਸਕੰਤਾ, ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵ ਜੀ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀ ਅਤਮਾਸਾ, ਜਮਨ ਕਾਲ ਜੋਗੀ ਸਭ ਕੀਓ, ਵੇਦ ਰਾਜ ਬ੍ਰਹਮਾ ਜੋਤੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਰਹਿਤਾ ਹੈ ਮਹਾਰਾਜ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਸ਼ਨ ਵਜਾਇਓ, ਆਦਿ ਅੰਤੇ ਕਹਿ ਅਵਤਾਰਾ, ਸੋਏ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸੀਂ ਕੋ ਮਾਰੀ, ਸਗਲ ਪ੍ਰਜਾਜ ਨੇ ਆਪ ਸਵਾਰੀ, ਸਿਵਕੁਨ ਕੋ ਸਭ ਗੁਣ ਸੋਧੀਓ, ਸ਼ਤਰਨ ਕੋ ਪਲ ਮੋਬਦ ਕੀਓ, ਕੱਟ ਕੱਟ ਕੇ ਅੰਤਰ ਕੀ ਜਾਣਦ ਭਲੇ ਵਰੇ ਕੀ ਪੀਰ ਪਛਾਣ, ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦਿਸ਼ਕਾਰ ਪੂਲਾ, ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ, ਕੱਟ ਕੱਟ ਕੇ ਪਟ ਪਟ ਕੀ ਜਾਣੇ, ਜਬਤ ਕਰ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇ ਅਪਾਰਾ, ਜਬ ਕਰ ਕਰਤ ਹੋ ਕਮੂ, ਤੁਮ ਮੈਂ ਮਿਲ ਦੇ ਤਰ ਸਬੂ, ਜੇਤੇ ਬਦਨ ਸਿ ਸਭ ਧਾਰੇ, ਆਪ ਆਪਣੀ ਬੁਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲ ਜਾਂਦ, ਵੇਦ ਭੇਦ ਅਰਾਲਮ ਨਿਰੰਕਾਰ, ਨਿਰਵਕਾਰ ਨਿਰਲੰਬ, ਆਦ ਨੀਲ ਅਨਾਦ ਸੰਤਾ ਕਾ ਮੂੜ ਚਾਰਦ, ਭੇਦਾ ਜਾ ਕੋ ਭੇਵ ਨ ਪਾਵਤ ਵੇਦਾ, ਤਾਂ ਕੋ ਕਰਪਾਨ ਮੰਤ ਮਾਂ ਮੂੜ ਕਛ ਭੇਦ ਨ ਜਾਂਤ, ਮਾਂ ਦੇਵ ਕੋ ਕਹਿਤ ਸਾ ਸਿਵ ਨਿਰੰਕਾਰ, ਕਾ ਚਿੰਤ ਨ ਪਿਵ ਆਪ ਆਪਣੀ ਬੁੱਧਾ, ਜੇਤੀ ਬਣਨ ਭਿੰਨ ਭਿੰਨ ਤੋ ਤੇਤੀ, ਤੁਮਰਾ ਲਖਨ ਜਾਇ ਪਸਾਰਾ, ਕਹਿ ਵਿਸਾ ਪ੍ਰਤੰਦ ਸੰਸਾਰਾ, ਏਕੈ ਰੂਪ ਨੂਪ ਸਰੂਪਾ ਰੰਗ ਪਿਓ, ਰਾਵ ਕੇ ਭੂਪਾਂਡ ਜੇਰੇ ਸੇ ਦਿਸ਼ਕੀਨੀ, ਉਤ ਖਾਨ ਬੋਰੇ ਦੀਨੀ ਕਹੂੰ, ਪੂਰ ਰਾਜਾ ਹੋਵੇ ਬੈਠਾ ਕਹੂੰ, ਸੁਨ ਪਿਓ ਸੰਗਰ ਕੈਟਾ ਸਗਰੀ, ਸਿਰ ਦਿਖਾਏ ਚੰਬ ਵਾ ਜੁਗਾ ਸਰੂ ਸਵੰਬ ਵਾ ਰਛਾ, ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ, ਦੁਸ਼ਟ ਜਿਦੇ ਉਟਵਤ ਉਤਪਾਤਾ, ਸਗਲ ਮਲੇਸ਼ ਕਰੋ ਰਣਘਾਤਾ, ਜੇ ਅਸ ਤੁਤਾ ਸਣਨੀ ਪਰੇ, ਤਿਨਕੇ ਦੁਸ਼ ਦੁਖਤ ਵੈ ਮਰੇ, ਪੁਰਸ਼ ਜੀਵਨ ਪਵ ਪਰੇ ਤਿਹਾਰੇ, ਤਿਨਕੇ ਤੁਮ ਸੰਗਟ ਸਭ ਡਾਰੇ, ਜੋ ਕਲ ਕੋ ਇੱਕ ਵਾਰ ਤੇ ਆਈ ਹੈ, ਤਾਂ ਕੇ ਕਾਲ ਨਿਕਨੇ ਹੈ ਰਛਾ ਹੋਏ, ਤਾ ਸਕਾਲਾ ਦੁਸ਼ਟ ਰਿਸ਼ਟ ਕਾਲਾ, ਕਿਰਪਾ ਦਿਸ਼ਤਨ ਜਾਨ ਹਰਿਓ, ਤਾ ਕੇ ਤਾਪ ਤਨ ਕਮੋ ਹਰਿਓ, ਰਿਧ ਸਿੱਧ ਕਰਮ ਸਭ ਹੋਈ, ਦੁਸ਼ਾਸ ਹੋ ਸਕਣ ਕੋਈ, ਏਕ ਵਾਰ ਜਿਨ ਤੁਮੇ ਸਮਾਰਾ, ਕਾਲ ਪਾਸ ਦੇ ਤਾਏ ਵਾਰਾ, ਜਿਨਾਂ ਨਾਮ ਤਿਹਾਰੋ ਕਹਾ, ਦਾਰ ਦੁਜ ਦੋਖ ਤੇ ਰਹਾ, ਖੜ ਕੇ ਤੁਮੇ ਸੰਤਿਆਰੀ, ਆਪਾ ਦੇ ਲਿਓ ਵਾਰੀ, ਸਭ ਡੋਰ ਮੋਹ ਸਹਾਈ, ਦੁਸ਼ ਦੋਖ ਤੇ ਲਿਓ ਚਾਹੇ, ਕਿਰਪਾ ਕਰੀ ਅੰਬਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸਵਰਾਤਾ, ਕਿਲਵੇ ਸਗਲ ਦੇਖੋ ਅਰਤਾ, ਦੁਸ਼ ਦੋਖ ਕਿਨ ਕੋ ਜੈ ਕਰਤਾ, ਸ੍ਰੀ ਅਤ ਜਾ ਭੈ ਦੇ ਅਲਾ, ਪੂਰਨ ਕਰਾ ਗ੍ਰੰਥ ਕਾਲਾ, ਮਨ ਵੰਸ਼ਤ ਬਲ ਪਾਵੇ, ਸੋਈ ਦੁਖ ਨ ਦਿਸੇ ਵਿਆਪਤ ਕੋਈ ਏੜੇ ਲੈ, ਸੁਨੇ ਗੁੰਗ ਜੋ ਜਾਇ ਸਰਸਨਾ ਪਾਵੇ, ਸੁਨੇ ਮੂਰ ਚਿਤਲਾਏ ਚਤਰਤਾ ਆਵੇ, ਦੁਖ ਦਰਦ ਭਾਉ ਨਿਕਨਾ ਤਿੰਨ ਨਰ ਕੇ ਰਹੇ ਹੋ, ਜੋ ਜਾਗੀ ਏਕ ਵਾਰ ਚੌਪੇ ਗੋਕੇ ਚੌਪੇ, ਸਮਨ ਸਦਰਾ ਸਹਿਜਪਣੀ ਜੈ ਹਰ ਸਹਿਜਪੰਤੀਨ ਕਹੀ ਜੈ, ਭਾਦਰ ਸੁਰੀ ਅਸ਼ਟਮੀ ਰਵਿਵਾਰਾ, ਤੀਰ ਸਤਦਰਗਨ ਸੁਧਾਰਾ, ਸੋਈਏ ਪਾਏਂਗੇ ਜਪਤੇ ਤੁਮਰੇ ਤਪਤੇ ਕੋ, ਆਂਖ ਤੇਰੇ ਨੀ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇ ਸਵੇ ਵੋ ਭੇਦ ਕਹੇ, ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮੀ ਕਰ, ਮੈਂ ਨਾ ਕਿਉ ਸਭ ਤੋਂ ਬਖਾਨੇ, ਦੁਆਰਾ ਸਗਲ ਦੁਆਰ ਕੋ ਛਾੜ ਕੇ ਗਏ, ਤੁਹਾਰੋ ਦੁਆਰ ਬਾਏਂਗੇ ਕਿਲਾ ਜਸ ਗੋਬਿੰਦ ਦਾਸ, ਤੁਹਾਰ ਰਾਮ ਕਹੀ ਮਹਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਇਆ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੈਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਤਿੰਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਹੋ ਤੰਗਾਵੋ, ਹਰੀ ਕੇਰਾ ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ,
ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਨਾਲੇ ਹਨਾਰੋ ਤੂੰ ਮਨ ਮੇਰੇ ਦੂ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਰਨ ਸਭਨਾ ਗਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰੇ ਕਰਤਾ ਤੇਰੇ ਸਭ ਕੁਝ ਹੈ ਜਿਸਦੇ

ਸਚਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸ਼ਾਂਤ ਸੁੱਖ ਮਨ ਆਏ ਵਸੈ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਦਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤਦਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੇ ਲਾਗੇ ਗਏ ਨਾਨਕ ਦੈਸ ਗੁਆ ਤਿਤ ਘਾਰੇ ਆਨੰਦ ਵਾਜੇ ਆਨੰਦ ਸਾਚੀ ਲਿਵੇ ਬਿੰਦੇ ਨਿਵਾਣੀ ਦੇਹ ਨਿਵਾਣੀ ਲਿਵੇ ਵਾਜੋ ਕਿਆ ਕਰੇ ਵਿਚਾਰਿਆ ਤੁਤ ਬਾਦ ਸਿਮਰਤ ਕੋਏ ਨਾਹੀਂ ਕਿਰਪਾ ਕਰਮਨ ਮਾਰਿਆ ਇਸ ਨਾਉ ਥਾਉ ਨਾਹੀਂ ਸ਼ਬਦ ਲਾਉ ਸੁਵਾਰਿਆ ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਢੇ ਗਿਆਨ ਅੰਜਨ ਸਾਰਿਆ ਅੰਦਰੋਂ ਕੰਮ ਉਹ ਤੁਡਾ ਦਿਨ ਗਾ ਸਭ ਸੱਚੇ ਸਵਾਰਿਆ ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਏ ਜਨ ਪਾਵੇ ਪਾਵੇ ਤਾਂ ਸੋਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦੈ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਥ ਕੀ ਕਰਹਾ ਕਹਾਣੀ ਕਰਹਾ ਕਹਾਣੀ ਕਥ ਕੇਰੀ ਕਿ ਦੁਆਰੇ ਪਾਈ ਹੈ ਤਨ ਮਨ ਤਨ ਸਭ ਸੋਮ ਗੁਰ ਕੋ ਹੁਕਮ ਮੰਨੀਏ ਪਾਈ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹੇ ਨਾਨਕ ਸੁਣ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਦਰਾਈ ਕਿਨੇ ਨ ਪਾਇਆ ਚਦਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਤਨ ਭੁਲਾਇਆ ਮਾਇਆ ਤਾਂ ਮੋਣੀ ਤਰੇ ਕੀਤੀ ਜੰਡ ਗੋਲੀ ਪਾਈ ਆ ਕੁਰਬਾਨ ਕੀਤਾ ਦਸੇ ਵਿੱਟੋ ਜਨਮਾ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਏ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਏ ਹੋ ਕਟੰਬ ਤੂੰ ਜੇ ਦੇਖਦਾ ਚਲੇ ਨਾ ਤੇਰੇ ਨਾਲ ਏ ਸਾਥ ਤੇਰੇ ਚਲੇ ਨਾ ਤਿਸ ਨਾਲ ਕਿੰਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜੇ ਤੰਤ ਪੁੱਛੋ ਤਾਏ ਸਤਿਗੁਰ ਕਾਵ ਦੇ ਸੁਣ ਤੂੰ ਹੋਵੇ ਤੇਰੇ ਨਾਲ ਏ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ

ਕਹੇ ਨਾਨਕ ਤੂੰ ਸਦਾ ਗਮੈ ਤੇਰਾ ਅੰਤ ਨ ਪਾਇਆ। ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਦ ਸਬਦ ਤੋਂ ਪਾਏ ਵੇਖ ਪਰਸਨ ਆਇਆ ਲਭ ਲੋਭ ਅੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਗਏ ਨਾਨਕ ਜਿਸ ਨੂੰ ਆਪ ਤੁਠਾ ਤੇ ਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਾਲੀ ਚਾਲਾਂ ਨਾਲੀ ਭਗਤਾਂ ਘੇਰੀ ਵੇਖ ਮਾਰ ਚੱਲਣਾ ਲਭ ਲੋਭ ਅੰਕਾਰ ਦਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਚੁਕੋ ਚੁਕਣ ਵਾਲੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜੇਬ ਤੂੰ ਚਲਾਏ ਤਿਵੇ ਚੱਲੇ ਜਿੰਨਾ ਮਾਰ ਪਾਵੇ ਕਰ ਕਿਰਪਾ ਜੇ ਨਾਮ ਲਾ ਸਿਆਰਾ ਸਦਾ ਧਿਆਵੇ ਜਿਸਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ ਉਹ ਸੋਹਿਲਾ ਸ਼ਬਦ ਸੁਹਾਵਾ ਸ਼ਾਬਦ ਉਹ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਫਿਰੇ ਹਨੇਰੇ ਕਰੇ ਗੱਲਾਂ ਗਲੀ ਕਿਨੇ ਨਵਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆ ਪਵਿੱਤ ਹੋਏ ਗੁਰਮੁਖ ਜਿਨੀ ਧਿਆ ਪਵਿੱਤ ਮਾਤਾ ਪਿਤਾ ਕੁਟਾਮ ਸਾਹਿਬ ਸੋਭਿਤ ਸੰਗ ਸਵਾਇਆ ਕਹਿੰਦੇ ਵੇ ਸੁਣਦੇ ਵੇ ਸੇ ਜਿਨੀ ਮਨ ਵਸਾਇਆ ਕਹੇ ਨਾਨਕ ਸਹਿਬ ਜਿਨੀ ਗੁਰਮੁਖ ਹਰਾ ਤਿਆ ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸੇ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋਂ ਰੋ ਚਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਸਾ ਉਪਜਾਏ ਜੀਓ ਮੈਲੇ ਬਾਹਰੋਂ ਨਿਮਲ ਬਾਹਰੋਂ ਨਿਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਆ ਰਿਹਾ ਇਹ ਤਿਸਨਾ ਵੱਡਾ ਰੋਗ ਲੱਗਾ ਮਨ ਮਨੋਂ ਸਾਰਿਆ ਵੇ ਦਵੇ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜਿਉਂ ਵੇ ਤਾਲਿਆ ਕਹੇ ਨਾਨਕ ਜਿਨ ਸਤ ਜਾ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸਤਿ ਸਮਾਣੀ ਜਨਮ ਰਤਨ ਜਿਨ ਕੱਢਿਆ ਭਲੇ ਸੇਵਣ ਜਾ ਰਹੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਣ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮ ਸਿੱਖ ਕੋਏ ਜਿਉ ਰਹੇ ਗੁਰ ਨਾਲੇ ਗੁਕੇ ਚਰਨ ਹਿਰਦੇ ਤੇ ਆਏ ਅੰਤਰਾਤਮ ਸੰਭਾਲੇ ਆਪ ਛੱਡ ਸਾਰੇ ਪੜ੍ਹਨੇ ਗੁਰਮਿਨੇ ਉਹ ਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖਿਆ ਜਾਏ ਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜ੍ਹਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿਰ ਸਤਿਗੁਰੂ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਤਰਾਂ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰਨ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਕਾਣੀ ਆਰਾਨਿਤ ਕਰੇ ਰਸਨਾ ਕਿਹਾ ਕਸਨ ਜਾਣੀ ਚੇਤ ਜਿਨਕਾਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜੇ ਜਿਹੜਾ ਉਹ ਸ਼ਬਦ ਰਤਨ ਜਿਤ ਮਨ ਲਗਾਇਓ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇਹ ਵਜਾਏ ਕਹੇ ਨਾਨਕ ਸ਼ਬਦ ਰਤਨ ਹੀਰਾ ਜੇ ਜਿਹੜਾ ਉਹ ਸਿਰ ਸਭ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆ ਵੇਖੇ ਗੁਰਮੁਖ ਤੇ ਜਾਏ ਤੋੜੇ ਬੰਧਨ ਹੋਏ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸੇ ਲਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰ ਸ਼ਾਸਤਰ ਪੁੰਨ ਭਾਵ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੇ ਗੁਰ ਕਿਰਪਾ ਤੇ ਸੇ ਜਾ ਕੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਧ ਨਾਲ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੇ ਬ੍ਰਿਤਪਾਲ ਕਰੇ ਸੋ ਕਿਉਂ ਮਨੋ ਵਸਾਰੀ ਹੈ ਮਨੋ ਕਿਉਂ ਵਸਾਰੀ ਹੈ ਮਰਦਾਤਾ ਜੇ ਅਗਨਮੇ ਆਹਾਰ ਪਹੁੰਚਾਵੇ ਉਸਨੂੰ ਕਿਉਂ ਪੋ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕੇ ਮਰਦਾਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਦਰ ਮੇ ਤੈਸੀ ਵਾਰ ਮਾਇਆ ਮਾਇਆ ਅਗਨ ਸਾ ਵੇਖੋ ਜੇ ਕਰਤੇ ਘੇਰ ਚਾਇਆ ਜਾ ਤੇ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ

ਕੀਰਤਨ ਵਿੱਚ ਮਾਇਆ ਪਾਇਆ। ਹਾਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵੇਲਾ ਹੈ। ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ।

ਗੁਰ ਪ੍ਰਸਾਦੇ ਪੁੱਜਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ। ਕਹਿ ਨਾਨਕ ਸਿਸ਼ਕਾ ਮੂਲ ਰਚਿਆ ਜੋਤ ਰਾਖੀ ਦਾ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭਾਵ ਕਮ ਸੁਣਿਆ ਮਹਾਰ ਮੰਗਲ ਗਾਓ ਸਕੀ ਗ੍ਰਹਿ ਮੰਦਰ ਬਣਿਆ ਅਰਗਾਓ ਮੰਗਲ ਨਿਸਕੀਏ ਸੋਗ ਦੁੱਖ ਨਾ ਵਿਆਪੇ ਗੁਰ ਚੜ੍ਹਨ ਲਾਗੇ ਦਿਨ ਸਭਾਗੇ ਆਪਣਾ ਫਿਰ ਜਾਪੇ ਆਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਵਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਣ ਜੋਗੋ ਇਹ ਸਰੀਰਾ ਮੇਰਿਆ।

ਸਤਿਗੁਰ ਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਣਾਮ ਹੋਇਆ ਜਿਨ ਸਤਿਗੁਰ ਸਿਉਂ ਚਿਤਲਾਏ ਨੇਤਰੋ ਮੇਰੇ ਔਰ ਤੁਮੇ ਜੋ ਧਰੀ ਹਰਮਨ ਉਨ ਦੇਖੋ ਕੋਈ ਹਰ ਮੇਨ ਵਰਨ ਦੇਖੋ ਕੋਈ ਨਦਰੀ ਘਰ ਨਿਹਾਲਿਆ ਹੇ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਨ ਕੋਈ ਕਹੇ ਨਾਨਕੇ ਨੇਤਰੰਦ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਏ ਸਰਣੋ ਮੇਰਿਓ ਸਾਚੇ ਸੁਣੇ ਨੂੰ ਉਪਟਾਏ ਸਾਚੇ ਸੁਣੇ ਨੂੰ ਉਪਟਾਏ ਸਰੀਰ ਲਾਏ ਸੁਣੋ ਸਤਬਾਣੀ ਜਿਸਣੇ ਮੰਤਨ ਹਰਿਆ ਹੋਆ ਰਸਨਾ ਰਸ ਬਾਣੀ ਸਾਚੇ ਲੱਖ ਵਡਾਣੀ ਤਾਂ ਕੀ ਗਤ ਗਈ ਨ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਿੱਤਰ ਹੋਵੋ ਸਾਚੇ ਸੁਣੇ ਨੂੰ ਉਪਟਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪੁਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵ ਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਨੇਕ ਰੂਪ ਨਾਉ ਨਾਮ ਨਿਧ ਤਿਸਦਾ ਅੰਤ ਨਜਾਈ ਪਾਇਆ ਕਹੇ ਨਾਨਕ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪੁਣ ਵਜਾਇਆ ਸਾਚਾ ਸੋਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਲਾ ਘਰ ਸਾਚੇ ਜਿੱਥੇ ਸਦਾ ਸਸਤੇ ਆਵੇ ਸਚੋ ਦਿਆਵੇ ਜੰਤ ਪਾਵੇ ਗੁਰਮੁਖ ਜਿਨਾ ਬੁਝਾਵੇ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋਧਨ ਪਾਵੇ ਕਹੇ ਨਾਨਕ ਸੱਚ ਸੋਲਾ ਸੱਚੇ ਘਰ ਗਾਵੇ ਆਨੰਦ ਸੁਣੋ ਬੜਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਲਵ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਸਤਿਗੁਰਿਆ ਭਰਪੂਰੇ ਬੇਨਵੰਤ ਨਾਨ ਗੁਰਚਰਨ ਲਾਗੇ ਵਾਜੇ ਅਨਹਤੂਰੇ

आखण तोट न भगत भंडारी पर पुर रहया सोई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਮਾਏ ਭਾਈ, ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਭਾਈ ਗੁਰੂ ਕੇ ਚਰਨਾਂ 'ਚ ਬੈਠ ਕੇ ਗੁਰੂ ਕੀ ਇਲਾਹੀ ਬਾਣੀ ਨਿਤਨੇਮ ਸਰਵਣ ਕੀਤਾ ਹੈ। ਸਤਿਗੁਰੂ ਮਿਹਰ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਆਹ ਹੁਣ ਆਪਾਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਜਥੇ ਪਾਸੋਂ ਸਰਵਣ ਕਰਨਾ ਹੈ ਜੀ। ਆਓ ਕੀਰਤਨ ਸਰਵਣ ਕਰੀਏ। ਇਸ ਦੇ ਨਾਲ ਹੀ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਅਖੰਡ ਪਾਠਾਂ ਦੇ ਭੋਗ ਠੀਕ 9 ਵਜੇ ਸ਼ੁਰੂ ਹੋ ਜਾਣੇ ਨੇ। ਉਪਰੰਤ ਦੀਵਾਨ ਸਜੇਗਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ 84 ਦੇ ਵਿੱਚ ਉਹੋ ਜਿਹੇ ਜ਼ੁਲਮ ਸਰਕਾਰ ਵੱਲੋਂ ਢਾਹੇ ਗਏ, ਉਹਨਾਂ ਦੇ ਸਿੰਘਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਰੱਖੇ ਗਏ ਨੇ, ਉਹ ਭੋਗ ਪੈਣੇ ਨੇ। ਸਾਰੇ ਹੀ ਮਾਏ ਭਾਈ ਦੇ ਚਰਨਾਂ 'ਚ ਬੇਨਤੀ ਹੈ, ਵੱਧ ਚੜ ਕੇ ਆ ਕੇ ਹਾਜ਼ਰੀ ਭਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਆ ਕੀਰਤਨ ਸੁਣਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜਿਓ ਆਪਣੇ ਰਚਿਓ ਨਾਓ ਦੂਈ ਕੁਦਰਤ ਸਾਜਿਆ ਕਰਾ ਸੰਡਿਠੋ ਚਾਓ ਦਾਤਾ ਕਰਤਾਪ ਤੂੰ ਤੁਸ ਦੇਵੇਂ ਕਰੇ ਪਸਾਓ ਤੂੰ ਜਾਣੋ ਈ ਸਭ ਸਦ ਲਸ ਜਿੰਦ ਕਵਾਓ ਕਰ ਆਸਣ ਡਿਠੋ ਚਾਓ ਕਰ ਆਸਣ

ਨਾਨਕ ਜੀ ਉਪਾਇ ਕੈ ਲਿਖਣਾ ਮੈਂ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜੈ ਚੁਣਵਾ ਕੱਢੇ ਜਜਮਾਲਿਆ। ਥਾਉ ਨਾ ਪਾਇਨ ਕੂੜਿਆ ਮੋਹ ਕਾਲੇ ਦੋਜਕ ਚਾਲਿਆ। ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਮੈਂ ਧਰਮ ਬਹਾਲਿਆ, ਲਿਖਣਾ ਮੈਂ ਧਰਮ।

ਸਭ ਤਿਸਦਾ ਦੇਖਾ ਜੇ ਆਖ ਗਵਾਈ ਹੈ ਜੇ ਲੋੜੈ ਚੰਗਾ ਆਪਣਾ ਕਿਰਪਨੋ ਨੀਤ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਵੇਸ਼ ਕਰਨ ਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈਐ।

ਨਹੀਂ ਸਾਧਨਾ ਮਾਰੀਆਂ ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਉਪਚਾਰੀਆਂ ਐਸੀ ਕਲਾ ਨਾ ਖੇਡੀਆ ਜਿੱਧਰ ਗਏ ਗਿਆ ਹਾਰੀਆਂ ਪੜਿਆ ਤੈ ਉਮੀਆਂ ਵਿਚਾਰ ਅੱਗੇ ਵਿਚਾਰੀਆਂ ਮੋਹ ਚਲੈ ਸੋ ਅੱਗੇ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇਸਾਂ ਸੁਹਾਸਾਂ ਸੰਗ ਨਿਭਾਇਆ, ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ, ਵਾਹਿਗੁਰੂ ਮੰਤਰ ਦੇ ਜਾਪ, ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖੇਮਾ ਬਖਸ਼ਣਾ। ਬੜੀ ਸੋਹਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ। ਦਰੋਂ ਘਰੋਂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਏ ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ। ਭਾਈ ਕਰਮਜੀਤ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ। ਭਾਈ ਜਗਤਾਰ ਸਿੰਘ ਜੀ ਉਹਨਾਂ ਦੀ ਦੇਹ ਰੋਗਤਾ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ, ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਦਲਜੀਤ ਸਿੰਘ ਦੇ ਜਨਮ ਦਿਨ ਤੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ। ਉਹ ਸਮੂਹ ਪਰਿਵਾਰ ਦੇ ਨਾਮ ਆਪ ਜੀ ਜਾਣਦੇ ਹੋ, ਕਿਰਪਾ ਕਰਨੀ ਜੀ, ਰਹਿਮਤਾਂ ਪ੍ਰਿਆਰਥ ਰੱਖਣਾ। ਭਾਈ ਗੁਰਪਾਲ ਸਿੰਘ ਦੀ ਤੰਦਰੁਸਤੀ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ, ਰਹਿਮਤਾਂ ਪ੍ਰਿਆਰਥ ਰੱਖਣਾ। ਭਾਈ ਰਿਸ਼ਪਾਲ ਸਿੰਘ ਬਾਜਵਾ ਪਰਿਵਾਰ ਵੱਲੋਂ ਬੱਚਿਆਂ ਦੇ ਕਾਰਜ ਰਾਸ ਦੀ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ, ਰਹਿਮਤਾਂ ਪ੍ਰਿਆਰਥ ਰੱਖਣਾ। ਮਨਜੀਤ ਕੌਰ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ, ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੇ ਪਾਕਸਾਲ ਸੋਚ ਪਵਿੱਤਰਾ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਨਾਮ ਸਿਮਰਨ ਦੇ ਲਾਹੇ ਪ੍ਰਾਪਤ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰੋ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦਾਤ ਬਖਸ਼ਣ ਜੀ। ਸੋ ਆਓ ਹੁਣ ਤਿੰਨ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। ਨਾਲ ਜੋ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠ ਆਰੰਭ ਹੋਏ ਸਨ, ਉਹਨਾਂ ਦੇ ਵੀ ਨਾਵੇਂ ਮਹੱਲੇ ਦੇ ਸਲੋਕ ਪੜ੍ਹੇ ਜਾਣੇ ਹਨ। ਅੱਜ ਸਾਰਾ ਦਿਨ ਹੀ ਜੋ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਦੀਵਾਨ ਸਜਰੇ ਹਨ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਸੁਰਮਾਨੰਦ ਭਾਸ ਕਰ ਆਏ, ਚੰਦਰ ਬਿੰਬ ਮੰਗਲਨ ਸੁਹਾਏ, ਸਰਸ ਬਾਨ ਓ ਆਹੇ ਬਿਨੋਦਾ, ਗਾਵਹਿ ਸਰਸ ਬਸੰਤ ਕਮੋਦਾ। ਅਸ਼ਟ ਪੁੱਤਰ ਮੈਂ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੁਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਸ ਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਮਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ

ਇਹ ਗਾਵੈ ਕੋ ਸਾਜ ਕਰੇ ਤਨ ਕਹਿ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਤ ਕਾਤ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੀ ਪ੍ਰਵਾਹੋ ਸਾਚਾ ਸਾਹਿਬ ਸਚ ਨਾਏ ਭਾਖਿਆ ਪਉ ਅਪਾਰ ਆਖ ਮੰਗੈ ਦੇਹ ਦੇਹ ਦਾਤ ਕਰੇ ਦਾਤਾਰੇ ਫਿਰ ਕੇ ਅੱਗੇ ਰਖੀਐ ਜਿਤ ਤਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰੇ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਤਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤਿਸਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾ ਔਰ ਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨ ਸਕੈ ਕਾਲ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹੱਥ ਵੇਸ ਗਾਹ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਆ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵ ਹੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰ ਆਹੇ ਅਸੰਖ ਮਲੇਸ਼ ਮਲ ਪੱਖਾਹੇ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਾ ਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵੇ ਅਸੰਖ ਥਾਵੇ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ
ਅੱਖਰੀ ਗਿਆਨ ਗੀਤ ਗੁਣ ਗਾਹਾਇ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸਰ ਨਾਹੀ, ਜੇ ਫਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾ ਹੋ ਵਿਣਨਾਵੈ, ਨਾਹੀ ਕੋ ਥਾਉ ਕੁਦਰਤ ਕਵਣ ਕਹਾ, ਵਿਚਾਰ ਵਾਰਿਆ ਨਾ ਜਾਵਾ, ਏਕ ਵਾਰ ਜੋ ਤੁਧ ਭਾਵੈ ਸਾਈ, ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸਕੇ, ਮੂਤ ਬਲੀਤੀ ਕੱਪੜ ਹੋਏ, ਦੇ ਸਾਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾ ਕਹਿ ਸੰਗੇ, ਉਹ ਧੋਪੈ ਨਾਵੇਂ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ

ਮਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਦਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸਿਰੁਤੀ ਮਾਹੋ ਕਵਣ ਜੇ ਤੋਆ ਆਕਾਰ ਵੇਲ ਨਾ ਪਾਈਐ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਤੇ ਤਵਾਰ ਨਾ ਜੋਗੀ ਜਾਣ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਆਖਿਆ ਗਾਸਾ ਆਗਾ ਸੋੜ ਕੋੜ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿ ਸਠਾਰਾ ਕਹਿਣਕ ਤੇ ਬਾਇਆ ਸਲੋ ਇੱਕ ਧਾਤ ਲਿਖਾ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੈ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹ ਸਮੁੰਦ ਨਾ ਜਾਣੀਐ ਹੈ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰ ਹੈ ਅੰਤ ਨਾ ਸਿਫਤੇ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ

ਸਤਿਕਾਰ ਕੀਤੇ ਲੈ ਲੈ ਮੁੱਕਰ ਪਾਏ ਕਿਤੇ ਮੂਰਖਾ ਹੀ ਖਾਏ ਕੇਤਿਆਂ ਦੁੱਖ ਭੁੱਖ ਸਦ ਮਾਰ ਏ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨ ਸਕੇ ਕੋਏ ਜੇ ਕੋ ਖਾ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਮੁੱਲ ਆਵਹ ਮੁੱਲ ਲੈ ਜਾਏ ਅਮੁੱਲ ਭਾਏ ਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ

ਰਾਣੀ ਆਖੇ ਪੜੀ ਕਰੇ ਵਖਿਆਣੀ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੋਧੇ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹੇ ਕਹੇ ਉਠੇ ਉਠ ਜਾਏ ਤੇ ਕੀਤੇ ਹੋਰ ਕਰੇ ਤਾਂ ਆਖਣ ਸਕਹਿ ਕੇ ਜੇ ਵਡਭਾਵੇ ਤੇ ਵਡ ਹੋਏ ਨਾਨਕ ਜਾਣੇ

ਈ ਸੋਹਣ ਸਦਾ ਸਵਾਰੇ ਗਾਵਹ ਇੰਦ ਇਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹ ਵੀਰ ਕਰਾਰੇ ਗਾਵਨ ਪੰਡਤ ਪੜ੍ਹਨ ਰਖੀ ਸਾਰੇ ਯੁਗ ਯੁਗ ਵੇਦਾਂ ਨਾਲੇ।

ਪਿਆਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ, ਪੀ ਹੋਸੀ ਜਾਏ ਨਾ ਜਾਸੀ, ਰਚਨਾ ਜੇ ਨਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ।

ਪਾਤਸ਼ਾਹ ਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰ ਹੈ ਬੇਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤੇ ਸਹਿ ਆਦੇਸ ਆਦ ਅਨੀਲ ਅਨਾਦ ਅਨਾਹਤ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਬਜੀਆ ਵਧਾਈਆਂ।

ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵਈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਈ ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਬਾਜੋ ਕਿਆ ਕਰੇ ਬੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਪਾਵਈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵਈ ਆਵਹੁ ਸੰਤ ਪਿਆਰੋ ਅਕਥ ਕੀ ਕਰਹਿ ਕਹਾਣੀ ਅਕਥ ਘੇਰੀ ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸੌਂਭ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਹੋ ਗੁਰੂ ਕੇ ਰਾਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਬਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮੇ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਈ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੇ ਜੰਦ ਸਭ ਤੋਂ ਜੇ ਪਾਏ ਇੱਕ ਬੇਕ ਪਰਸਨ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੇ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਔਖਾਨੇ ਹੋ ਤੇਖੇ ਵੱਲ ਹੋ ਨਿੱਕੇ ਏਤ ਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਬਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੇ ਜਿਉਂ ਤੂੰ ਚਲਾਏ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲਹਿ ਜਿੰਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉਂ ਪਾਵੈ ਤਿਵੈ ਚਲਾਵੇ ਹੋ ਸੋਹਿਲਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਹੋ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
ਇੱਕ ਫਿਰ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਏ ਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਾਹਿਤ ਸਿਉ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾ ਬਿਨ ਸਹਿਜਾ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਈ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਈ ਮਨ ਧੋਵਹੁ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਉਪਜਾਏ ਜੀਉ ਮਹਿਲੇ ਬਾਹਰੋ ਨਿਰਮਲ ਜੀਉ ਤੋ ਮਹਿਲੇ ਤਿੰਨੇ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੋੜ ਕੇ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੇ ਜਨਮ ਰਤਨ ਜਿਨ ਖਟਿਆ ਭਲੇ ਸੇ ਬਨਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵਤ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚੰਨ ਹਿਰਦੈ ਤੇ ਆਈ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹਾ ਪਰ ਨਾ ਗੁਰਬਿਨ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵਾ ਮੁਕਤ ਨਾ ਹੋਰ ਥਾ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਾ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੇ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਹੁ ਸਾਰਗ ਪਾਣੀ ਕਹਿ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਰਸਨਾ ਕਹਿਆ ਕਛੂ ਨਾ ਜਾਣੀ ਚਿਰ ਜਿਨ ਕਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ ਤੱਤਾ ਸਾਰ ਨਾ ਜਾਣੀ ਗੁਰੂ ਬਾਝੋ ਤੱਤਾ ਸਾਰ ਨਾ ਜਾਣੀ ਤੇ ਗੁਣੇ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਾ ਨਾਨਕ ਸੋ ਤਤ ਪਾਏ ਜਿਸ ਨੂੰ ਅਨਜਨ ਹਰ ਲਿਵ ਲਾਗਾ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਸਾਰੀਐ ਮਨੋ ਕਿਉਂ ਵਸਾਰੀਐ ਏ ਵੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਹਿ ਪੁਹ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਾ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾਂ ਦਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਬਿਸਰਾ ਮੋਹ ਉਪਜਾ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚ ਮਾਇਆ ਪਾਇਆ ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਈ ਆਇਸਾ ਸਤਿਗੁਰ ਜੇ ਮਿਲਾ ਤਿਸ ਨੂੰ ਸਿਰ ਸੌਪੀਐ ਵਿੱਚੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁੱਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਹੁ ਜੀਉ ਲਾਹ ਕਟਹੁ ਦਿਹਾੜੀ
ਇਹੋ ਧਨ ਤਨਾ ਮਿਲਿਆ ਜਿਨ ਹਰੇ ਆਪੇ ਭਾਣਾ, ਕਹਿ ਨਾਨਕਾ ਰਸ ਮੇਰੀ ਮਨ ਹੋ ਆ ਬਣਜਾਰਾ ਏ ਰਸਨਾ। ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨ ਜਾਈ, ਪਿਆਸ ਨ ਜਾਈ ਹੋਰ ਚ ਕਿਤਾ, ਜਿਚਰ ਹਰ ਰਸ ਪੱਲੇ ਨਾ ਪਾਈ। ਹਰ ਰਸ ਪਾਏ ਪੱਲੇ ਪੀਐ, ਹਰ ਰਸ ਬਹੁੜ ਨ ਦਰਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨਰਸ ਆਵਿਸਰੀ, ਜਾਂ ਹਰ ਬਸੈ ਮਨ ਆਏ ਇਸ ਰੇਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਰ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ ਗੁਰਚਰਨ ਲਾਗੇ, ਦਿਨ ਸੁਭਾਗੇ ਆਪਣਾ ਪਿਰ ਜਾ ਪਾਈ, ਅਨ ਹੱਥ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਾ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ, ਏ ਨੇਤਰ ਹੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹਾ ਨਾਨਕ ਇਹ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਏ ਸਰਵਣ ਹੋ ਮੇਰੇ ਹੋ ਸੱਚ ਸੁਣਨ ਹੈ ਨੋ ਪਠਾਈ, ਸੱਚ ਸੁਣਨਾ ਨੋ ਪਠਾਈ, ਸਰੀਰ ਲਾਏ ਸੁਣੋ ਸਤ ਬਾਣੀ, ਜਦ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ ਸੱਚ ਅਲਖ ਵਡਾਣੀ, ਤਾਂ ਕਿ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨਾ ਨੋ ਪਠਾਈ, ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ, ਵਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਾਵ ਨਿਧ ਤਿਸਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ, ਇਹੋ ਸਾਚਾ ਸੋਹਿਲਾ ਸੱਚ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵ ਹੀ, ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨ੍ਹਾਂ ਬੁਝਾਵ ਹੀ, ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੀ। ਕਹਿ ਨਾਨਕ ਸੱਚ ਸੋਹਿਲਾ ਸੱਚ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ

ਬਾਣੀ ਦੇ ਤਿੰਨ ਸ੍ਰੀ ਅਖੰਡ ਪਾਤਸ਼ਾਹ ਆਰੰਭ ਹੋਏ ਆ। ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ। ਇੱਕ ਸਹਿਜ ਪਾਠ ਦੀ ਕੀ ਸੰਪੂਰਨਤਾ ਹੋਈ ਹੈ। ਸਮੁੱਚੀ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤਾਂ ਦੇ ਪਰਿਵਾਰਾਂ ਦੇ ਹਿਰਦੇ ਤੇ ਵਸਾਉਣਾ। ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਭਾਈ ਗੁਰਚਰਨ ਸਿੰਘ, ਬੀਬੀ ਕਮਲਜੀਤ ਕੌਰ ਸਮੂਹ ਪਰਿਵਾਰ ਵੱਲੋਂ, ਸੱਚੇ ਪਾਤਸ਼ਾਹ ਜੀ

ਔਰ ਉਹਨਾਂ ਦੀ ਪੜ੍ਹਾਈ ਪੂਰੀ ਹੋਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ, ਪਰਿਵਾਰ ਦੀ ਕੀਤੀ ਹੋਈ ਸੇਵਾ ਥਾਏ ਪਾਉਣੀ ਸੱਚੇ ਪਾਤਸ਼ਾਹ ਜੀਓ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਬੱਚਿਆਂ ਨੂੰ ਤੰਦਰੁਸਤੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀਓ, ਸਮੂਹ ਢਿੱਲੋਂ ਪਰਿਵਾਰ ਵੱਲੋਂ ਆਪਣੀ ਬੱਚੀ ਰਮਨਦੀਪ ਕੌਰ ਦੇ ਸੱਚੇ ਪਾਤਸ਼ਾਹ ਜੀ ਗ੍ਰੈਜੂਏਸ਼ਨ ਹੋਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਹੈ। ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ, ਤੰਦਰੁਸਤੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਤੀਸਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਭਾਈ ਜਸਵੀਰ ਸਿੰਘ, ਬੀਬੀ ਹਰਿੰਦਰ ਕੌਰ ਅਤੇ ਉਹਨਾਂ ਦੇ ਬੇਟੇ ਅਹਿਨ ਸਿੰਘ, ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ, ਆਪਣੀ ਮਾਤਾ ਜੀ ਬੀਬੀ ਪਰਮਜੀਤ ਕੌਰ ਦੀ ਪਹਿਲੀ ਬਰਸੀ ਮਨਾਉਂਦਿਆਂ ਹੋਇਆਂ ਕਰਵਾਈ ਗਈ ਸੱਚੇ ਪਾਤਸ਼ਾਹ ਜੀ। ਪਰਿਵਾਰ ਦੀ ਕੀਤੀ ਹੋਈ ਸੇਵਾ ਥਾਏ ਪਾਉਣੀ ਸੱਚੇ ਪਾਤਸ਼ਾਹ ਜੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤ ਅਨੁਸਾਰ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀਓ। ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਹੋਈ ਸੱਚੇ ਪਾਤਸ਼ਾਹ ਜੀਓ।

ਜਕਾਰਾ ਗਜਾਵੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲ ਦੇ ਮਨ ਨੂੰ ਭਾਵੇ ਸਤ ਸ੍ਰੀ ਸ਼ਹੀਦੋ ਸਿੰਘੋ ਸਤਿਗੁਰੋ ਰੱਖਿਓ ਬਿਰਧ ਮਾੜੇ ਦੀ ਲਾਜ ਸਰਬੱਤ ਖਾਲਸਾ ਜੀ ਕੀ ਅਰਦਾਸ ਜਕਾਰਾ ਗਜਾਵੇ ਜਨਰਲ ਸੁਵੇਗ ਸਿੰਘ ਭਾਈ ਅਮਰੀਕ ਸਿੰਘ ਬਾਬਾ ਥਾਰਾ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਦੇਗ ਦੇਗ ਦੇਗ ਦੇਗ ਪੰਥ ਕੀ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਅਖੰਡ ਪਾਠਾਂ ਦੇ ਭੋਗ ਪਏ। ਆਓ ਮੈਂ ਬੇਨਤੀ ਕਰਾਂਗਾ ਤਿੰਨਾਂ ਹੀ ਪਰਿਵਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਰਹਿਮਤ ਜੋ ਹੈ ਉਹ ਲਓ, ਆ ਕੇ ਜੀ ਸਿਰ ਪਾਓ। ਸਾਰੇ ਪਰਿਵਾਰ ਸਰਕਾਰ ਜੋ ਭਾਈ ਗੁਰਚਰਨ ਸਿੰਘ ਜੀ, ਰਮਨਦੀਪ ਕੌਰ ਜੀ ਅਤੇ ਜਸਵੀਰ ਸਿੰਘ ਜੀ, ਸਾਰਿਆਂ ਪਰਿਵਾਰ ਨੂੰ ਬੇਨਤੀ ਹੈ ਆਪੋ ਆਪਣਾ ਸਿਰ ਪਾਓ, ਲਵਾ ਕੇ ਜੀ ਉੱਠੋ ਉੱਠੋ।

ਵਾਹਿਗੁਰੂ ਜੀਓ ਕਵੇ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚੰਮਾ ਰਹਿ ਹਮਾਰਾ ਆਪਣਾ ਜਾਨ ਕਰੋਪਤ ਪਾਰਾ ਹਮਰੇ ਦੁਸਵੇ ਤੁਮ ਗਾਓ ਆਪਾ ਦੇ ਮੋਹ ਬਚਾਓ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਸ਼ਾਨਿਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਰਾ ਮਾਰੇ ਮਾਰੀਐ ਆਪਾ ਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸਨ ਵਰੀਐ ਹੂਜੋ ਸਦਾ ਮਾਰੇ ਪੱਛਾ ਸ੍ਰੀ ਜੋ ਕਰਿਓ ਰੱਛਾ ਰੱਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਨ ਕੇ ਅੰਤਾ ਤੁਮੋ ਪੁਰੀ ਚਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਹਾਰਾਜ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਪਜਾਇਓ ਆਦਿ ਅੰਤ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸ਼ਤਰੰਗ ਕੋ ਪਲ ਮੋਹਦ ਕੀਓ ਘੜ ਘੜ

ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਜਰ ਸਥੂਲਾ ਸਭ ਪਰ ਕਿਰਪਾ ਦਿਸ਼ਕਾਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ ਕਰ ਕਟ ਕੇ ਪਰ ਪੜਕੀ ਜਾਣੇ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰਤਾ ਦੇ ਅਪਾਰਾ ਜਾਵਿਆ ਕਰ ਕਰਦ ਹੋ ਕਬ ਹੋ ਤੁਮ ਮੈਂ ਮਿਲਦੇ ਤਰ ਸਬੂਨ ਜੇਤੇ ਬਦਨ ਸੇ ਸਭ ਧਾਰੇ ਆਪਾ ਆਪਣੀ ਮੁਝ ਉਚਾਰੇ ਤੁਮ ਸਭ ਹੀ ਤੇਰਾ ਤਿਰਾਲਮ ਜਾਣਤ ਭੇਦ ਭੇਦ ਯਾਰ ਆਲਮ ਨਿਰੰਕਾਰ ਨਿਰਵਕਾਰ ਨਿਲੰਬ ਆਦ ਨੀਲ ਅਨਾਦ ਸੰਭ ਤਾਕਾ ਮੂੜ ਚਾਰਦ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਨ ਮਾਂਤ ਮਾਂ ਮੂੜ ਕਛ ਭੇਦ ਨ ਜਾਣਤ ਮਾਂ ਦੇਵ ਕੋ ਕਹਿਤ ਸਾਸ਼ਵ ਨਿਰੰਕਾਰ ਕਾ ਚਿੰਤ ਨ ਪਵੇ ਆਪ ਆਪਣੀ ਬੁੱਧਾ ਜੇਤੀ ਬਣਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇਵਤ ਸਜਾ ਪ੍ਰਤਨ ਸੰਸਾਰਾ ਏਕੈ ਰੂਪ ਨੂ ਸਰੂਪਾ ਰੰਗ ਪਿਓ ਰਾਵ ਕੇ ਭੁੱਪਾ ਅੰਡ ਜੇਰ ਸੇ ਤਿਸਕੀਨੀ ਉਤਿਸ ਖਾਨ ਬੋ ਰਜ ਦੀਨੀ ਕਮ ਫੂਲ ਰਾਜਾ ਬੈਠਾ ਕਮ ਸਿੰਨ ਪਿਓ ਸੰਕਰ ਕੈਠਾ ਸਗਰੀ ਸਿਰ ਦਿਖਾਏ ਚੰਭਵ ਆਦਿ ਜੁਗਾ ਸਰੂਪ ਸੁਭੰਭ ਅਵਰਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਦੇ ਉਠਵਤ ਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਸਤੁਤਾ ਸੜਨੀ ਪਰੇ ਤਿਨਕੇ ਦੁਸ਼ ਦੁਖ ਤੁਮੈ ਮਰੇ ਪੁਰਖ ਜੋਨ ਪਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕਿ ਕਾਲ ਨਿਕਨੇ ਆਇਆ ਰਛਾ ਹੋਏ ਤਾਂ ਇਸ ਕਾਲਾ ਦੁਸ਼ਟ ਹਰਿਸ਼ਟਰੇ ਕਾਲਾ ਕਿਰਪਾ ਦਿਸ਼ਤਨ ਜਾਨ ਹਰਿਓ ਤਾਂ ਕਿ ਤਾਪ ਤਨਕ ਮੋਹ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਾਸ ਵੇ ਸਕਨ ਕੋਈ ਇੱਕ ਵਾਰ ਜਿਨ ਤੁਮੇ ਸਮਾਰਾ ਕਾਲ ਫਾਸ ਦਿੱਤਾ ਏ ਵਾਰਾ ਜਿਨ੍ਹਾਂ ਨਾਮ ਤਿਆਰੋ ਕਹਾ ਦਾਰ ਦੁਸ਼ ਦੋ ਤੇਰਾ ਖੜਕੇਤ ਮੈਂ ਸੰਨ ਤਿਆਰੀ ਆਪਾ ਦਿਲਿਓ ਵਾਰੀ ਸਰਬ ਠੌਰ ਮੋ ਸਾਈ ਦੁਸ਼ਦੋਗ ਤੇਲੇ ਉਪਚਾਏ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵ ਸਕਲ ਦੇ ਕੋ ਹਰਤਾ ਦੁਸ਼ਦੋਖੀਨ ਕੋਚਾ ਕਰਤਾ ਸ੍ਰੀ ਤੁਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬਾਂਛਿਤ ਫਲ ਪਾਵੇ ਸੋਈ ਦੁਖ ਨੰਦ ਸੇ ਵਿਆਪਤ ਕੋਈ ਅੜਲ ਸੁਨੇ ਗੁੰਗ ਜੋ ਜਾਏ ਸਰਸਨਾ ਪਾਵੇ ਸੁਨੇ ਮੂਰ ਚਿਤਲਾਏ ਚਤਰਤਾ ਆਵੇ ਦੁਖ ਦਰਦ ਪਾਉ ਨਿਕਨਤ ਨਰ ਕੇ ਰਹੇ ਹੋਂ ਜੋ ਜਾ ਕੀ ਇੱਕ ਵਾਰ ਚੌਪੀ ਕੋ ਕੇ ਚੌਪੀ ਸਵਈ ਹੈ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਿਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇ ਸਵੈ ਵੋ ਫੇਰ ਕਹੇ ਅਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉਂ ਸਭ ਤੋਂ ਵਿਖਾਨਿਓ ਦੋਰਾ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਦੁਆਰ ਸਗਲ ਦੁਆਰ ਕੋ

ਬੋਲਣਾ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਠੇ ਸ਼ਬਦ ਖੁਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਇਸ ਵੇਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ ਚੌਪੀ ਸਾਹਿਬ ਦਾ ਜਾਪ ਹੋਇਆ ਹੈ ਸੁੱਖ ਆਸਣਾਂ ਦੀ ਸੇਵਾ ਕਰਦਿਆਂ ਚੌਪੀ ਸਾਹਿਬ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ ਚਾਲੇ ਪਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿੰਨਾ ਮਿਲੇ ਆਮ ਦਾ ਨਾਮ ਚਿੱਤਾ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ 3 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ, ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਅਤੇ ਦਾਰਾਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ। ਇੱਕ ਸ੍ਰੀ ਸਹਿਜ ਪਾਠ ਸਾਹਿਬ ਜੋ ਸੰਗਤ ਵੱਲੋਂ ਸੇਵਾਦਾਰਾਂ ਨੇ, ਸੰਗਤ ਨੇ ਆਪ ਬਾਣੀ ਪੜ੍ਹ ਕੇ ਜੋ ਸੰਪੂਰਨ ਕੀਤਾ ਹੈਗਾ, ਉਹ ਉਸ ਦੇ ਭੋਗ ਪਾਏ ਗਏ ਨੇ। ਕਿਉਂ ਇਹ ਸਹਿਜ ਪਾਠ ਸਾਹਿਬ 1984 ਦੇ ਸਮੂਹ ਸ਼ਹੀਦਾਂ ਦੀ ਯਾਦ 'ਚ, 3 ਘੱਲੋਘਰ ਦੀ ਯਾਦ 'ਚ ਸੰਗਤਾਂ ਨੇ ਆਪ ਬਾਣੀ ਪੜ੍ਹੀ ਹੈ ਅਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਜਿਨ੍ਹਾਂ ਸੇਵਾਦਾਰਾਂ ਨੇ ਰੌਲਾਂ ਲਾਈਆਂ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਆਪ ਸੰਗਤਾਂ ਦਾ ਧੰਨਵਾਦ ਜਿਹੜੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਹੋ। 5 ਤਰੀਕ ਨੂੰ ਜਨਰਲ ਸਵੇਖ ਸਿੰਘ ਸ਼ਹੀਦ ਹੁੰਦਾ, ਅਤੇ ਜਨਰਲ ਸਵੇਖ ਸਿੰਘ ਜਦੋਂ ਸ਼ਹੀਦ ਹੋਣ ਤੋਂ ਪਹਿਲਾਂ ਸੰਤ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਸਵੇਖ ਸਿੰਘ ਨੂੰ ਕਹਿੰਦੇ ਕਿ ਸਵੇਖ ਸਿੰਘ ਜੀ, ਜੋ ਫੌਜ ਹੈ ਪ੍ਰਕਰਮਾ 'ਚ ਪਹੁੰਚ ਗਈ ਹੈ, ਅਤੇ ਜਨਰਲ ਸਵੇਖ ਸਿੰਘ ਕਹਿੰਦਾ, ਸੰਤ ਜੀ, ਮੇਰੀਆਂ ਰਗਾਂ ਵੱਡੇ ਵਡੇਰਿਆਂ ਦਾ ਖੂਨ ਆ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਭਾਈ ਮਹਿਤਾਬ ਸਿੰਘ ਭੰਗੂ, ਜਿਨ੍ਹਾਂ ਦੇ ਇਹ ਅੰਸ਼ ਵੰਸ਼ 'ਚੋਂ ਜਨਰਲ ਸਵੇਖ ਸਿੰਘ ਸਨ, ਕਹਿੰਦੇ ਆਉਣ ਦਿਓ ਜ਼ਰਾ ਇਹਨਾਂ ਨੂੰ ਅੱਗੇ, ਦੇਖਿਓ ਸਹੀ ਇਹਨਾਂ ਦੇ ਧੜਾਂ ਤੋਂ ਪੈਰ ਮੈਂ ਵੱਖ ਕਿਵੇਂ ਕਰਦਾ। ਅਤੇ ਉਹ ਕਰਕੇ ਵਿਖਾਇਆ ਉਸ ਜਰਨੈਲ ਨੇ, ਬੜੇ ਸੂਰਬੀਰ ਯੋਧੇ ਮਹਾਂਬਲੀ ਸੰਤ ਬਾਬਾ ਜਰਨੈਲ ਸਿੰਘ ਜੀ ਉਹ 6 ਜੂਨ ਨੂੰ ਸ਼ਹੀਦ ਹੁੰਦੇ ਆ, ਅਤੇ ਅੱਜ ਜੋ ਕੱਲ੍ਹ 6 ਜੂਨ ਨੂੰ ਗੁਰੂ ਕੀ ਸੰਗਤ, ਸਾਰੇ ਗੁਰਦੁਆਰਾ ਸਾਹਿਬਾਨ, ਸਾਰੀਆਂ ਜਥੇਬੰਦੀਆਂ ਰਲ ਕੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ 'ਚ, ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ, ਅਤੇ ਸਮੂਹ ਸ਼ਹੀਦ ਸਿੰਘ ਜੋ 3 ਘੱਲੂਘਰ ਦੇ 1984 ਦੇ, ਉਹਨਾਂ ਦੇ ਸੰਬੰਧ ਵਿੱਚ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਬੜੀ ਪਿਆਰ ਅਤੇ ਉਤਸ਼ਾਹ ਦੇ ਨਾਲ ਉਹਨਾਂ ਨੂੰ ਯਾਦ ਕਰਦੇ ਹੋਏ ਕੱਢਦੇ ਨੇ, ਅਤੇ ਕੱਲ੍ਹ ਵੀ ਬੇਅੰਤ ਸੰਗਤਾਂ ਉੱਥੇ ਬਹੁਤ ਭਾਰੀ ਇਕੱਠ ਹੋਇਆ ਅਤੇ ਅਰਦਾਸ ਕੀਤੀ ਸਨ ਫਰਾਂਸਿਸਕੋ ਦੀ ਧਰਤੀ 'ਤੇ। ਉੱਥੇ ਗੁਰੂ ਸਾਹਿਬ ਜੀ ਦੀ ਜੋ ਆਸ਼ੀਰਵਾਦ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੀ ਆਸ਼ੀਰਵਾਦ ਲਈ, ਅਤੇ ਉੱਥੇ ਵਿਦੇਸ਼ਾਂ 'ਚੋਂ ਬੁਲਾਰੇ ਆਏ, ਸਾਰੇ ਹੀ ਬੁਲਾਰੇ ਇੱਕ ਦੂਜੇ ਤੋਂ ਅੱਗੇ ਸੀ, ਮੈਂ ਹੁਣ ਉਹਨਾਂ ਦਾ ਬਾਲਾ ਜ਼ਿਕਰ ਨਹੀਂ ਕਰਾਂਗਾ। ਅਤੇ 7 ਜੂਨ ਨੂੰ ਕੀ ਹੋਇਆ ਸਾਡੇ ਨਾਲ, ਇਹ ਸ਼ਹੀਦੀ ਹਫ਼ਤਾ ਹੈ, 7 ਤਰੀਕ ਨੂੰ ਜਿਹੜੀ ਫੌਜ ਸੀ ਜਦੋਂ ਅੰਦਰ ਚਲ ਗਈ 6 ਤਰੀਕ ਨੂੰ, ਅਤੇ ਉਹਨਾਂ ਨੇ ਜਿੰਨੇ ਸ਼ਰਧਾਲੂ ਸਿੱਖ, ਗੁਰੂ ਦੇ ਪਿਆਰੇ ਬੀਬੀਆਂ ਭੈਣਾਂ, ਬੱਚੇ ਬਜ਼ੁਰਗ ਅਤੇ ਸਾਰੇ, ਉਹਨਾਂ ਨੇ ਜਿਹੜੀ ਸੰਗਤ ਅੰਦਰ ਜਾਂਦੀ ਸੀ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ, ਅਤੇ ਜਿਹੜੀਆਂ ਸਰਾਵਾਂ ਦੇ ਕਮਰੇ ਸੀ ਉਹਨਾਂ ਵਿੱਚ ਲਾਸ਼ਾਂ ਰੱਖ ਕੇ, ਅਤੇ ਇੱਕ ਇੱਕ ਕਮਰੇ 'ਚ 40-40, 50-50 ਬਾੜ ਕੇ ਉਹਨਾਂ ਲਾਸ਼ਾਂ ਦੇ ਉੱਤੇ ਮਿੱਟੀ ਤੇਲ ਛਿੜ ਕੇ ਪੈਟਰੋਲ, ਅਤੇ ਅੰਦਰ ਅੱਗ ਲਾ ਦਿੰਦੇ ਸੀ, ਜਿਹੜੇ ਅੰਦਰ ਵੜਦੇ ਸੀ ਉਹ ਵੀ ਸ਼ਹੀਦ ਹੋ ਜਾਂਦੇ ਸੀ। ਇਸ ਤਰ੍ਹਾਂ ਸਿੱਖ ਕੌਮ ਦੇ ਨਾਲ ਜ਼ੁਲਮ ਹੋਇਆ, ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਮੈਂ ਫਿਰ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਾ ਹੋਇਆ, ਸੰਤ ਬਾਬਾ ਜਰਨੈਲ ਸਿੰਘ ਜੀ ਜੋ ਸੱਚਖੰਡ ਵਾਸੀ, ਜਿਨ੍ਹਾਂ ਨੇ ਇੱਕ ਇਤਿਹਾਸ ਪੈਦਾ ਕਰ ਦਿੱਤਾ, ਅਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਮੈਂ 1-2 ਜਕਾਰੇ ਛੱਡਾਂਗਾ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ। ਤੁਸੀਂ ਡਟ ਕੇ ਜਵਾਬ ਦੇਣਾ,

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਮੁੱਖ ਸੇਵਾਦਾਰ, ਅਤੇ ਗਿਆਨੀ ਹਰਪ੍ਰੀਤ ਸਿੰਘ ਜੀ, ਗਿਆਨੀ ਬਲਜੀਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਿਆ। ਭਾਈ ਸਾਹਿਬ ਹੁਣੀ ਜਦੋਂ ਪਹਿਲਾ ਸ਼ਬਦ ਸ਼ੁਰੂ ਕੀਤਾ, ਸੰਤਾਂ ਨਾਲ ਬੈਰ ਕਮਾਮ ਦੇ, ਦੁਸ਼ਟਾਂ ਨਾਲ ਮੋਹ ਪਿਆਰ। ਅਸੀਂ ਸੰਤਾਂ ਨੂੰ ਯਾਦ ਕਰ ਰਹੇ ਹਾਂ, ਬੜਿਆਂ ਨੇ ਬੈਰ ਕਮਾਇਆ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ। ਉਹ ਪੂਰਨ ਸੰਤ ਸੀ, ਜੂਝ ਕੇ ਸ਼ਹੀਦ ਹੋਏ, ਪੁਰਾਤਨ ਇਤਿਹਾਸ ਉਹਨਾਂ ਨੇ ਦੁਹਰਾਤਾ, ਕੋਈ ਆਮ ਰੂਹ ਨਹੀਂ ਸੀ। ਅਤੇ ਨਾਲ ਜਿਹੜੇ ਯੋਧੇ ਮਹਾਂਵੀਰ ਮਹਾਂਬਲੀ ਯੋਧੇ, ਉਹ ਵੀ ਸੰਤਾਂ ਵਰਗੇ ਉੱਥੇ ਜੂਝ ਕੇ ਸ਼ਹੀਦ ਹੋਏ। ਇਹ ਹਫ਼ਤਾ ਸਾਰਾ ਆਪਾਂ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਹਫ਼ਤਾ ਮਨਾ ਰਹੇ ਹਾਂ। ਇਸ ਤੋਂ ਪਹਿਲਾਂ ਕਿ ਮੈਂ ਭਾਈ ਕੁਲਦੀਪ ਸਿੰਘ ਜੀ ਨੂੰ, ਦਮਦਮੀ ਟਕਸਾਲ ਵਾਲਿਆਂ ਨੂੰ ਕਥਾ ਲਈ ਕਹਾਂ, ਉਸ ਤੋਂ ਪਹਿਲਾਂ ਮੈਂ ਜਿੰਨੀ ਸੰਗਤ ਕੱਲ੍ਹ ਮਹਾਨ ਨਗਰ ਕੀਰਤਨ ਅਤੇ ਜੋ ਪਾਤਸ਼ਾਹੀ ਰੈਲੀ, ਸਮੂਹ ਸ਼ਹੀਦ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ, ਅਤੇ 1984 ਦੇ ਤੀਜੇ ਘੱਲੂਘਾਰੇ ਦੇ ਸ਼ਹੀਦ, ਜਿਨ੍ਹਾਂ ਦੇ ਸੰਬੰਧ ਵਿੱਚ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਕੱਲ੍ਹ ਹੋਈ, ਸਾਰੇ ਗੁਰਦੁਆਰਾ ਸਾਹਿਬਾਨ, ਉਹਨਾਂ ਦੇ ਕਮੇਟੀਆਂ, ਉਹਨਾਂ ਦੇ ਸੰਗਤ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਇੱਥੋਂ ਦੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਵਿਸ਼ੇਸ਼ ਧੰਨਵਾਦ ਮੈਂ ਕਰਦਾ ਸਾਡੇ ਜਿਹੜੇ ਬੱਚੇ ਇੱਥੇ 2 ਦਿਨ ਲਾ ਕੇ ਰਫ ਜੋ ਲੱਕੜ ਦਾ ਕੰਮ ਸੀ ਉਹ ਫਲੋਟ ਤਿਆਰ ਕੀਤੇ, ਫਰੀ ਮਾਊਂਟ ਵਿਖੇ 5 ਫਲੋਟ। ਉਹ ਫਿਰ ਉੱਥੇ ਸੈਨ ਫਰਾਂਸਿਸਕੋ ਪਾਰਕਿੰਗ ਰੈਂਟ ਕੀਤੀ, ਅਤੇ ਸਾਡੇ ਬੱਚੇ ਪੜ੍ਹੇ ਲਿਖੇ ਜੋ ਬੱਚਿਆਂ ਨੇ ਜਾ ਕੇ 4 ਦਿਨ ਰਾਤ ਕਰਕੇ ਉਹਨੂੰ ਡੈਕੋਰੇਟ ਕੀਤਾ, ਉਹਨਾਂ ਨੂੰ ਤਿਆਰ ਕੀਤਾ, ਮੈਂ ਉਹਨਾਂ ਬੱਚਿਆਂ ਦਾ ਵੀ ਧੰਨਵਾਦ ਕਰਦਾ। ਅਤੇ ਵੱਡੀ ਗੱਲ ਇਹ ਹੋਈ ਸਾਨੂੰ ਮਾਣ ਵਾਲੀ ਕਿ ਜਦੋਂ ਨਗਰ ਕੀਰਤਨ ਤੁਰ ਕੇ ਉੱਥੇ ਜਾ ਕੇ ਸ਼ੁਰੂਆਤ ਵਿੱਚ ਕਵੀਸ਼ਰੀ ਕੀਤੀ ਬੱਚਿਆਂ ਨੇ, ਗੁਰਦੁਆਰਾ ਸਾਹਿਬ ਫਰੀ ਮੁੰਡਿਆਂ ਨੇ, ਅਤੇ ਜਦੋਂ ਸਿੱਖ ਸੈਂਟਰ ਪਹੁੰਚ ਗਏ ਉੱਥੇ ਜਾ ਕੇ ਪਹਿਲਾਂ ਖਾਲਸਾ ਸਕੂਲ ਦੇ ਬੱਚਿਆਂ ਨੇ ਕੀਰਤਨ ਇੱਕ ਸ਼ਬਦ ਪੜ੍ਹਿਆ ਸ਼ੁਰੂਆਤ ਵਿੱਚ, ਫਿਰ ਕਵੀਸ਼ਰੀ ਕੀਤੀ ਬੱਚਿਆਂ ਨੇ ਗੁਰਦੁਆਰਾ ਸਾਹਿਬ ਫਰੀ ਮੁੰਡਦੇ ਨੇ। ਅਸੀਂ ਆਪਣੇ ਬੱਚਿਆਂ 'ਤੇ ਮਾਣ ਕਰਦੇ ਹਾਂ। ਅਤੇ ਸਾਨੂੰ ਇਸ ਤਰ੍ਹਾਂ ਬੱਚਿਆਂ ਨੂੰ ਇਤਿਹਾਸ ਦੱਸਣਾ ਚਾਹੀਦਾ, ਗੁਰਬਾਣੀ ਨਾਲ ਜੋੜਨਾ ਚਾਹੀਦਾ, ਜਿਹੜੇ ਕਿ ਅਸੀਂ ਉਪਰਾਲੇ ਕਰਦੇ ਹਾਂ। ਪ੍ਰਬੰਧਕ ਹਮੇਸ਼ਾ ਸੋਚਦੇ ਕਿ ਸਾਡੇ ਬੱਚੇ ਗੁਰਬਾਣੀ ਨਾਲ ਜੁੜਨ, ਅਤੇ ਗਾਂਹ ਆਉਣ ਵਾਲਾ ਜਿਹੜਾ ਭਵਿੱਖ ਆ ਸਾਡੇ ਬੱਚੇ, ਇਹ ਇੱਥੇ ਬਾਗਡੋਰ ਸਾਂਭਣ, ਕਿਉਂਕਿ ਅਸੀਂ ਕਿੰਨਾ ਕੁ ਚਿਰ ਸੇਵਾ ਕਰ ਲੈਣੀ ਆ, ਇਹ ਬੱਚਿਆਂ ਨੇ ਗਾਂਹ ਕਰਨੀ ਆ। ਅਤੇ ਬੱਚਿਆਂ ਦਾ ਕੈਂਪ ਕੱਲ੍ਹ ਨੂੰ ਸ਼ੁਰੂ ਹੋਣਾ 8 ਵਜੇ ਤੋਂ 5 ਵਜੇ ਤੱਕ, ਮੈਂ ਇਹ 3-4 ਹਫ਼ਤੇ ਚੱਲਣਾ। ਮੈਂ ਮਾਪਿਆਂ ਨੂੰ ਵੀ ਬੇਨਤੀ ਕਰਦਾ ਕਿ ਆਓ, ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਆਓ, ਜਿੰਨਾ ਜਿੰਨਾ ਕਿਸੇ ਕੋਲ ਸਮਾਂ ਉਹ ਕੈਂਪ 'ਚ ਯੋਗਦਾਨ ਪਾਓ। ਅਤੇ ਸੰਗਤ ਵਿੱਚ ਵੀ ਬੇਨਤੀ ਆ ਕਿ ਜਿਨ੍ਹਾਂ ਕੋਲ ਵੱਧ ਟਾਈਮ ਹੁੰਦਾ ਉਹਨਾਂ ਨੂੰ ਬੇਨਤੀ ਆ ਕਿ ਆ ਕੇ ਸੇਵਾ ਕਰੋ, ਕੈਂਪ ਨੂੰ ਇਸ ਨੂੰ ਕਾਮਯਾਬ ਕਰੋ। ਹਰੇਕ ਸਾਲ ਦੀ ਤਰ੍ਹਾਂ 2-3 ਵਾਰੀ ਸਾਡੇ ਕੈਂਪ ਲੱਗਦੇ ਆ। ਇਹ ਕੈਂਪ ਹੁਣ ਬੱਚਿਆਂ ਦੀਆਂ ਛੁੱਟੀਆਂ ਕਰਕੇ ਫਿਰ ਲਗਾਇਆ ਜਾ ਰਿਹਾ ਕੱਲ੍ਹ ਤੋਂ 8 ਤੋਂ 5। ਅਤੇ ਦੂਸਰਾ ਮੈਂ ਧੰਨਵਾਦ ਕਰਦਾ ਲੰਗਰ ਦੇ ਜਿਹੜੇ ਸੇਵਾਦਾਰ ਆ, ਸਰਦਾਰ ਗੁਰਮੀਤ ਸਿੰਘ ਜੀ, ਅਤੇ ਉਹਨਾਂ ਦੇ ਨਾਲ ਦੇ ਸਾਰੇ ਲੰਗਰ ਦੇ ਸੇਵਾਦਾਰ। ਸਪੈਸ਼ਲ ਧੰਨਵਾਦ ਬੀਬੀਆਂ ਦਾ, ਭੈਣਾਂ ਦਾ, ਜਿਨ੍ਹਾਂ ਨੇ ਨਗਰ ਕੀਰਤਨ 'ਤੇ ਪਹੁੰਚਣ ਤੋਂ ਪਹਿਲਾਂ 5 ਵਜੇ ਆ ਕੇ ਗੁਰਦੁਆਰਾ ਸਾਹਿਬ ਸਾਰੀ ਸੰਗਤ ਲਈ ਪ੍ਰਸ਼ਾਦੇ ਤਿਆਰ ਕੀਤੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। 5 ਪਿਆਰਾ ਸਾਹਿਬਾਨ, 5 ਨਿਸ਼ਾਨ ਸਿੰਘ ਸਾਹਿਬਾਨ, ਜਿਹੜੇ ਸਾਰਾ ਦਿਨ ਜਿਨ੍ਹਾਂ ਨੇ ਪਹਿਰਾ ਦਿੱਤਾ, ਗੁਰੂ ਸਾਹਿਬ ਦੀ ਹਾਜ਼ਰੀ ਭਰੀ, ਅੱਗੇ ਲੱਗ ਕੇ ਚੱਲੇ ਸੰਗਤ ਨੂੰ ਨਾਲ ਲੈ ਕੇ, ਗੁਰੂ ਸਾਹਿਬ ਆਪ ਚੱਲੇ ਅਤੇ ਅਸੀਂ ਆਪਾਂ ਸਾਰਿਆਂ ਨੇ ਜਿੰਨੇ ਵੀ ਪਹੁੰਚੇ ਸਾਰਿਆਂ ਨੇ ਸ਼ਹੀਦਾਂ ਦੀ ਬਖਸ਼ਿਸ਼ ਲਈ। ਗੁਰੂ ਪਿਆਰੀ ਸਾਧ ਸੰਗਤ ਦੀ ਸ਼ਹੀਦ ਸਿੰਘ ਬੜੇ ਮਿਹਰਬਾਨ ਹਨ, ਇਹਨਾਂ ਦੀ ਬਖਸ਼ਿਸ਼ ਲੈਣੀ ਇਹ ਕਰਮਾਂ ਦੇ ਨਾਲ ਮਿਲਦੀ ਆ। ਕਿੱਡੇ ਕਿੱਡੇ ਯੋਧੇ ਸੀ, ਕਈ ਦਿਨਾਂ ਤੋਂ ਦੱਸਦੇ ਆ ਰਹੇ ਹਾਂ, ਭਾਈ ਸਾਹਿਬ ਹੋਣੀ, ਭਾਈ ਕੁਲਦੀਪ ਸਿੰਘ ਜੀ ਹੋਣੀ ਕਥਾ ਵਿੱਚ ਜ਼ਿਕਰ ਕਰਦੇ ਆਏ, ਸਾਰੇ ਜਿੰਨੇ ਮਹਾਂਬਲੀ ਸੂਰਬੀਰ। ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਜਨਰਲ ਸਵੇਗ ਸਿੰਘ ਦੀ ਗੱਲ ਮੈਂ ਸਵੇਰੇ ਪਹਿਲਾਂ ਬੋਲ ਕੇ ਗਿਆ, ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਜੀ ਹੋਣੀ, ਮਤਲਬ ਸੰਤ ਬਾਬਾ ਜਰਨੈਲ ਸਿੰਘ ਨੂੰ ਕਹਿੰਦੇ ਸੀ ਕਿ ਹੁਣ ਫੌਜ ਅੰਦਰ ਤੱਕ ਆ ਗਈ, ਤੁਸੀਂ ਨਿਕਲ ਜਾਓ। ਸੰਤ ਜੀ, ਸੰਤ ਬਾਬਾ, ਭਾਈ ਮਨੀ, ਭਾਈ ਅਮਰੀਕ ਸਿੰਘ ਨੂੰ ਕਹਿ ਰਹੇ ਆ, ਇੱਕ ਦੂਜੇ ਨੂੰ ਇੰਨਾ ਪਿਆਰ ਸੀ ਵੀ ਤੁਸੀਂ ਨਿਕਲੋ, ਪਰ ਦੋਨੇ ਸ਼ਹੀਦ ਹੋਏ, ਜੂਝ ਕੇ ਸ਼ਹੀਦ ਹੋਏ। ਮੈਂ ਇਕੱਲੇ ਇਕੱਲੇ ਸਿੰਘ ਦਾ ਨਾਮ ਨਹੀਂ ਲਵਾਂਗਾ ਜਿਨ੍ਹਾਂ ਨੇ ਉੱਥੇ ਕੁਰਬਾਨੀ ਕੀਤੀ ਹੈ, ਸਮਾਂ ਮੈਂ ਹੁਣ ਜ਼ਿਆਦਾ ਨਹੀਂ ਲੈਣਾ। ਮੈਂ ਫਿਰ ਇੱਕ ਵਾਰ ਤੁਹਾਡਾ ਧੰਨਵਾਦ ਕਰਦਾ, ਮਹਾਂਬਲੀ ਸ਼ਹੀਦ ਭਾਈ ਜਨਰਲ ਲਾਭ ਸਿੰਘ, ਜਿਨ੍ਹਾਂ ਨੇ ਤਾਂਖ ਜਮਾ ਕੇ ਰੱਖੀ ਕਮਾਂਡੋ ਫੋਰਸ ਦੇ ਵਿੱਚ ਜਦੋਂ ਸੇਵਾ ਕਰਦੇ ਸੀ। 1981-82 ਦੇ ਵਿੱਚ ਪੁਲਿਸ ਦੀ ਨੌਕਰੀ ਛੱਡ ਕੇ ਸੰਤ ਬਾਬਾ ਜਰਨੈਲ ਸਿੰਘ ਦੇ ਕੋਲ ਚਲ ਗਏ ਕਿ ਸਾਡੇ ਨਾਲ ਨੌਜਵਾਨਾਂ ਨਾਲ, ਸਾਡੀ ਸਿੱਖ ਕੌਮ ਨਾਲ ਬਹੁਤ ਧੱਕਾ ਹੋ ਰਿਹਾ। ਅਟੈਕ ਤੋਂ ਪਹਿਲਾਂ ਹੀ ਉਹਨਾਂ ਦੇ ਕੋਲ ਚਲ ਗਏ ਸੀ। ਬੜੀ ਲੰਮੀ ਗਾਥਾ ਹੈ, ਬੜਾ ਉਹਨਾਂ ਦਾ ਇਤਿਹਾਸ ਹੈ, ਮੈਂ ਨਹੀਂ ਦੱਸਾਂਗਾ। ਸਪੈਸ਼ਲ ਤੌਰ 'ਤੇ ਜਿੱਥੇ ਬਾਕੀ ਸ਼ਹੀਦਾਂ ਦੇ ਪਰਿਵਾਰ ਉੱਥੇ ਨਗਰ ਕੀਰਤਨ 'ਚ ਪਹੁੰਚੇ, ਉਹਨਾਂ ਨੇ ਵਿਚਾਰਾਂ ਵੀ ਰੱਖੀਆਂ। ਭਾਈ ਜੋ ਆਪਣਾ ਮੋਹਨ ਸਿੰਘ ਜੀ, ਜੋ ਬੱਬਰ ਖਾਲਸਾ ਦੇ, ਉਹਨਾਂ ਦੇ ਪਿਤਾ ਜੀ ਅਤੇ ਉਹਨਾਂ ਦੇ ਚਾਚਾ ਜੀ, ਤਾਇਆ ਜੀ ਅਤੇ ਚਾਚਾ ਜੀ, ਜਿਹੜੇ ਹਜੇ ਵੀ ਵਧਾਵਾ ਸਿੰਘ ਹੋਣੀ ਹਜੇ ਜਾਲਾਵਤਨੀ ਆ, ਉਹਨਾਂ ਦੇ ਤਾਇਆ ਜੀ ਜੋ ਭਾਈ ਸੁਖਦੇਵ ਸਿੰਘ ਜੀ ਬੱਬਰ, ਉਹ ਸ਼ਹੀਦ ਹੋਏ। ਉਹਨਾਂ ਦੇ ਪਿਤਾ ਜੀ ਜਾਲਾਵਤਨੀ ਸੀ, ਭਾਈ ਮਹਿਲ ਸਿੰਘ ਜੀ, ਉਹ ਉਹਨਾਂ ਦੇ ਸਪੁੱਤਰ ਕੱਲ੍ਹ ਬੋਲੇ, ਬੜਾ ਲੋਕਾਂ ਨੇ ਜਕਾਰੇ ਛੱਡੇ। ਅਤੇ ਮਹਾਂਬਲੀ ਭਾਈ ਲਾਭ ਸਿੰਘ ਜੀ, ਜਨਰਲ ਲਾਭ ਸਿੰਘ ਜੀ, ਉਹਨਾਂ ਦੇ ਸਪੁੱਤਰ ਸਪੈਸ਼ਲ ਤੌਰ 'ਤੇ ਇੱਥੇ ਪਹਿਲੀ ਵਾਰ ਆਏ, ਜਗਤੇਸ਼ਵਰ ਸਿੰਘ ਜੀ, ਭਾਈ ਜਗਤੇਸ਼ਵਰ ਸਿੰਘ ਆਪਣੇ ਭਾਈ ਸਾਹਿਬ ਦੀ ਕਥਾ ਤੋਂ ਬਾਅਦ ਆਪ ਸੰਗਤਾਂ ਦੇ ਦਰਸ਼ਨ ਕਰਨ ਇੱਥੇ ਵੀ ਆਉਣਗੇ। ਉਹ ਬਹੁਤ ਸੋਹਣਾ ਬੋਲੇ, ਬੜਾ ਸੰਗਤ ਜੋਸ਼ ਅਤੇ ਬਰਾਗ ਦੇ ਵਿੱਚ ਆ ਗਈ ਜਦੋਂ ਉਹਨਾਂ ਨੂੰ ਸਾਹਮਣੇ ਦੇਖਿਆ। ਨੌਜਵਾਨ ਇਕੱਠੇ 25-30 ਨੌਜਵਾਨ ਜਦੋਂ ਲੈ ਕੇ ਉਹਨਾਂ ਨੂੰ ਸਟੇਜ 'ਤੇ ਗਏ, ਜਿਨ੍ਹਾਂ ਨੇ ਨਹੀਂ, ਜਿਹੜੇ ਬੰਦੇ ਸੰਗਤ ਗਈ, ਭਾਈ ਤੁਸੀਂ ਮਿਸ ਕੀਤਾ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ, ਪਰ ਇੱਥੇ ਜ਼ਰੂਰ ਅੱਜ ਉਸ ਨੌਜਵਾਨ ਦੇ ਦਰਸ਼ਨ ਕਰੋ, ਉਦੋਂ ਉਹਨਾਂ ਨੂੰ ਦਿਓ, ਦਰਸ਼ਨ ਦਿਓ, ਤੁਹਾਡੇ ਦਰਸ਼ਨ ਕਰਨ ਆ ਰਿਹਾ। ਅਤੇ ਨਾਲ ਹੀ ਮੈਂ ਇੱਕ ਬੇਨਤੀ ਹੋਰ ਆ ਕਿ ਬਾਹਰ ਸਤਿਕਾਰਯੋਗ ਭਾਈ ਤਰਲੋਚਨ ਸਿੰਘ ਜੀ ਨਾਲ ਜੋ ਡਾਕਟਰ ਨੇ, ਉਹ ਇੱਕ ਉਹਨਾਂ ਨੇ ਬੁੱਕ ਲਿਖੀ ਹੈ, ਉਹਨੇ ਰਿਲੀਜ਼ ਕਰਨੀ, ਉਹ ਬਾਅਦ ਵਿੱਚ ਪ੍ਰਬੰਧਕ ਦੱਸਣਗੇ ਕਿੰਨੇ ਵਜੇ ਬੁੱਕ ਰਿਲੀਜ਼ ਕਰਨੀ ਆ। ਅਤੇ ਉਹਨਾਂ ਤੋਂ ਪਹਿਲਾਂ ਜਿਹੜਾ ਭਾਈ ਸਾਹਿਬ ਦੀ ਕਥਾ ਤੋਂ ਬਾਅਦ ਭਾਈ ਜਗਤੇਸ਼ਵਰ ਸਿੰਘ ਆਪ ਸੰਗਤਾਂ ਦੇ ਦਰਸ਼ਨ ਕਰੇਗਾ, ਉਹਨਾਂ ਨੇ ਪਹੁੰਚਣਾ। ਆਓ ਮੈਂ ਬੇਨਤੀ ਕਰਦਾ, ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਦਮਦਮੀ ਟਕਸਾਲ ਦਾ ਇਸ ਮੋਰਚੇ 'ਚ, ਇਸ ਜਦੋਂ ਜੰਗ ਲੜਿਆ ਇਸ ਵਿੱਚ ਬਹੁਤ ਯੋਗਦਾਨ ਆ। ਮੈਂ ਇੱਥੇ ਹੀ ਸਮਾਪਤੀ ਕਰਦਾ, ਭਾਈ ਸਾਹਿਬ ਨੂੰ ਬੇਨਤੀ ਕਰਦਾ ਉਹ ਆਪ ਸੰਗਤਾਂ ਨੂੰ ਕਥਾ ਨਾਲ ਜੋੜਨ। ਆਓ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ। ਗੁਰੂ ਪਿਆਰੀ ਸੰਗਤ, ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਕੇ ਚਰਨਾਂ 'ਚ ਬੈਠੇ ਹਾਂ। ਜਿਸ ਜੋਸ਼ ਨਾਲ, ਜਿਸ ਉਤਸ਼ਾਹ ਦੇ ਨਾਲ, ਜਿਸ ਵੀਰ ਰਸ ਦੇ ਨਾਲ ਉਹਨਾਂ ਨੇ ਜੰਗ ਕੀਤਾ ਹੈ, ਫਤਿਹ ਦੀ ਸਾਂਝ ਕੀਤੀ ਹੈ, ਉਹ ਵੀਰ ਰਸ ਸੰਗਤ 'ਚ ਦਿਸਿਆ ਨਹੀਂ। ਕਿੰਨੇ ਦਿਨ ਤੋਂ ਆਪਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀਆਂ ਸ਼ਹੀਦੀਆਂ ਸੁਣ ਕੇ ਖੂਨ ਖੌਲ ਉੱਠਦੇ ਨੇ, ਪਰ ਫਤਿਹ ਦਾ ਜਵਾਬ ਬਹੁਤ ਢਿੱਲਾ ਜਿਹਾ ਆਇਆ ਹੈ। ਦੁਬਾਰਾ ਬੋਲੋ ਜੀ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਾਰੀ ਸੰਗਤ ਉਹਨਾਂ ਸ਼ਹੀਦਾਂ ਨੂੰ ਯਾਦ ਕਰਾਂਗੇ, ਔਰ ਹਾਜ਼ਰੀ ਲਵਾਇਓ, ਕੋਈ ਵੀ ਸਰੀਰ ਵਾਂਝਾ ਨਾ ਰਹੇ।

0: ਇਹ ਪਵਿੱਤਰ ਪੰਕਤੀਆਂ ਪੜ੍ਹ ਕੇ ਉਹਨਾਂ ਗੁਰੂ ਦੇ ਲਾਲਾਂ ਨੇ ਸ਼ਹਾਦਤ ਪ੍ਰਾਪਤ ਕੀਤੀਆਂ ਹਨ। ਸੋ ਮੈਂ ਬੇਨਤੀ ਕਰਾਂਗਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸ਼ਰਧਾ ਸਤਿਕਾਰ ਨਾਲ ਮਨਾ ਰਹੇ ਹਾਂ ਔਰ ਤਿੰਨਾਂ ਸਤਿਗੁਰਾਂ ਨੂੰ ਆਪਾਂ ਸ਼ਰਧਾ ਸਤਿਕਾਰ ਨਾਲ ਕਹਿੰਦੇ ਹਾਂ ਕਿ ਸ਼ਹੀਦਾਂ ਦੇ ਸਿਰਤਾਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਤਿਆਰ ਕੀਤਾ, ਜੋ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਛੇਵੇਂ ਪਾਤਸ਼ਾਹ ਜੀ ਨੇ, ਇਹ ਵੀ ਆਗਿਆ ਗੁਰੂ ਅਰਜਨ ਦੇਵ ਸਾਹਿਬ ਜੀ ਕਰ ਗਏ। ਸ਼ਹੀਦੀ ਦੇਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਦੁਆਰਾ ਕੋਠਾ ਸਾਹਿਬ ਵਿਖੇ ਬੁਲਾਇਆ, ਪੰਜ ਸਿੱਖ ਬੁਲਾਏ ਅਤੇ ਵਚਨ ਕੀਤਾ ਕਿ ਅਸੀਂ ਲਾਹੌਰ ਨੂੰ ਜਾ ਰਹੇ ਹਾਂ ਔਰ ਉੱਥੇ ਸਾਡੀ ਸ਼ਹਾਦਤ ਹੋ ਜਾਣੀ ਹੈ ਅਤੇ ਸਾਡੀ ਸ਼ਹੀਦੀ ਤੋਂ ਪਿੱਛੋਂ ਬਕਾਇਦਾ ਇਕੱਠ ਕਰਕੇ ਅਤੇ ਸਾਡੇ ਸਾਹਿਬਜ਼ਾਦਾ ਜੀ ਨੂੰ ਬਕਾਇਦਾ ਗੁਰਤਾ ਗੱਦੀ 'ਤੇ ਸੁਸ਼ੋਭਿਤ ਕਰ ਦੇਣਾ। ਛੇਵੇਂ ਪਾਤਸ਼ਾਹ ਜੀ ਨੂੰ ਬਚਨ ਕੀਤੇ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ, ਲਾਲ ਜੀ ਹੁਣ ਸਮਾਂ ਹੈ ਯੁੱਧ ਕਲਾ ਨੂੰ ਸੁਰਜੀਤ ਕਰਨ ਦਾ। ਹਿੰਦੁਸਤਾਨ ਦੇ ਵਿੱਚੋਂ ਜਿਹੜੀ ਯੁੱਧ ਕਲਾ ਹੈ, ਸ਼ਸਤਰ ਵਿੱਦਿਆ ਹੈ, ਸ਼ਸਤਰ ਦੇ ਜ਼ੋਰ ਨੇ, ਇਹ ਖਤਮ ਹੋ ਗਏ। ਕਲਿੰਗਮ ਦੀ ਲੜਾਈ ਤੋਂ ਉਪਰੰਤ ਅਸ਼ੋਕਾ ਨੇ ਪਾਟਲੀਪੁੱਤਰ ਗੰਗਾ ਵਿਖੇ ਆਪਣੀ ਕਿਰਪਾ ਨੂੰ ਸੁੱਟ ਦਿੱਤੀ, ਜੈਨ ਧਰਮ ਬੁੱਧ ਧਰਮ ਅਪਣਾ ਲਿਆ ਔਰ ਬੁੱਧ ਧਰਮ ਦਾ ਪ੍ਰਚਾਰ ਕੀਤਾ। ਸੋ ਅਹਿੰਸੋ ਹੀ ਪਰਮੋ ਧਰਮ, ਅਹਿੰਸਾ ਨੂੰ ਹੀ ਆਪਣਾ ਪਰਮ ਧਰਮ ਬਣਾ ਲਿਆ ਔਰ ਛੇਵੇਂ ਪਾਤਸ਼ਾਹ ਜੀ ਨੇ ਫਿਰ ਦੁਬਾਰਾ ਜਿਹੜਾ ਸੀ ਇਹਨੂੰ ਸੁਰਜੀਤ ਕਰਨ ਲਈ ਪੰਜਵੇਂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ। ਸ਼ਾਇਦ ਆਪਣੇ ਵਿੱਚ ਬਹੁਤ ਸੰਗਤ ਘੱਟ ਜਾਣਦੀ ਹੋਵੇਗੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਸਾਰਾ ਜਿਹੜਾ ਸੀ ਗਰਾਊਂਡ ਤਿਆਰ ਕੀਤੀ। ਛੇਵੇਂ ਪਾਤਸ਼ਾਹ ਜੀ ਦੇ ਲਈ ਇੱਕ ਜਿਹੜੀ ਗਰਾਊਂਡ ਤਿਆਰ ਕੀਤੀ ਹੈ ਇਹ ਪੰਜਵੇਂ ਪਾਤਸ਼ਾਹ ਨੇ ਕੀਤੀ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਆਗਿਆ ਕੀਤੀ ਕਿ ਬਾਹਰਲੇ ਦੇਸ਼ਾਂ 'ਚ ਜਾ ਕੇ ਅਤੇ ਘੋੜਿਆਂ ਦਾ ਵਪਾਰ ਕਰਿਆ ਕਰੋ। ਸਤਸੰਗੀਓ, ਘੋੜਿਆਂ ਦਾ ਵਪਾਰ ਕਰਨ ਦਾ ਮਤਲਬ ਇਹ ਸੀ ਇੱਕ ਤਾਂ ਚੰਗੀ ਨਸਲ ਦੇ ਘੋੜੇ ਗੁਰਸਿੱਖਾਂ ਨੂੰ ਪਤਾ ਲੱਗੇਗਾ, ਦੂਸਰੇ ਨੰਬਰ 'ਤੇ ਘੋੜ ਅਸਵਾਰੀ ਵੀ ਕਰਨ ਦੀ ਜਾਚ ਆਏਗੀ, ਤੀਸਰੇ ਨੰਬਰ 'ਤੇ ਜਦੋਂ ਸਿੱਖ ਘੋੜਿਆਂ ਦਾ ਵਪਾਰ ਕਰਨਗੇ ਡਾਕੂ ਅਤੇ ਚੋਰਾਂ ਤੋਂ ਬਚਣ ਲਈ ਸ਼ਸਤਰ ਵੀ ਰੱਖਣਗੇ, ਜੇ ਸ਼ਸਤਰ ਰੱਖਣਗੇ ਤਾਂ ਸ਼ਸਤਰ ਸਿੱਖਣਾ ਵੀ ਪਵੇਗਾ। ਇਹ ਕਾਰਨ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦੇ ਮਾਲਕ ਬਣਨ ਦੀ ਗਰਾਊਂਡ ਤਿਆਰ ਕੀਤੀ। ਆਗਿਆ ਕਰਕੇ ਦੋ ਕਿਰਪਾਨਾਂ ਪਹਿਨਣੀਆਂ ਨੇ ਮੀਰੀ ਅਤੇ ਪੀਰ ਦੀ ਔਰ ਤਖ਼ਤ ਸਾਹਿਬ ਸਜਾਉਣੇ ਨੇ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿਸੇ ਰਾਜ ਨੇ ਹੱਥ ਨਾ ਲਾਇਓ, ਬੁੱਢਾ ਔ ਗੁਰਦਾਸ ਬਣਾਇਓ। ਛੇਵੇਂ ਪਾਤਸ਼ਾਹ ਨੇ ਨੀਂਹ ਰੱਖੀ ਅਤੇ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਇਹਨੂੰ ਬਣਾਇਆ। ਸੋ ਛੇਵੇਂ ਪਾਤਸ਼ਾਹ ਨੇ ਉਸ ਤਖ਼ਤ ਉੱਤੇ ਸਜ ਕੇ ਅਤੇ ਮਹਾਰਾਜ ਜੀ ਨੇ ਸ਼ਸਤਰ ਧਾਰੀ ਹੋਣ ਦਾ ਹੁਕਮ ਕੀਤਾ, ਚਾਰ ਜੰਗ ਕੀਤੇ ਨੇ। ਇਸੇ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਥੇ ਦੇ ਵਿੱਚ ਭਾਈ ਜਰਨੈਲ ਸਿੰਘ ਜੀ ਅਭਿਆਸੀ ਦੇ ਨਾਮ ਨਾਲ ਪ੍ਰਸਿੱਧ ਸਨ। ਉਹਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜ੍ਹਾ ਖਾਇਆ, ਥੋੜ੍ਹਾ ਖਾ ਕੇ ਥੋੜ੍ਹਾ ਸੌ ਕੇ ਥੋੜ੍ਹਾ ਬੋਲ ਕੇ ਉਹਨਾਂ ਨੇ ਮਹਾਨ ਭਾਰੀ ਬੰਦਗੀ ਕੀਤੀ। ਬੇਨਤੀ ਕਰਦਿਆਂ ਜਿਹੜੀ ਇਬਾਦਤ ਹੈ ਇਹ ਨੀਂਹ ਹੈ, ਸ਼ਹਾਦਤ ਜਿਹੜੀ ਹੈ ਸਤਸੰਗੀ ਇਹ ਗੁਰਸਿੱਖੀ ਦੇ ਮਹੱਲ ਦਾ ਕਲਸ ਹੈ। ਕਲਸ ਸਮਝਦੇ ਹਾਂ ਜਿਹੜਾ ਉੱਤੇ ਗੋਵਿੰਦ ਦੇ ਉੱਤੇ ਕਲਸ ਲੱਗਾ ਹੁੰਦਾ। ਇੰਝ ਕਹਿ ਲਈਏ ਜੀ ਇਬਾਦਤ ਹੈ ਇਹ ਹਨ ਜੜ੍ਹਾਂ, ਮਜ਼ਬੂਤ ਜੜ੍ਹਾਂ, ਜਿਹੜਾ ਉੱਤੇ ਰਸਿਆ ਹੋਇਆ ਫਲ ਹੈ ਇਹ ਸ਼ਹਾਦਤ ਹੁੰਦੀ ਪਿਆਰਿਓ। ਸੋ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼, ਤਿੰਨਾਂ ਨੇ ਬੜਾ ਧੜੱਲੇ ਨਾਲ ਪ੍ਰਚਾਰ ਕੀਤਾ, ਘਰ ਘਰ ਜਾ ਕੇ ਪ੍ਰਚਾਰ ਕੀਤਾ। ਉਹਨਾਂ ਦਾ ਇੱਕ ਨਾਰਾ ਸੀ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਇਹ ਦਮਦਮ ਟਕਸਾਲ ਨੇ ਇਸ ਨਾਰੇ ਨੂੰ ਮੁੱਖ ਬਣਾ ਕੇ ਅਤੇ ਘਰ ਘਰ ਵਿੱਚ ਗੁਰਮਤ ਦਾ ਪ੍ਰਚਾਰ ਪ੍ਰਸਾਰ ਕੀਤਾ। ਔਰ ਸਤਸੰਗੀਓ, ਇੱਕ ਵਾਰੀ ਦਾ ਜ਼ਿਕਰ ਹੈ ਕਿ ਘੁਮਾਣ ਪਿੰਡ ਮਹਿਤੇ ਤੋਂ ਕੁਛ ਹਟਵਾਂ ਹੈ, ਘੁਮਾਣ ਉੱਥੋਂ ਇੱਕ ਨਗਰ ਕੀਰਤਨ ਨਿਕਲਣਾ ਸੀ ਅਤੇ ਕੁਦਰਤੀ ਸਤਸੰਗੀਓ ਉਸ ਇਲਾਕੇ ਦਾ ਇੱਕ ਰੂਟ ਬਣਾ ਲਿਆ ਸਮੇਂ ਦੀ ਸਰਕਾਰ ਨੇ। ਅੱਜ ਕੱਲ੍ਹ ਦਾ ਇੱਕ ਮੰਤਰੀ ਹੈ ਜਿਹਦਾ ਨਾਂ ਸੁਖਜਿੰਦਰ ਰੰਧਾਵਾ, ਇਹਦਾ ਪਿਓ ਸੀ ਸੰਤੋਖ ਰੰਧਾਵਾ, ਉਹ MLA ਸੀ ਅਤੇ ਉਹਨੇ ਸੁਨੇਹਾ ਭੇਜਿਆ ਕਿ ਮੈਂ ਇਸ ਰੂਟ ਥਣੀ ਆਉਣਾ, ਤੁਸੀਂ ਚੇਂਜ ਕਰ ਲਓ। महापुरुष कहने लगे सुन लीडरा गुरु ग्रंथ साहिब की सवारी एंदी ही जाएगी अबल ते तू अपना रूट चेंज कर ला जे नहीं कर सकता जदों गुरु ग्रंथ साहिब की सवारी तुहानू गुरु ग्रंथ साहिब की छत्र छाया हेठ पंज प्यारियां दी योग अगवाही विच आवे गड्डी तो उतर के अपने जोड़े उतार के सड़क ते खलो जी। एक गुरबचन निरंकारी सत्संगीओ डी एस पी सी वह लगा वद घट बोलन कहिंदा इह असीं इहदी इहदी नहीं नगर नगर कीर्तन संत महापुरशां ने अपने पिंड दे ज्ञानी जसवंत सिंह जी मंजी साहिब वाले असीं कट्ठे लम्मा समा अमृत संचार की सेवा करते रहे हैं उन्हां नूं कहण लगे जवाना जा अपने पिंड जा इलाके विचों जिन्नियां लसंसी बंदूकां ने दो नालियां एक नाली या 315 दियां वध तो वध नौजवान ते जिन्नियां बंदूकां हो सकदियां लै के आ जाइओ एक ट्रक भर के ते तुसीं तैयार बर तैयार रहो नगर कीर्तन इंदी नंगेगा जेकर इन्होंने कुछ घाटवाद की पटाके पा दिओ पटाके प्यार ना बोलो सतनाम वाहिगुरु। ऐसे प्यारे जरनैल संत संत ज्ञानी करतार सिंह जी खालसा मैं बेनती कर रहा कि भूमिका उन्होंने बनाई ये जंग का जो समा सी निरंकारियों का डट के उन्होंने विरोध किया जिथे भी नरकधारी जड़े सी ये कोई अपना कूड़ प्रचार करते उत्थे ही महापुरशां ने जाके ते विरोधता करनी एक्सीडेंट हो गया जदों महापुरशां दा तां उन्होंने शरीर त्याग दिता लम्मी साखी है ते महापुरश आ रहे सी बाहर नूं संत ज्ञानी जरनैल सिंह जी हस्पताल तो बाहर आ रहे सी ते नरकधारी उत्थे आपस च गल्लां करन कहिंदे बड़ा विरोध करदा सी साडा गया दुनिया तो तो संत ज्ञानी जरनैल सिंह के मूँह तो गल निल गई कहिंदे पुत मैं तुहानू सिखाऊ सिखिया मैं तुहानू दसू किदां ए गुरु महाराज जी का निरादर करीदा ते प्यारे उन्होंने चुन चुन के इस प्रकार जे नरकधारी सी गुरु दे खालसे अखंड कीर्तनी जथा गुरमत दा नरोल प्रचार करदे बब्बर खालसियां दे ते टकसाल दे सिंघां ने चुन चुन के छतारे इन्हां दे जिहड़े सी धरती दे लाए आकाश चों छतारे की है पंज प्यारे गुरु कलगीधर जी ने सजाए इन्हों का एक दुष्ट सी सत्संगी अवतार बाणी उन्हें बनाई सी अवतार बाणी कूड़ प्रचार की एक किताब और पंजा प्यारे की रीस करदे सत सतारे बनाए सी सत सतारे और वो सारे के सारे गुरु के खालसा ने सोध दिते ते बेनती करदे इस तरीके जिहड़ा सी ये शुरू तो ही ऐसा माहौल बनिया रहा टकसाल का निरंकारियों का नकली निरंकारियों का आपसे टकरा रहा कोई जमीन तो नहीं कोई जायदाद तो नहीं सी सारा ही एक कारण सी गुरु ग्रंथ साहिब जी महाराज का सत्कार ते गुरमत का प्रचार संत ज्ञानी जरनैल सिंह जदों इन्हां नूं दस्तार मिली है टकसाल की 1977 विच तां उस वेले आप जी ने गुरमत का प्रचार बहुत धड़ल्ले नाल शुरू किया 1978 का साका जिहड़ा सी वापर गया एक कौम लई बहुत वड्डा दुखदाई कांड सी इस तो बाद विच लगातार जिहड़ा सी इह संघर्ष होर गर्म हुंदा गया वीर रस सूरमिआं अंदर जागदा गया बहुत सारिया ऐसे सत्संग उस वेले जिहड़ियां घटनावां वापरियां नरकधारियां दे जिहड़े भमन सी इहनूं ताले लै गए ताले ते महापुरशां ने ताले लाए ते समें दी साडी पंथक सरकार ने आप जा के उह ताले खलवाए इन्हां दे राज विच ही ओ प्रफुल्लत होए नरकधारीए भवन बने इन्हां जा के आप भवनां दे उद्घाटन कीते सो समां जदों ऐसा माहौल बनिया सत्संगीओ 1984 का जिहड़ा साका वापरिया आप नाल काफ़ी दिनों तो विचार सांझे करदे आ रहे हैं ते इन्हां दे विच सत्संगीओ जदों श्री दरबार साहिब सचखंड उत्ते हमले का माहौल बनिया तो संत ज्ञानी जरनैल सिंह जी खालसा जी ने अपने सारे सिंह जथे दे इकट्ठे किए उन्होंने कहा कि वेखो खालसा जी समय की सरकार की नीत ठीक नहीं सानू जिहड़ी खुफी रिपोर्ट खुफिया रिपोर्टां पहुंचियां हन उहदे मुताबक सरकार हमला जरूर करेगी ते जिहड़े जिहड़े सिंह जाना चाहुण ते जा सकदे ने भैणां बीबियां बैठियां सी सिंघां दीआं जिहड़ियां सिंघणियां उन्होंने हस के महापुरश कह लगे कि बाद ताड़ियां बीबिया घर वालिया ना कह कि साध ने साडे बंदे मरवाते जिन्हें जाना जा सकता है कोई भी सिंह नहीं गया सत्संगीओ इस जंग के दौरान जिहड़ा सी गुरु दे लाल जंग लड़ते गए बहुत वड्डा भारी जंग होया ਸੋ ਚਾਰ ਸਵੇਰੇ ਗੁਰੂ ਦੇ ਖਾਲਸਿਆਂ ਨੇ ਜਿਹੜਾ ਸੀ ਫੌਜ ਨੂੰ ਰੋਕ ਛੱਡਿਆ ਸੀ। ਘੰਟਾ ਘਰ ਵਾਲੇ ਪਾਸੇ, ਸਰਾਵਾਂ ਵਾਲੇ ਪਾਸੇ, ਨਾਨਕ ਨਿਵਾਸ ਅਤੇ ਬੱਬਰ ਖਾਲਸੇ ਦੇ ਖਾਲਸੇ ਔਰ ਬਾਬਾ ਅਟਲ ਰਾਈ ਦੇ ਉੱਤੇ ਬੱਬਰ ਖਾਲਸਿਆਂ ਦਾ ਮੋਰਚਾ, ਇਸ ਤੋਂ ਇਲਾਵਾ ਫੈਡਰੇਸ਼ਨ ਵਾਲੇ ਕਾਰ ਲੈਫਟ ਹਾਊਸ ਦੇ ਵਿੱਚ। ਸੋ ਭਾਈ ਜੋਗਿੰਦਰ ਸਿੰਘ ਜੀ ਸ਼ਹੀਦ, ਅਮਰ ਸ਼ਹੀਦ, ਜਿਨ੍ਹਾਂ ਦੀਆਂ ਬੱਚੀਆਂ ਬਾਅਦ ਵਿੱਚ ਸੰਤਾਂ ਦੇ ਭਚੰਗੀਆਂ ਨਾਲ ਵਿਆਹੀਆਂ ਨੇ, ਭਾਈ ਈਸਰ ਸਿੰਘ ਜੀ ਅਤੇ ਭਾਈ ਇੰਦਰਜੀਤ ਸਿੰਘ ਨਾਲ, ਉਹ ਵੀ ਘੰਟਾ ਘਰ ਵਾਲੇ ਮੋਰਚੇ ਦੇ ਪ੍ਰਮੁੱਖ ਸਤਸੰਗੀ ਫੌਜੀ ਜਰਨੈਲ ਸੀ। ਉਹਨਾਂ ਉੱਥੇ ਭਾਰੀ ਜੰਗ ਕੀਤਾ ਹੈ। ਇਸ ਪ੍ਰਕਾਰ ਜਿਹੜਾ ਸੀ ਇਹ ਜੰਗ ਦੇ ਦੌਰਾਨ ਸਿੰਘਾਂ ਨੇ ਆਪਸ ਵਿਚਾਰ ਕੀਤੀ ਕਿ ਜਿਸ ਤਰੀਕੇ ਨਾਲ ਸਮੇਂ ਦੀ ਸਰਕਾਰ ਨੇ ਵੱਡੇ ਭਾਰੀ ਮਸ਼ੀਨਰੀ ਦੇ ਨਾਲ ਇੱਥੇ ਹਮਲਾ ਕੀਤਾ ਹੈ ਅਤੇ ਐਂ ਲੱਗਦਾ ਹੈ ਕਿ ਸੰਤਾਂ ਦੀ ਸ਼ਹੀਦੀ ਹੋ ਜਾਏਗੀ। ਭਾਈ ਅਮਰੀਕ ਸਿੰਘ ਦੀ ਅਗਵਾਹੀ ਵਿੱਚ ਪੰਜ ਸਿੰਘ ਗਏ ਮਹਾਂਪੁਰਸ਼ਾਂ ਦੇ ਕੋਲ। ਜਦੋਂ ਸਿੰਘ ਵੇਖਿਆ ਮਹਾਂਪੁਰਸ਼ਾਂ ਨੇ ਕਿ ਸਿੰਘ ਆਏ ਨੇ ਅਤੇ ਇਹਨਾਂ ਦੀ ਗਿਣਤੀ ਪੰਜ ਹੈ ਅਤੇ ਭਾਈ ਅਮਰੀਕ ਸਿੰਘ ਜੀ ਨਾਲ ਨੇ ਅਤੇ ਮਹਾਂਪੁਰਸ਼ਾਂ ਨੇ ਭਾਂਫ ਲਿਆ ਪਹਿਲਾਂ ਹੀ, ਕਹਿਣ ਲੱਗੇ ਵੇਖੋ ਖਾਲਸਾ ਜੀ, ਮੈਨੂੰ ਇਹ ਲੱਗਦਾ ਜਿਹੜੇ ਕੰਮ ਨੂੰ ਤੁਸੀਂ ਆਏ ਹੋ, ਪਰ ਮੇਰੀ ਇੱਕ ਤੁਹਾਡੇ ਅੱਗੇ ਬੇਨਤੀ ਹੈ ਕਿ ਮੈਨੂੰ ਇੱਥੋਂ ਜਾਣ ਲਈ ਨਾ ਕਿਹੋ। ਮੈਂ ਅਰਦਾਸ ਕੀਤੀ ਹੋਈ, ਪ੍ਰਣ ਕੀਤਾ ਹੈ, ਆਪਣਾ ਸੀਸ ਦੇਣਾ ਹੈ। ਇਹ ਪੰਛੀ ਇਕੱਲਾ ਹੈ, ਇਹਦੇ ਮਗਰ ਸ਼ਿਕਾਰੀ ਬਹੁਤੇ। ਆਮ ਤੌਰ 'ਤੇ ਮਹਾਂਪੁਰਸ਼ ਜਿਹੜੀ ਸੀ ਇਹ ਧਾਰਨਾ ਭਰਿਆ ਕਰਦੇ ਸੀ। ਸੋ ਮਹਾਂਪੁਰਸ਼ ਕਹਿਣ ਲੱਗੇ ਖਾਲਸਾ ਜੀ, ਮੈਨੂੰ ਇਸ ਗੱਲ ਦੇ ਬਾਰੇ ਬਿਲਕੁਲ ਉਹ ਨਾ ਕਿਹੋ ਕਿ ਮੈਂ ਉੱਥੋਂ ਚਲਾ ਜਾਵਾਂ, ਮੇਰੇ ਇੱਥੇ ਸ਼ਹੀਦੀ ਹੋਵੇਗੀ। ਸੋ ਸਿੰਘਾਂ ਨੇ ਜਿਹੜਾ ਮਨ ਬਣਾਇਆ ਸੀ, ਭਾਈ ਅਮਰੀਕ ਸਿੰਘ ਜੀ ਦੂਜੇ ਗੁਰੂ ਦੇ ਪਿਆਰਿਆਂ ਨੇ, ਉਹ ਸਤਸੰਗੀ ਆਪਣਾ ਜਿਹੜਾ ਸੀ ਉਹ ਮਨ ਬਦਲ ਲਿਆ, ਕਿਉਂਕਿ ਮਹਾਂਪੁਰਸ਼ਾਂ ਨੇ ਪਹਿਲਾਂ ਕਹਿ ਤਾ ਕਿ ਮੇਰੀ ਬੇਨਤੀ ਹੈ ਕਿ ਭਾਈ ਤੁਸੀਂ ਇਸ ਗੱਲ ਦੇ ਵਿੱਚ ਨਹੀਂ ਆਉਣਾ। ਸੋ ਇਸ ਤਰੀਕੇ ਨਾਲ ਜਿਹੜਾ ਜੰਗ ਸੀ ਲਗਾਤਾਰ ਜੰਗ ਚੱਲਦਾ ਰਿਹਾ ਸਤਸੰਗੀਓ। ਲਗਾਤਾਰ ਸਰਕਾਰ ਨੇ ਲਗਾਤਾਰ ਕਮਾਂਡੋ ਆਦਿਕ ਦੀ ਵਰਤੋਂ ਕੀਤੀ, ਜ਼ਹਿਰੀਲੀਆਂ ਗੈਂਸਾਂ ਦੀ ਵਰਤੋਂ ਕੀਤੀ, ਜਿਹੜੀ ਇੰਟਰਨੈਸ਼ਨਲ ਪੱਧਰ 'ਤੇ ਵੀ ਮਨਾਹੀ ਹੈ, ਉਹ ਵੀ ਜਿਹੜੀਆਂ ਅਸੀਂ ਗੈਂਸਾਂ ਵਰਤੀਆਂ ਇੱਥੇ ਤਾਂ ਕਿ ਸਿੰਘ ਜਿਹੜੇ ਸਨ ਬੇਹੋਸ਼ ਹੋ ਜਾਣ ਅਤੇ ਇਹ ਤਰੀਕੇ ਨਾਲ ਇਹਨੂੰ ਪਕੜਿਆ ਜਾ ਸਕੇ। ਪਰ ਇਹ ਵੀ ਜਿਹੜੀ ਸਾਜ਼ਿਸ਼ ਸੀ ਇਹ ਕਾਮਯਾਬ ਨਹੀਂ ਹੋਈ। ਇਹਦਾ ਮੁੱਖ ਕਾਰਨ ਸੀ, ਸੋ ਜਨਰਲ ਸੁਬੇਗ ਸਿੰਘ ਜੀ ਜਿਹੜੇ ਫੌਜ ਦੇ ਵਿੱਚ ਇੱਕ ਉੱਚ ਅਹੁਦਿਆਂ 'ਤੇ ਰਹਿ ਕੇ ਅਤੇ ਬੜੇ ਬੜੇ ਕਾਮਯਾਬ ਮੋਰਚਿਆਂ ਦੇ ਵਿੱਚ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ। ਬੰਗਲਾਦੇਸ਼ ਬਣਾਉਣ ਦੇ ਵਿੱਚ ਅਤੇ 90,000 ਫੌਜ ਦੇ ਹੱਥ ਖੜ੍ਹੇ ਕਰਾਉਣ ਦੇ ਵਿੱਚ ਪਾਕਿਸਤਾਨ ਦੀ ਫੌਜ, ਜਨਰਲ ਸੁਬੇਗ ਸਿੰਘ ਜੀ ਸਤਸੰਗੀ ਇਹਨਾਂ ਦਾ ਹੱਥ ਸੀ। ਇਸ ਵਾਸਤੇ ਇਹ ਨੀਤੀ ਘਾੜੇ ਸੀ, ਬਹੁਤ ਵੱਡੇ ਜਿਹੜੇ ਸੀ ਇਹ ਮੋਰਚਾਬੰਦੀ ਦੇ ਮਾਹਰ ਸਨ। ਪਤਾ ਇਹ ਵੀ ਸੀ ਵੱਡੇ ਜਰਨੈਲ ਜਿਹੜੇ ਆਏ ਸੀ ਚੜ੍ਹ ਕੇ ਉਹਨਾਂ ਨੂੰ ਕਿ ਅਸੀਂ ਇਕੱਠੇ ਨੇ ਟ੍ਰੇਨਿੰਗ ਲਈ ਹੈ, ਸਾਡੇ ਤੋਂ ਸੀਨੀਅਰ ਹਨ ਅਤੇ ਇਹਨਾਂ ਦੀ ਰਣਨੀਤੀ ਬਾਰੇ ਉਹਨਾਂ ਨੂੰ ਪਤਾ ਸੀ। ਇੱਕ ਸਮੇਂ ਦਾ ਜ਼ਿਕਰ ਦੱਸਦੇ ਨੇ ਗੁਰੂ ਦੇ ਲਾਲ, ਜਿੱਥੇ ਗੁਰਦੁਆਰਾ ਸ੍ਰੀ ਥੜਾ ਸਾਹਿਬ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ, ਜਦੋਂ ਗੁਰੂ ਜੀ ਸ੍ਰੀ ਬਾਬਾ ਬਕਾਲਾ ਸਾਹਿਬ ਤੋਂ ਗੁਰਤਾ ਗੱਦੀ 'ਤੇ ਅਸੀਨ ਹੋ ਕੇ ਪਹਿਲੀ ਵਾਰ ਹਰਿਮੰਦਰ ਸਾਹਿਬ ਆਏ, ਇੱਥੇ ਪ੍ਰਿਥੀ ਚੰਦ ਦੀ ਔਲਾਦ ਦਾ ਇੱਥੇ ਪ੍ਰਬੰਧ ਸੀ। ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ, ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰੇ ਕੋਈ ਸਮਾਂ ਬੈਠੇ, ਪ੍ਰਭੂ ਦਾ ਸਿਮਰਨ ਬੰਦਗੀ ਕੀਤੀ। ਸੱਚੇ ਪਾਤਸ਼ਾਹ ਜੀ ਦਾ ਉੱਥੇ ਅਸਥਾਨ ਹੈ ਗੁਰਦੁਆਰਾ ਥੜਾ ਸਾਹਿਬ। ਉੱਥੇ ਇੱਕ ਛੋਟੀ ਜਿਹੀ ਗਲੀ ਜਾਂਦੀ ਦੀ ਸੀ ਮਈ ਸੇਵਾ ਬਾਜ਼ਾਰ ਨੂੰ, ਉੱਥੇ ਜਨਰਲ ਸਾਹਿਬ ਬੈਠੇ ਸੀ ਹੱਥ ਵਿੱਚ ਗੰਨ ਲੈ ਕੇ, ਅਤੇ ਸਿੰਘ ਕਹਿਣ ਲੱਗੇ ਕਿ ਜਨਰਲ ਸਾਹਿਬ ਤੁਸੀਂ ਇਕੱਲੇ ਇੱਥੇ ਡਟੇ ਹੋ ਇਕੱਲੇ ਹੀ, ਅਤੇ ਫੌਜ ਦੀ ਇੱਕ ਵੱਡੀ ਟੁਕੜੀ ਜੇਕਰ ਇੱਧਰ ਆ ਗਈ, ਕਹਿੰਦੇ ਮੈਂ ਫੌਜ 'ਚ ਰਿਹਾ ਮੈਨੂੰ ਪਤਾ, ਇੱਕ ਫੈਰ ਇੱਥੋਂ ਮੈਂ ਕਰਨਾ ਅਤੇ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਡਿੱਗਣਾ, ਮਰਨ ਤੋਂ ਡਰਦੇ ਹੁੰਦੇ, ਕਹਿੰਦੇ ਕਿੰਨੀ ਦਲੇਰੀ ਵੇਖੋ, ਇਕੱਲੇ ਗੰਨ ਲੈ ਕੇ ਗੋਡਿਆਂ 'ਤੇ ਗੰਨ ਰੱਖੀ ਹੈ ਅਤੇ ਬੈਠੇ ਹੋਏ ਨੇ। ਸਿੰਘ ਦੇ ਪੁੱਛਣ 'ਤੇ ਕਹਿਣ ਲੱਗੇ ਕਿ ਖਾਲਸਾ ਜੀ ਮੈਨੂੰ ਪਤਾ ਫੌਜ ਦਾ ਮੈਂ ਰਿਹਾ ਇਹਨਾਂ 'ਚ, ਕਹਿੰਦੇ ਜਦੋਂ ਆਇਆ ਕੋਈ ਤਾਂ ਮੈਨੂੰ ਪਤਾ ਲੱਗਿਆ ਅਤੇ ਮੈਂ ਇੱਕ ਹੀ ਫੈਰ ਕਰਨਾ ਅਤੇ ਇਹਨਾਂ ਨੇ ਪਿਛਲੇ ਪੈਰੀ ਭੱਜਣਾ ਪਿਛਾਂ ਨੂੰ। ਇਹੋ ਜਿਹੀ ਦਲੇਰੀ ਸੀ ਗੁਰੂ ਦੇ ਖਾਲਸੇ ਵਿੱਚ। ਇਹ ਜੰਗ ਸਤਸੰਗੀ ਉਹ ਲਗਾਤਾਰ ਚੱਲਦਾ ਰਿਹਾ। ਗੁਰੂ ਦੇ ਖਾਲਸੇ ਜਿਹੜੇ, ਨਾ ਪਾਣੀ ਉਹਨਾਂ ਕੋਲ, ਨਾ ਖਾਣ ਨੂੰ ਕੁਛ, ਧੰਨ ਜੀਓ ਤੇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ, ਦੇਹ ਅਨੇਤਨਾ ਨਿਤ ਰਹਿ ਜਸ ਨਾਵ ਚੜ੍ਹੇ ਭਵ ਸਾਗਰ ਤਾਰੈ। ਕਹਿੰਦੇ ਦੇਹੀ ਸਦਾ ਨਹੀਂ ਰਹਿਣੀ, ਦੇਹ ਅਨਿੱਤ, ਅਨਿੱਤ ਦਾ ਅਰਥ ਨਾਸਵੰਤ ਦੇਹੀ ਹੈ, ਦੇਹ ਅਨੇਤਨਾ ਨਿਤ ਰਹਿ ਇਹ ਸਦਾ ਨਹੀਂ ਰਹਿਣੀ, ਜਸ ਨਾਵ ਚੜ੍ਹੇ ਭਵ ਸਾਗਰ ਤਾਰੈ, ਜਸ ਰੂਪੀ ਬੇੜੇ 'ਤੇ ਚੜ੍ਹ ਕੇ ਅਤੇ ਭਵ ਸਾਗਰ ਤੋਂ ਤਰ ਜਾਏ, ਭਾਵ ਸ਼ਹੀਦੀ ਦੇ ਕੇ जस लै के जिसे नवाजे सोजन सूरा जिन्हों परमात्मा नवाज देवे माण दे देवे सत्कार देवे वह प्यारे सूरमंद बेनती करते हाँ कि करमां तो बिना शहीदी नहीं मिलती प्यारे जिन्ना चर करम ना उन्ना उत्तम श्रेठ भाग ना होने शहीदी नहीं मिलती। ये कुछ मैं उदाहरण देव कि अकाल तख्त साहिब की सेवा चल रही थी उत्थे वख वख सिंघां दीआं ड्यूटियां लगदियां सी ते कई समय साडी भी ड्यूटी लगनी उत्थे रहना। एक उत्थे व्यक्ति सी अपाज उहदीआं लत्तां काम ना करन हत्थां ना तुरदा हुंदा सी इन्नी गोली चल रही सी जदों ब्लैक थंडर ऑपरेशन होया 88 च उन्हें मन च विचार की कि मैं परकर्मा विच फिरदा हाँ ते जे कहते गोली मेरे लग जाए मैं भी शहीद हो जावां। एक सिंह साडा टकसाल दा बैठा सी टोकरी दी सेवा ते एल एम जी का आके ब्रश्ट बजा वह आथलड़ा पासा डाता 4-5 फुट दूर सुटता सिंह चीथड़े चीथड़े करता गोलियां ने पूरा ब्रश्ट मारिया वे आथलड़ा पूरा हिस्सा ही वह उड़ गया। वह भी वह सोचे मन च जो अपाज व्यक्ति सी कि मैं भी परकर्मा च तुरिया फिरा कि मेरे भी गोली लग जाए तो मैं भी शहादत प्राप्त कर जा भजा फिरे परकर्मा च 33 परकर्मा जेठ हड़ दे दिन प्यारे हो एक भी गोली नहीं वे लगी। हुण गुरु दे लाल दसदे ने जदों अंदरों निकले ने महापुरश सो कहिंदे ने कि उस वेले असीं सारिआं ने अपने जेबां जिन्ने पैसे सी कढ के गोलक च पाते कलकत्ता साहिब दी गोलक च कि असीं ते शहीदियां पा जिहणियां अपने घड़ियां लाइयां वी विच पातीआं अपना ड्रैस लिख के पाता आ सिंह शहीद हो रहे ने करमां च शहीदी नहीं सी प्यारिओ। गुरु ग्रंथ साहिब दी हजूरी च भै खा के कहिंदा कि मेहते चौंक 3 तरीक नूं रात नूं घेरा पै गया 4 सवेरे लाइटां गड्डियां दीआं बजण रात जाके असी अपने उस्ताद जी नूं उठाया ग्यानी प्रेम सिंह जी नूं उन्हां छेती छेती जथेदारां नूं उठाया रात ही सच्ची गल गुरु ग्रंथ साहिब दी जुरी सानूं बिल्कुल पता नहीं इत्थे कोई हथियार है ना कि वेख्या ही सी असीं तो उत्थे पढ़दे सी ते साडे जथेदारां ने फिर एक कमरा खोलिया जो हथियार ही हथियार पए विच ढेर लगे उन्हें रातों रात हथियार कढ़े छेती छेती मोर्चे बनाए रातों रात वो फिर सत्संग छेती छेती गन्ना दित्तियां कुछ नूं ट्रेनिंग सी सिंह उन्होंने गांह दूजे सिंह नूं ट्रेनिंग दित्ती मोर्चे च बह गए असी अज भी मेहते जोड़ी जी मेन ड्योड़ी है जी दरबार साहब के सामने ड्योड़ी उत्ते साडा मोर्चा सी साडे मन च इन्ना चा गुरु की हजूरी चाह हुणे लड़ाई शुरू होए तो उन्हें शहीद होइए इन्ना चा मन दे विच सत्संगीओ रो विचार घेरा पिया रहा घेरा पिया रहा 6-7 जून तक घेरा पिया रहा असी मोर्चे च बैठे रहे उधर फौज अपने मोर्चे च बैठी रही आमो सामने बिल्कुल शरेआम साढ़े को हथियार अंतरू प्यारे जरा जनरल जगजीत सिंह से उत्थे जी ड्यूटी लाई सी 9 लाइट इनफेंट्री दे उस असी कमांडर सी सो उन्होंने किसी तरीके कोई अंदर बंदा भेज के मास्टर गुरबचन सिंह जी नंगली पिंड तो गलबात की वह जंग टालिया उन्होंने उतों सत्संग किस तरीके हथियार उन्हें कढ़ दिते बाद 12 तरीक न सारे हथियार फड़े गए 12 जून उन्होंने सत्संग कोर्ट मार्शल कर दिता वो अफसर का वह मेहते बचा गया आपकी नौकरी वो जाती रही कैद हो गई उन्होंने लम्मा समा मतलब साढ़े करमा शहीदी नहीं सी सत्संग रह गए ऐ लगता सी हुणे गए तो हुणे गए 4 सिर तोपां के टैंक फिट सी 26 जून में असी मेहते होने वाले 26 जून में भेस वटा के किसी तरीके अजे भी उस समय टैंक ते तोपां मेहते दे 4 सिरे फिट सी मतलब है कि जिहदे करमां शहीदी नहीं प्यारे मिलदी नहीं बहुत उत्तम भाग हुण ते गुरु दे लाल पिछले बजने गुरु दे महान शहीदां दी सासी अंस बंस बैठे ने भाई साहब भाई रजेश्वर सिंह जी जनरल लाभ सिंह जी गुरु दे प्यारे सत्संगीओ मेहते रहिंदिआं होइआं साडे कोल आम सिंह आया करदे सी कुछ सिंह अजे भी गए है उन्हां चों भाई धन्ना सिंह जी कल मिले ने पंथ कमेटी वाले 40 साल बाद असी मिले हाँ भाई हरजिंदर सिंह जिंदा भाई सुखा जी ये भी साढ़े कमरे च आते रहे जल पानी छकाते रहे असी कहना सानू नाल लै जाओ कहिंदे नहीं नहीं तुहाडी सेवा वड्डी है भाई तारू सिंह जी की सेवा वड्डी सी सिंघां नूं प्रशादा छकाया करते साड़ी यंग उम्र से 16-17 साल के असी कहना असी भी जाना नाल उन्हें कहना नहीं नहीं सानू जल पानी छकाया करो भाई दुर्गा सिंह जी होर गुरु दे लाल ये सारे साढ़े कोल आया कर कमरिया च जल पानी छकाया करना उस तो बाद सत्संग जदों आ संघर्ष चलिया ना तो मेहते चौंक में मैं याद है कि रात को 250-250 सिंह आ जाना उत्ते विद्यालय के उत्ते 4 सिरे जी सी कंधा ना गन्ना लगिया होनी तो बाबा ठाकुर सिंह जी ने मिठाई ਜਲ ਪਾਣੀ ਦੁੱਧ ਖੁੱਲ੍ਹਾ ਛਕਾਉਣਾ ਸਿੰਘਾਂ ਨੂੰ। ਸੀ ਆਈ ਡੀ ਹੋ ਜਾਣੀ, ਅਗਲੇ ਦਿਨ ਘੇਰਾ ਪੈ ਜਾਣਾ, ਲਿਆਓ ਲਿਆਓ ਲਿਆਓ ਸਿੰਘੋ ਛਕਾਈਏ ਪੁਲਿਸ ਵਾਲਿਆਂ ਨੂੰ ਜਲ ਪਾਣੀ। ਉਹਨਾਂ ਨੂੰ ਉਹ ਸੋਚਦੇ ਕਿ ਸਾਧੂ ਆ ਜਿਹਦੇ ਹਰੇਕ ਆਏ ਗਏ ਦੀ ਸੇਵਾ ਕਰਦੇ ਨੇ, ਉਹਨਾਂ ਵੀ ਆ ਕੇ ਤਲਾਸ਼ੀਆਂ ਤੁਲਸ਼ੀਆਂ ਲੈਣੀਆਂ, ਬੜਾ ਕੁਛ ਕਰਨਾ। ਇਹ ਖੱਟੜਾ ਨਾਮ ਦਾ DSP ਸੀ, ਬੜਾ ਤੱਕ ਆਕੜਦਾ ਸੀ, ਮੇਹਤੇ ਆ ਗਏ। ਤੀਜੇ ਦਿਨ ਘੇਰਾ ਪਾ ਲੈਣਾ। ਇੱਕ ਦਿਨ ਬਾਬਾ ਜੀ ਨੇ ਫੜ ਲਿਆ ਇੱਥੋਂ ਕਾਲਰ ਤੋਂ ਧੋਣ ਤੋਂ, ਹਿਲਾਇਆ ਚੰਗੀ ਤਰ੍ਹਾਂ ਨੂੰ, ਤਰੇਲੀਆਂ ਆ ਗਈ ਸਤਸੰਗੀਓ। ਕਹਿ ਲਿਆ ਕਿ ਕੀ ਤਾਕਤ ਵਿਖਾਉਣਾ ਆਪਣੀ, ਵਿਖਾ ਕੀ ਆ, ਮਾਰਨਾ ਮਾਰ। ਦੂਜੇ ਦਿਨ ਆ ਕੇ ਤੁਸੀਂ ਮੇਹਤੇ ਘੇਰਾ ਪਾ ਲੈਂਦੇ ਹੋ। ਮਤਲਬ ਬੜਾ ਭਿਆਨਕ ਦੌਰ ਵੇਖਿਆ ਪਿਆ ਰਿਹਾ। ਉਹ ਪਿੰਡੇ 'ਤੇ ਸੰਤਾਪ ਹਟਾਇਆ ਬਹੁਤ ਸਾਰੇ ਸਾਡੇ ਵਿੱਚੋਂ, ਜਿਹੜਾ ਪਿੰਡੇ 'ਤੇ ਸੰਤਾਪ ਵਧਾਇਆ। ਦਾਸ ਨੇ 3 ਸਾਲ ਜੇਲ੍ਹ ਵੀ ਕੱਟੀ ਉਸ ਦੌਰ ਦੇ ਵਿੱਚ। ਮਤਲਬ ਸਾਰੇ ਮਾਹੌਲ ਵੇਖੇ ਨੇ, ਸੇਵਾ ਵੀ ਸਿੰਘਾਂ ਦੀ ਪ੍ਰਾਪਤ ਹੋਈ, ਮਹਾਂਪੁਰਸ਼ਾਂ ਦੀ ਵੀ ਸਤਸੰਗੀ ਸੰਗਤ ਪ੍ਰਾਪਤ ਹੋਈ, ਅਤੇ ਗੁਰੂ ਕਿਰਪਾ ਕਰਨ। ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਜਦੋਂ ਆਇਆ ਜਥੇ 'ਚ, ਤਾਂ ਮੈਨੂੰ ਚਾਅ ਬੜਾ ਸੀ, ਭਾਈ ਰਸਾਲ ਸਿੰਘ ਜੀ ਸਾਡੇ ਨਗਰ ਦੇ, ਉਹ ਮੈਨੂੰ ਲੈ ਕੇ ਆਏ, ਅਤੇ ਮੈਨੂੰ ਚਾਅ ਬੜਾ ਸੀ ਮੈਨੂੰ ਹਥਿਆਰ ਦੇਣ। ਪਰ ਮਹਾਂਪੁਰਸ਼ਾਂ ਦੀ ਨਿਗਾਹ ਜਾਣਦੀ ਸੀ ਕਿਹੜਾ ਪੜ੍ਹਨ ਵਾਲਾ ਅਤੇ ਕਿਹੜਾ ਲੜਨ ਵਾਲਾ, ਅਤੇ ਮੇਹਤੇ ਭੇਜਤਾ, ਮੇਹਤੇ ਮਨ ਨਾਲ ਲੱਗੇ। ਉੱਥੋਂ ਇੱਕ ਸਿੰਘ ਨੂੰ ਨਾਲ ਲੈ ਕੇ ਅਤੇ ਮੈਂ ਮਹਾਂਪੁਰਸ਼ਾਂ ਦੇ ਕੋਲ ਆ ਗਏ, ਸਿੰਘਾਂ ਨੂੰ ਮਿਲੇ, ਮੇਨ ਨੂੰ, ਸਾਨੂੰ ਹਥਿਆਰ ਚਾਹੀਦਾ ਹੈ, ਨਿਆਣੇ ਸੀ। ਕਹਿੰਦੇ ਕੀ ਕਰਨਾ? ਕਹਿੰਦੇ ਨਰਕ ਧਾਰੀਆ ਮਾਰਨਾ, ਇੱਕ ਫਲਾਣੇ ਥਾਂ ਹੈਗਾ ਵਾ। ਸੰਤਾਂ ਨੂੰ ਬੜਾ ਤਾਂ, ਸੰਤ ਮੇਰੇ ਦੁਆਲੇ ਹੋ ਗਏ, ਕਹਿੰਦੇ ਇਹਨੂੰ ਮੇਹਤੇ ਭੇਜਿਆ ਸੀ, ਡਾਂਗ ਵੜੀ ਬਹੂ ਵੀ ਚੱਲ ਮੇਹਤੇ। ਉਹ ਨਾਲ ਦੇ ਨੂੰ ਸਤਸੰਗ ਇੱਕ ਚਪੇੜ ਮਾਰੀ, ਕੱਸ ਕੇ ਮਹਾਂਪੁਰਸ਼ਾਂ ਨੇ, ਕਹਿੰਦੇ ਮੇਹਤੇ ਜਾ ਕੇ ਆਰਾਮ ਨਾਲ ਬੈਠੋ, ਵੱਡੇ ਸ਼ਿਕਾਰੀ ਜਦੋਂ ਲੋੜ ਪਈ ਲੱਭਣੇ ਨਹੀਂ ਇਹ। ਇਹ ਮਹਾਂਪੁਰਸ਼ਾਂ ਨੇ ਵਚਨ ਕੀਤਾ। ਮਤਲਬ ਉਹਨਾਂ ਨੂੰ ਪਤਾ ਸੀ ਕਿ ਲੜਨ ਵਾਲਾ ਕਿਹੜਾ ਅਤੇ ਪੜ੍ਹਨ ਵਾਲਾ ਕਿਹੜਾ ਪਿਆਰਿਓ। ਇਸ ਵਾਸਤੇ ਐਸੇ ਮਹਾਨ ਸੂਰਬੀਰ ਯੋਧੇ, ਤਿੰਨਾਂ ਨੇ ਆਪਣਾ ਤਨ ਮਨ ਧਨ ਨਿਸ਼ਾਵਰ ਕੀਤਾ ਕੌਮ ਲਈ। ਅਤ ਹੀ ਰਣ ਮੈਂ ਜਬ ਤਬ ਜੂਝ ਮਰੂ, ਜਬ ਆਵ ਕੀ ਔਧ ਨਿਧਾਨ ਬਣੇ। ਆਵ ਦਾ ਅਰਥ ਹੁੰਦਾ ਉਮਰ, ਔਧ ਦਾ ਅਰਥ ਉਮਰ, ਅਤੇ ਆਵ ਦਾ ਅਰਥ ਹੱਦ। ਜਦੋਂ ਉਮਰ ਦੀ ਹੱਦ ਹੋ ਜਾਵੇ, ਭਾਵ ਜਦੋਂ ਉਮਰ ਪੁੱਗ ਜਾਏ, ਜਦੋਂ ਸਮਾਂ ਆ ਜਾਏ ਮੌਤ ਦਾ, ਅਤੇ ਗੁਰੂ ਕਲਗੀਧਰ ਜੀ ਕਹਿੰਦੇ ਹਨ ਕਿ ਜਬ ਆਵ ਕੀ ਔਧ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਮਹਾਨ ਗੁਰੂ ਦੇ ਜਰਨੈਲ ਭਾਈ ਹਰੀ ਸਿੰਘ ਜੀ, ਜਰਨਲ ਲਾਭ ਸਿੰਘ ਜੀ ਪਿਆਰਿਓ, ਮੇਰਾ ਪਿੰਡ ਮਾਣੋਚਾਲ ਅਤੇ ਪੰਜਵੜ ਦੇ ਵਿਚਕਾਰ ਹੈ। ਮਾਣੋਚਾਲ ਸਾਡੇ ਇੱਧਰ ਹੈ ਅਤੇ ਪੰਜਵੜ ਸਾਡੇ ਇੱਧਰ ਹੈ। ਵਿੱਚ ਮੇਰਾ ਪਿੰਡ ਹੈ ਝਾਮਕਾ। ਸਤਸੰਗੀਓ, ਉੱਥੇ ਲੰਮਾ ਸਮਾਂ ਰਹਿ ਕੇ ਮਹਾਰਾਜ ਨੇ ਸੇਵਾ ਲਈ ਮੇਹਤੇ। ਸੋ ਬੇਨਤੀ ਕਰਦੇ ਕਿ ਇਹ ਸਾਰੀ ਸਾਡੀ ਧਰਤੀ ਜਰਨੈਲਾਂ ਦੀ ਧਰਤੀ, ਧੰਨ ਬਾਬਾ ਦੀਪ ਸਿੰਘ ਦਾ ਸਥਾਨ ਸਾਡੇ ਤੋਂ ਕੋਈ ਹਟਵਾਂ, ਬਾਬਾ ਬੁੱਢਾ ਸਾਹਿਬ ਦੀ ਬੀੜ ਸਾਡੇ ਤੋਂ ਹਟਣੀ, ਨਾਲ ਹੀ ਹੈ ਬਿਲਕੁਲ। ਮਤਲਬ ਕਿ ਸਾਰੀ ਹੀ ਧਰਤੀ ਸ਼ਹੀਦਾਂ ਦੀ ਹੋ। ਉੱਥੋਂ ਪਿਆਰੇ ਮਹਾਨ ਗੁਰੂ ਦੇ ਜਰਨੈਲ ਜਨਰਲ ਲਾਭ ਸਿੰਘ ਜੀ, ਉਹਨਾਂ ਦੀ ਅੰਸ਼ ਬੰਸ਼ ਵਿੱਚ ਉਹਨਾਂ ਦੇ ਸਤਸੰਗ ਫਰਜੰਦ ਆਏ ਨੇ ਜੀਵ ਆਇਆਂ ਨੂੰ। ਉਹਨਾਂ ਨੇ ਕੁਝ ਬਚਨਾਂ ਦੀ ਆਪ ਨਾਲ ਸਾਂਝ ਪਾਉਣੀ ਹੈ। ਸਤਿਗੁਰ ਕਿਰਪਾ ਕਰ, ਨਾਮ ਦਾਨ ਬਖਸ਼ਣ, ਸਰਬੱਤ ਸ਼ਹੀਦਾਂ ਦੇ ਚਰਨਾਂ 'ਤੇ ਨਮਸਕਾਰ ਕਰਦਿਆਂ ਹੋਇਆਂ, ਉਹਨਾਂ ਦੀ ਕਰਨੀ ਨੂੰ ਨਮਸਕਾਰ ਕਰਦਿਆਂ ਹੋਇਆਂ ਪਿਆਰਿਓ, ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਕਾਫ਼ੀ ਦਿਨਾਂ ਤੋਂ ਉਹਨਾਂ ਦੇ ਬਚਨਾਂ ਦੀ ਸਾਂਝ ਪਾ ਰਹੇ ਹਾਂ, ਕਿਵੇਂ ਜਨਰਲ ਸਵੇਗ ਸਿੰਘ ਜੀ ਦੀ ਗੋਲੀਆਂ ਲੱਗੀਆਂ, ਮਹਾਂਪੁਰਸ਼ਾਂ ਦੇ ਚਰਨਾਂ 'ਚ ਲਿਆ ਕੇ ਭਾਈ ਬਖਸ਼ੀਸ਼ ਸਿੰਘ ਜੀ ਨੇ ਇੱਧਰ ਲਟਾ ਦਿੱਤਾ। ਕਹਿੰਦੇ ਮਹਾਂਪੁਰਸ਼ੋਂ ਜਿਹੜੀ ਡਿਊਟੀ ਲਾਈ ਸੀ ਮੈਂ ਪੂਰੀ ਕਰ ਆਇਆ, ਮੇਰੇ ਇੰਨਾ ਵੱਜਾ ਸੀ ਬ੍ਰੈਕਟ, ਮੈਂ ਹਥਿਆਰ ਨਹੀਂ ਸੁੱਟ ਗਿਆ, ਆ ਹਥਿਆਰ ਦਿੱਤਾ ਤੁਸੀਂ ਲਓ। ਅਤੇ ਮਹਾਂਪੁਰਸ਼ਾਂ ਨੇ ਕਿਹਾ ਕਿ ਜਨਰਲ ਸਾਹਿਬ ਤੇਰੇ ਪਿੱਛੇ ਆਏ ਸੀ ਵੀ, ਚਲੋ ਸੱਚਖੰਡ ਨੂੰ। ਇੰਨਾ ਕਹਿ ਕੇ ਜਨਰਲ ਸਾਹਿਬ ਜੀ ਨੇ ਸ਼ਹੀਦੀ ਪਾ ਦਿੱਤੀ। ਬਾਅਦ ਵਿੱਚ ਮਹਾਂਪੁਰਸ਼ਾਂ ਨੇ ਜਿਵੇਂ ਪਿਆਰੇ ਜੰਗ ਕੀਤਾ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਇਹ ਉਹਨਾਂ ਦੀ ਕਰਨੀ ਨੂੰ ਨਮਸਕਾਰ ਕਰਦੇ ਹਾਂ। ਸੱਚੇ ਪਾਤਸ਼ਾਹ ਮਿਹਰ ਕਰ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਸਰਬੱਤ ਸ਼ਹੀਦਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦਾ ਰੋਮ ਰੋਮ ਸ਼ੁਕਰ, ਅਤੇ ਬੇਨਤੀ ਕਰਦਿਆਂ ਪਿਆਰੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ। ਗੁਰੂ ਧਾਮਾਂ ਦੀ ਰੱਖਿਆ ਲਈ, ਗੁਰੂ ਧਾਮਾਂ ਦੀ ਸੇਵਾ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ। ਬੇਨਤੀ ਹੈ ਅਮਰ ਛਕੋ ਗੁਰੂ ਵਾਲੇ ਬਣੋ। ਟਕਸਾਲ ਦਾ ਮੁੱਖ ਮਕਸਦ ਸ਼ੁੱਧ ਬਾਣੀ ਪੜ੍ਹਾਉਣੀ, ਅੰਮ੍ਰਿਤ ਛਕਾਉਣਾ ਔਰ ਪਿਆਰੇ ਗੁਰਮਤ ਦਾ ਪ੍ਰਚਾਰ ਕਰਨਾ। ਇਸ ਲਈ ਕੇਸ ਰੱਖੋ, ਅੰਮ੍ਰਿਤਧਾਰੀ ਹੋਵੋ, ਔਰ ਜਿਹੜੀਆਂ ਬੀਬੀਆਂ ਦੇ ਨਾਮ ਨਾਲ ਕੌਰ ਲੱਗਦਾ ਭਾਈ ਗੁਰੂ ਦੀਆਂ ਧੀਆਂ ਬਣੋ। ਜਿਹਨਾਂ ਸਿੰਘਾਂ ਦੇ ਨਾਲ ਨਾਲ ਸਿੰਘ ਅੱਖਰ ਲੱਗਦਾ ਪਿਆਰੇ, ਸਿੰਘ ਨਾਮ ਹੈ ਸ਼ੇਰ ਕਾ, ਸ਼ੇਰ ਬਣੋ। ਸ਼ੇਰ ਪਿਆਰੇ ਆਪਣੀ ਦਾੜੀ ਨੂੰ, ਆਪਣੇ ਵਾਲਾਂ ਨੂੰ ਹੱਥ ਨਹੀਂ ਲਾਉਣ ਦਿੰਦਾ, ਭੇਡਾਂ ਰੋਜ਼ ਮੁੰਨੀਆਂ ਜਾਂਦੀਆਂ ਰੋਜ਼। ਇਸ ਲਈ ਸ਼ੇਰ ਬਣੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਬਾਣੀ ਨਾਲ ਜੁੜੋ, ਇਹ ਸ਼ਹੀਦਾਂ ਦਾ ਮੁੱਖ ਮਕਸਦ ਹੈ ਪਿਆਰਿਓ। ਸੋ ਗੁਰੂ ਮਹਾਰਾਜ ਮਿਹਰ ਕਰਨ, ਕੌਮ ਨੂੰ ਚੜ੍ਹਦੀ ਕਲਾ, ਕੌਮ ਨੂੰ ਏਕਤਾ ਇਤਫਾਕ ਬਖਸ਼ਣ, ਔਰ ਕੌਮ ਨੂੰ ਇੱਕ ਲੀਡਰ ਐਸਾ ਮਹਾਂਪੁਰਸ਼ਾਂ ਵਰਗਾ ਬਖਸ਼ਣ ਵਾਹਿਗੁਰੂ ਜੀ, ਜਿਨ੍ਹਾਂ ਦੇ ਨਾਲ ਕੌਮ ਸਾਡੀ ਸਾਰੀ ਇੱਕ ਹੋ ਸਕੇ। ਸੋ ਗੁਰੂ ਕਿਰਪਾ ਕਰਨ, ਉਹਨਾਂ ਸਰਬੱਤ ਸ਼ਹੀਦ ਸਿੰਘਾਂ ਨੂੰ ਨਮਸਕਾਰ ਕਰਦਿਆਂ ਹੋਇਆਂ, ਦਾਸ ਖੇਮਾਂ ਦਾ ਜਾਜਕ ਹੈ ਅਗਲਾ ਪ੍ਰੋਗਰਾਮ ਸਤਿਕਾਰਯੋਗ ਸੈਕਟਰੀ ਸਾਹਿਬ ਦੇ ਪਾਸੋਂ ਸਰਵਣ ਕਰੋਗੇ। ਦਾਸ ਤੋਂ ਭੁੱਲਾਂ ਦੀ ਮੁਆਫੀ ਬਖਸ਼ਿਓ। ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੱਖ ਕੌਮ ਦੀ ਹਿੱਕ ਤੇ ਵਾਪਰੇ ਤੀਸਰੇ ਘੱਲੂਘਾਰੇ ਦੀ ਯਾਦ ਮਨਾ ਰਹੇ ਗੁਰੂ ਰੂਪ ਸਾਧ ਸਿੰਘ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ। ਆਪ ਜੀ ਦੇ ਸਨਮੁਖ ਬਹੁਤ ਹੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਦੇ ਨਾਲ ਪਿਛਲੇ ਕਾਫੀ ਦਿਨਾਂ ਤੋਂ ਜੋ ਇਤਿਹਾਸਕ ਦਾੜੇ ਚੱਲ ਰਹੇ ਹਨ, ਉਹ ਲਗਾਤਾਰ ਜੂਨ 1984 ਦੇ ਹਮਲੇ ਤੋਂ ਪਹਿਲਾਂ ਕਿਹੜੇ ਕਾਰਨ ਸਨ ਉਹ ਸਮਝਾਉਣ ਦਾ ਯਤਨ ਕੀਤਾ ਹੈ। ਕੱਲ੍ਹ ਰੋਜ਼ 6 ਜੂਨ 1984 ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਸ਼ਹਾਦਤ ਹੁੰਦੀ। ਉਸ ਸ਼ਹਾਦਤ ਤੋਂ ਬਾਅਦ ਕੌਮ ਦੇ ਵਿੱਚ ਇੱਕ ਨਵੀਂ ਰੂਹ ਜਾਗਰਤੀ ਪੈਦਾ ਹੁੰਦੀ। ਕੌਮ ਦੇ ਸਰਲੱਥ ਯੋਧਿਆਂ ਨੇ ਕੌਮੀ ਸੰਘਰਸ਼ ਨੂੰ ਵਿੜਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਅੱਜ ਸਾਡੇ ਪਾਸ ਕੌਮੀ ਸੰਘਰਸ਼ ਨੂੰ, ਕੌਮੀ ਦੀ ਵਿਗੜੀ ਹੋਈ ਤ੍ਰਾਸਦੀ ਨੂੰ, ਕੌਮ ਦੀ ਡਿੱਗੀ ਹੋਈ ਪੱਗ ਨੂੰ ਮੁੜ ਕੌਮ ਦੇ ਸਿਰ 'ਤੇ ਰੱਖਣ ਵਾਲੇ ਸਰਲੱਥ ਯੋਧੇ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸੰਘਰਸ਼ ਲੜਿਆ, ਸਤਿਕਾਰਯੋਗ ਜਨਰਲ ਲਾਭ ਸਿੰਘ ਜੀ, ਉਹਨਾਂ ਦੇ ਸਤਿਕਾਰਯੋਗ ਸਪੁੱਤਰ ਭਾਈ ਸਾਹਿਬ ਭਾਈ ਰਾਜੇਸ਼ਵਰ ਸਿੰਘ, ਜੋ ਕਿ ਉਚੇਚੇ ਤੌਰ 'ਤੇ ਜਿਨ੍ਹਾਂ ਨੇ ਕੱਲ੍ਹ ਸਾਨ ਫਰਾਂਸਕੋ ਦੀ ਧਰਤੀ 'ਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਸਨ, ਅੱਜ ਫਰੀਮੌਂਟ ਸਾਹਿਬ ਖੇ ਪਹੁੰਚੇ ਹਨ। ਉਹਨਾਂ ਨੂੰ ਜੀਓ ਆਇਆ ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ। ਸੋ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਰਾਜੇਸ਼ਵਰ ਸਿੰਘ ਜੀ ਸਪੁੱਤਰ ਜਨਰਲ ਲਾਭ ਸਿੰਘ ਹੋਣਾਂ ਨੂੰ ਕਿ ਕੁਝ ਮਿੰਟਾਂ ਵਾਸਤੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਕੌਮ ਇੱਦਾਂ ਸਨਮਾਨਿਤ ਕਰਦੀ ਆ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਅਤੇ ਚੰਗਾ ਲੱਗਦਾ। ਮੇਰੇ ਤਾਇਆ ਜੀ ਨੇ ਮੈਨੂੰ ਗੱਲ ਦੱਸੀ, ਉਹ ਕਹਿੰਦੇ ਵੀ ਜਦੋਂ ਸਾਡੇ ਪਿਤਾ ਜੀ ਨੇ ਖਾਲਿਸਤਾਨ ਕਮਾਂਡੋ ਫੋਰਸ ਦੀ ਕਮਾਂਡ ਸੰਭਾਲੀ ਅਤੇ ਇੱਕ ਦਿਨ ਉਹ ਘਰ ਆਏ ਨਾਲ ਸ਼ਹੀਦ ਭਾਈ ਚਰਨਜੀਤ ਸਿੰਘ ਜੀ ਚੰਨੀ, ਅਤੇ ਸਾਡੇ ਬਾਪੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਪੁੱਤਰ ਤੁਸੀਂ ਸਭ ਕੁਝ ਛੱਡ ਦਿੱਤਾ, ਆਪਣਾ ਘਰ ਬਾਰ ਨੌਕਰੀਆਂ, ਕਿਉਂਕਿ ਪੰਜਾਬ ਪੁਲਿਸ 'ਚ ਸੀਗੇ, ਖੇਤੀਬਾੜੀ, ਅਤੇ ਤੁਸੀਂ ਕਦੀ ਆਪਣੇ ਬੱਚਿਆਂ ਬਾਰੇ ਨਹੀਂ ਸੋਚਦੇ? ਅਤੇ ਉਹ ਕਹਿੰਦਾ ਉਹਦਾ ਜਵਾਬ ਸੀ ਨਹੀਂ, ਅਸੀਂ ਨਾਲ ਦੇ ਸਾਡੇ ਸਿੰਘ ਬਹੁਤ ਸ਼ਹੀਦ ਹੋ ਚੁੱਕੇ ਆ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਹੋ ਚੁੱਕਾ ਅਤੇ ਅਸੀਂ ਅਰਦਾਸ ਕਰਕੇ ਤੁਰ ਪਏ ਹਾਂ ਅਕਾਲ ਤਖਤ ਸਾਹਿਬ 'ਤੇ ਹਮਲੇ ਤੋਂ ਬਾਅਦ, ਜਦ ਤੱਕ ਸਾਡਾ ਕੌਮੀ ਘਰ ਖਾਲਿਸਤਾਨ ਬਣਦਾ ਨਹੀਂ ਅਸੀਂ ਪਿੱਛੇ ਨਹੀਂ ਮੁੜ ਸਕਦੇ। ਪਰਿਵਾਰ ਦੀ, ਬੱਚਿਆਂ ਦੀ ਤੁਸੀਂ ਨਾ ਫਿਕਰ ਕਰੋ, ਕੌਮ ਬੈਠੀ ਆ। ਅਤੇ ਜਦੋਂ ਹੁਣ ਉਹਨਾਂ ਦੀਆਂ ਫੋਟੋਆਂ ਦੇਖੀ ਦੀਆਂ, ਬਹੁਤ ਪ੍ਰਾਊਡ ਹੁੰਦਾ ਅਤੇ ਪਤਾ ਲੱਗਦਾ ਵੀ ਉਹਨਾਂ ਦਾ ਨਾਂ ਰਹਿੰਦੀ ਦੁਨੀਆਂ ਤੱਕ ਰਹਿਣਾ। ਜਿਸ ਦਿਨ ਸ਼ਹੀਦ ਹੋਇਆ ਮੇਰੀ ਉਮਰ ਵੀ 7 ਸਾਲ ਸੀ, ਅਤੇ ਜਿੱਦਾਂ ਹੀ ਬਾਅਦ 'ਚ ਪਰਿਵਾਰ ਲਈ ਸੌਖਾ ਤਾਂ ਨਹੀਂ ਹੁੰਦਾ, ਪਰ ਬਾਅਦ 'ਚ ਜਿੱਦਾਂ ਹੀ ਸੁਰਤ ਸੰਭਾਲੀ ਫਿਰ ਪਤਾ ਲੱਗਦਾ ਵੀ ਉਹ ਜਿਸ ਰਾਹ 'ਤੇ ਤੁਰੇ ਸੀ ਉਹ ਠੀਕ ਸੀਗੇ, ਉਹ ਜਾਣਾ ਹੀ ਪੈਣਾ ਸੀਗਾ, ਕਿਉਂਕਿ ਕੌਮ ਦੀ ਲੱਥੀ ਪੱਗ ਉਹਨਾਂ ਨੇ ਦੁਬਾਰਾ ਮੋੜ ਦਿੱਤੀ ਸੀ। ਅੱਜ ਵੀ ਕੌਮ ਉੱਦਾਂ ਹੀ ਉਸ ਜਗ੍ਹਾ ਤੋਂ ਲੰਘ ਰਹੀ ਆ, ਸਿੰਘ ਸਾਡੇ ਜੇਲ੍ਹਾਂ 'ਚ ਆ ਅਤੇ ਲੋੜ ਆ ਵੀ ਸਾਨੂੰ ਅਜੇ ਇਕੱਠੇ ਹੋਣ ਦੀ। ਅਤੇ ਜਿਹੜੇ ਵੀ ਇਸ ਪਰਿਵਾਰ ਇਸ ਰਾਹ 'ਤੇ ਸਿੰਘ ਸ਼ਹੀਦ ਹੋ ਚੁੱਕੇ

0: ਕਿ ਤੁਰੇ ਆ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਈਏ ਅਤੇ ਹੁਣ ਅਸੀਂ ਖੁਦ ਕੰਮ ਕਰਦੇ ਹਾਂ, ਜਿੱਥੇ ਵੀ ਲੋੜ ਹੁੰਦੀ ਅਸੀਂ ਪਰਿਵਾਰ ਸਮੇਤ ਪਹੁੰਚਦੇ ਹਾਂ, ਕਿਉਂਕਿ ਅਸੀਂ ਇਸ ਰਾਹ 'ਚੋਂ ਲੰਘੇ ਹੋਏ ਹਾਂ ਕਿ ਸਿੰਗਲ ਮਦਰ ਲਈ ਬੱਚੇ ਪਾਲਣੇ ਈਜ਼ੀ ਨਹੀਂ ਹੁੰਦੇ, ਅਤੇ ਪਰ ਫਿਰ ਵੀ ਚੜ੍ਹਦੀ ਕਲਾ 'ਚ ਹੀ ਰਹਿਣਾ ਪੈਂਦਾ ਅਤੇ ਹਰ ਟਾਈਮ ਅਰਦਾਸ ਹੁੰਦੀ ਆ ਭਈ ਉਹਨਾਂ ਨੂੰ ਯਾਦ ਕਰੀਏ ਅਤੇ ਛੇਤੀ ਤੋਂ ਛੇਤੀ ਸਿੱਖਾਂ ਨੂੰ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਵੱਲੋਂ ਭਾਈ ਸਾਹਿਬ ਭਾਈ ਰਜੇਸ਼ਵਰ ਸਿੰਘ ਹੋਣਾ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਹੀ ਥੋੜੇ ਸ਼ਬਦਾਂ ਦੇ ਵਿੱਚ ਆਪ ਜੀ ਨੂੰ ਕੌਮੀ ਘਰ ਦੀ ਪ੍ਰਾਪਤੀ ਵਾਸਤੇ ਆਪਸੀ ਏਕਤਾ ਅਤੇ ਇਤਫਾਕ ਦਾ ਸੁਨੇਹਾ ਦਿੱਤਾ। ਸੋ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਹੋਣਾ ਨੂੰ ਕਿ ਉਹ ਸਿਰੋ ਪਾਓ ਦੀ ਬਖਸ਼ਿਸ਼ ਦੇਣ। ਬੋਲੇ ਸੋ ਨਿਹਾਲ, ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਾਹਮਣੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਤਰਲੋਚਨ ਸਿੰਘ ਜੀ ਨਾਹਲ, ਜਿਨ੍ਹਾਂ ਨੇ ਮੀਰੀ ਪੀਰੀ ਦੇ ਉੱਤੇ PhD ਕੀਤੀ ਸੀ ਔਰ ਉਹਨਾਂ ਨੇ ਇੱਕ ਪਹਿਲੀ ਪੁਸਤਕ ਲਿਖੀ ਸੀ ਰੀਜਨਲ ਪੋਲਿਟਿਕਸ ਸਿੱਖਿਜ਼ਮ, ਮੌਜੂਦਾ ਸੰਘਰਸ਼ ਦੇ ਉੱਤੇ ਕੌਮੀ ਘਰ ਦੀ ਪ੍ਰਾਪਤੀ ਵਾਸਤੇ ਉਹਨਾਂ ਦੀ ਜੋ ਪਹਿਲੀ ਪੁਸਤਕ ਸੀ। ਉਸ ਤੋਂ ਬਾਅਦ ਉਹਨਾਂ ਨੇ ਪਿਛਲੇ ਤਕਰੀਬਨ 14 ਸਾਲ ਦੀ ਸਖ਼ਤ ਮਿਹਨਤ ਦੇ ਨਾਲ ਬਹੁਤ ਹੀ ਖੋਜ ਭਰਪੂਰ ਦੂਸਰੀ ਪੁਸਤਕ ਜੋ ਉਹਨਾਂ ਦੀ ਛਪ ਕੇ ਆ ਚੁੱਕੀ ਹੈ 500 ਪੇਜ ਦੀ, ਉਹ ਪੁਸਤਕ ਹੈ ਰਾਜਾ ਪੋਰਸ ਅਤੇ ਸਿਕੰਦਰ ਮਹਾਨ ਦੇ ਵਿਚਕਾਰ ਜੋ ਜੰਗਾਂ ਹੋਈਆਂ ਨੇ। ਅੱਜ ਤੱਕ ਕਿਸੇ ਵੀ ਇਤਿਹਾਸਕਾਰ ਨੇ ਇਸ ਵਿਸ਼ੇ ਨੂੰ ਨਹੀਂ ਛੋਇਆ। ਉਹਨਾਂ ਨੇ ਬੜੀ ਕੜੀ ਦੀ ਮਿਹਨਤ ਤਪੱਸਿਆ ਦੇ ਨਾਲ ਉਹਨਾਂ ਇਸ ਪੁਸਤਕ ਨੂੰ ਔਰ ਤਸਵੀਰਾਂ ਦੇ ਸਾਹਿਤ ਰੂਪਮਾਨ ਕੀਤਾ ਹੈ, ਜਿੱਥੇ ਅੱਜ ਅਸੀਂ ਉਹ ਪੁਸਤਕ ਆਪ ਸੰਗਤਾਂ ਦੇ ਰੂਬਰੂ ਕਰਨ ਜਾ ਰਹੇ ਹਾਂ। ਉੱਥੇ ਹੀ ਮੈਂ ਡਾਕਟਰ ਨਾਥ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਕੁਝ ਮਿੰਟਾਂ ਵਾਸਤੇ ਜਿੱਥੇ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ, ਉੱਥੇ ਜ਼ਰੂਰ ਆਪਣੀ ਪੁਸਤਕ ਬਾਰੇ ਵੀ ਸੰਗਤ ਦੇ ਨਾਲ ਵਿਚਾਰ ਸਾਂਝੇ ਕਰਨ। ਸੋ ਸਭ ਤੋਂ ਪਹਿਲਾਂ ਡਾਕਟਰ ਤਰਲੋਚਨ ਸਿੰਘ ਜੀ ਨਾਲ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਜੋ ਆਪਣੀ ਉਹਨਾਂ ਦੀ ਪੁਸਤਕ ਹੈ ਉਹਦੇ ਬਾਰੇ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਨਗੇ। ਉਸ ਤੋਂ ਬਾਅਦ ਦੇ ਨਾਲ ਹੀ ਇਹ ਪੁਸਤਕ ਵੀ ਰਿਲੀਜ਼ ਕੀਤੀ ਜਾਵੇਗੀ। ਅਗਰ ਕਿਸੇ ਨੇ ਉਹ ਪੁਸਤਕ ਖਰੀਦਣੀ ਹੋਵੇ ਜਾਂ ਕੋਈ ਹੋਰ ਕੋਈ ਸਵਾਲ ਹੋਵੇ ਤਾਂ ਬਾਹਰ ਉਹਨਾਂ ਦਾ ਟੇਬਲ ਵੀ ਲੱਗਾ ਹੈ, ਉੱਥੋਂ ਤੁਸੀਂ ਪ੍ਰਾਪਤ ਵੀ ਕਰ ਸਕਦੇ ਹੋ, ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਕਰ ਸਕਦੇ ਹੋ। ਆਓ ਹੁਣ ਡਾਕਟਰ ਨਾਥ ਸਾਹਿਬ ਪਾਸੋਂ ਉਹਨਾਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋੜ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧਸੰਗ ਜੀ, ਗੱਜ ਕੇ ਫਤਿਹ ਬੁਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਦਵਿੰਦਰ ਸਿੰਘ ਜੀ ਦਾ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਬਾਰੇ ਕੁਛ ਸ਼ਬਦ ਕਹਿ ਸੰਗਤਾਂ ਨੂੰ ਦੱਸਣ ਬਾਰੇ, ਅਤੇ ਕਿਉਂਕਿ ਅੱਜ ਸਮੂਹ ਸੰਗਤਾਂ ਸਾਰੀ ਦੁਨੀਆਂ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮਨਾ ਰਹੇ ਹਾਂ, ਔਰ ਉਹਦੇ ਨਾਲ ਹੀ ਜੋ ਆਪਰੇਸ਼ਨ ਬਲੂ ਸਟਾਰ ਦੇ ਜਿਹੜੀ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਆ ਉਹਨਾਂ ਦੀ ਸਾਰੀ ਦੁਨੀਆਂ ਦੇ ਵਿੱਚ ਉਹ ਉਹਨਾਂ ਦੀ ਯਾਦ ਦੇ ਵਿੱਚ ਇਹ ਪੁਰਬ ਮਨਾ ਰਹੇ ਆ। ਕੱਲ੍ਹ ਸੈਨ ਫਰਾਂਸਿਸਕੋ ਗਏ ਸਾਂ ਅਸੀਂ, ਉੱਥੇ ਬੜੀ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਿਟੀ ਹਾਲ ਦੇ ਮੂਹਰੇ ਫੰਕਸ਼ਨ ਕੀਤਾ, ਬਹੁਤ ਵੱਡਾ ਨਗਰ ਕੀਰਤਨ ਕੀਤਾ ਔਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਯਾਦ ਕੀਤਾ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਭਾਈ ਜਨਰਲ ਸਾਹਿਬ ਲਾਭ ਸਿੰਘ ਜੀ ਦੇ ਸਪੁੱਤਰ ਇੱਥੇ ਆਏ, ਉਹਨਾਂ ਦਾ ਉਹਨਾਂ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈਗਾ। ਅਤੇ ਕਿਉਂਕਿ ਜਿਹੜੀ ਅੱਜ ਦੀ ਗੱਲ ਹੈਗੀ ਆ ਉਹ ਮੈਂ ਪਹਿਲਾਂ ਪੰਜਵੇਂ ਪਾਤਸ਼ਾਹ ਤੋਂ ਸ਼ੁਰੂ ਕਰਦਾ, ਕਿਤਾਬ ਦੀ ਗੱਲ ਫਿਰ ਕਰਾਂਗੇ, ਮੈਂ ਛੇਵੇਂ ਪਾਤਸ਼ਾਹ ਦੀ ਗੱਲ ਕਰਦਾ, ਮੈਂ ਜੋ ਸਿੱਖ ਸੰਘਰਸ਼ ਦੇ ਮੋਢੀ ਆ ਗੁਰੂ ਨਾਨਕ ਦੇਵ ਉਹਨਾਂ ਦੀ ਗੱਲ ਕਰਦਾ। ਗੁਰੂ ਨਾਨਕ ਦੇਵ ਜਿਹੜੀ ਸਿੱਖ ਫੌਜ ਬਣੀ ਆ, ਖਾਲਸਾ ਪੰਥ ਸਾਜਿਆ, ਉਹਦੇ ਵਾਸਤੇ ਹਰੀਆਂ ਗੁਪਤਾ ਲਿਖਦਾ, ਬੜਾ ਇਤਿਹਾਸਕਾਰ ਆ ਵੱਡਾ, ਉਹ ਕਹਿੰਦਾ ਭਈ ਜਿਹੜੀ

ਜੀ 2011 ਚ ਪਬਲਿਸ਼ ਹੋਈ ਆ ਔਰ ਉਹਦੇ ਵਿੱਚੋਂ ਮੈਂ ਕੁਛ ਜਿਹੜੀਆਂ ਚੀਜ਼ਾਂ ਅੱਜ ਦੇ ਸੰਬੰਧ ਦੇ ਵਿੱਚ ਮੈਂ ਦੋ ਤਿੰਨ ਸਿਰਫ ਛੋਟੀਆਂ ਛੋਟੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਜਿਸ ਵੇਲੇ ਪੰਜਵੇਂ ਪਾਤਸ਼ਾਹ ਨੂੰ ਸੱਦਾ ਆ ਗਿਆ ਸਰਕਾਰੀ ਤੌਰ 'ਤੇ ਵੀ ਤੁਸੀਂ ਆਓ ਲਾਹੌਰ ਦੇ ਵਿੱਚ, ਜਿਸ ਤਰ੍ਹਾਂ ਗਿਆਨੀ ਜੀ ਗੁਰਮੀਤ ਸਿੰਘ ਨੇ ਦੱਸਿਆ ਹੈਗਾ ਵੀ ਉਹਨਾਂ ਨੂੰ ਉੱਥੋਂ ਇੱਕ ਤਰ੍ਹਾਂ ਦੇ ਵਾਰੰਟ ਆ ਗਏ ਵੀ ਆਓ ਇੱਥੇ ਸਾਡੇ ਪੇਸ਼ ਹੋਵੋ, ਤਾਂ ਉਸ ਵੇਲੇ ਪੰਜਵੇਂ ਪਾਤਸ਼ਾਹ ਨੂੰ ਪਤਾ ਸੀਗਾ ਵੀ ਕੀ ਹੋਣ ਵਾਲਾ ਆ, ਉਹਨਾਂ ਨੂੰ ਸਪਸ਼ਟ ਦਿਸਦਾ ਸੀਗਾ ਵੀ ਕੀ ਹੋਣਾ। ਉਹਨਾਂ ਨੇ ਕਿਉਂਕਿ ਜਿਹੜੇ ਛੇਵੇਂ ਪਾਤਸ਼ਾਹ ਨੇ ਉਹਨਾਂ ਦਿਲ ਦੇ ਵਿੱਚ ਵੀ ਇਸ ਗੱਲ ਦਾ ਗੁੱਸਾ ਸੀਗਾ ਵੀ ਮੇਰੇ ਛੇਵੇਂ ਪਾਤਸ਼ਾਹ ਨੂੰ ਪਿਤਾ ਜੀ ਨੂੰ ਇਹ ਸ਼ਹੀਦਕਾਂ ਦੀਆਂ ਤਿਆਰੀਆਂ ਕਰ ਰਹੇ ਹਾਂ, ਤਾਂ ਉਹਨਾਂ ਦੀ ਮਾਤਾ ਜਿਹੜੀ ਸੀ ਉਹਨਾਂ ਨੂੰ ਇਸ ਗੱਲ ਦਾ ਫਿਕਰ ਵੀ ਸੀਗਾ, ਪਰ ਉਹ ਕਹਿੰਦੇ ਮਾਤਾ ਜੀ ਤੁਸੀਂ ਫਿਕਰ ਨਹੀਂ ਕਰਨਾ। ਇਹਦੇ ਸੰਬੰਧ ਦੇ ਵਿੱਚ ਜਿਹੜੇ ਭਾਈ ਸੰਤੋਖ ਸਿੰਘ ਜੀ ਆ ਉਹ ਲਿਖਦੇ ਆ, ਉਹ ਕਹਿੰਦੇ ਆ ਛੇਵੇਂ ਪਾਤਸ਼ਾਹ ਦੇ ਬਾਰੇ, ਮੈਂ ਪਰਬਤ ਕੋ ਗਰਦ ਮਿਲਾਵੋ, ਰਜਤ ਰਜ ਕਨ ਕੋ ਸਮ ਮੇਰ ਬਣਾਵੋ, ਸੰਤ ਬਣੇ ਪ੍ਰਤਾਪ ਨਾ ਜਨੇ, ਹੱਥੋਂ ਸ਼ਤਰੂ ਮੈਂ ਬਨ ਸਬਧਾਨੇ, ਭਾਵੇ ਆ ਡੰਨ ਦੀ ਕੋਈ ਲੋੜ ਨਹੀਂ, ਮੈਂ ਜਿਹੜੇ ਵੈਰੀਆਂ ਨੂੰ ਚੁਣ ਚੁਣ ਕੇ ਮਾਰੂੰਗਾ, ਸਾਵਧਾਨ ਹੋ ਕੇ ਮਾਰੂੰਗਾ। ਅਤੇ ਜਿਹੜਾ ਛੇਵੇਂ ਪਾਤਸ਼ਾਹ ਦੇ, ਕਿਉਂਕਿ ਆਪਾਂ ਛੇਵੇਂ ਪਾਤਸ਼ਾਹ ਦੇ ਬਾਰੇ, ਕਿਉਂਕਿ ਉਸ ਵੇਲੇ ਤੱਕ ਮੁਸਲਮਾਨਾਂ ਦਾ ਐਡਾ ਜ਼ੋਰ ਸੀਗਾ, ਉੱਥੇ ਨਾ ਤਾਂ ਕੋਈ ਦਸਤਾਰ ਬਣ ਸਕਦਾ ਸੀ, ਨਾ ਕੋਈ ਘੋੜੇ 'ਤੇ ਚੜ੍ਹ ਸਕਦਾ ਸੀ, ਤਖ਼ਤ 'ਤੇ ਬੈਠਣ ਦੀ ਜੁਦੀ ਗੱਲ ਹੈਗੀ ਆ। ਪਰ ਛੇਵੇਂ ਪਾਤਸ਼ਾਹ ਨੇ ਕਿਹਾ ਸਾਡੇ ਕੋਲ ਘੋੜੇ ਵੀ ਵਧੀਆ ਹੋਣਗੇ, ਸਾਡੇ ਕੋਲ ਤਖ਼ਤ ਵੀ ਹੋਣਗੇ, ਸਾਡੇ ਕੋਲ ਰਾਜ ਵੀ ਹੋਣਗੇ, ਸਾਡੇ ਕੋਲ ਤਾਜ ਵੀ ਹੋਣਗੇ, ਸਾਰਾ ਕੁਛ ਸੀ ਉਹਨਾਂ ਕੋਲ। ਅਕਾਲ ਤਖ਼ਤ ਸਾਹਿਬ ਉਹਨਾਂ ਨੇ ਆਪ ਬਣਾਇਆ ਸੀ, ਉੱਥੇ ਆਪਣਾ ਤਖ਼ਤ 'ਤੇ ਬਹਿ ਕੇ ਨਿਆਂ ਕਰਦੇ ਸੀ ਉਹ। ਇਹਦੇ ਬਾਰੇ ਭਾਈ ਨੱਥਾ ਦੇ ਅਬਦੁੱਲਾ ਨੇ ਕੁਛ ਦੋ ਲਾਈਨਾਂ ਲਿਖੀਆਂ, ਕਹਿੰਦੇ ਦੋ ਤਲਵਾਰੀ ਵਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮ ਦੀ ਇੱਕ ਰਾਜ ਦੀ ਇੱਕ ਰਾਜੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਜਿਸ ਵੇਲੇ ਪੰਜਵੇਂ ਪਾਤਸ਼ਾਹ ਨੇ, ਉਹਨਾਂ ਪਤਾ ਮੈਨੂੰ ਉੱਥੇ ਜਾਣ ਦਾ ਸਦਾ ਗਿਆ ਸ਼ਹੀਦੀ ਹੋਣ ਵਾਲੀ ਆ, ਉਹਨਾਂ ਨੇ ਮੈਸੇਜ ਦਿੱਤਾ ਆਪਣੇ ਸਿੱਖਾਂ ਦੇ ਕੋਲ, ਉਹਨਾਂ ਨੇ ਇਹ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਬਿਲਕੁਲ ਨਾਰਾਜ਼ ਨਹੀਂ ਹੋਣਾ। ਜਿਹੜਾ ਉਹਨਾਂ ਦਾ ਬੇਟਾ ਹਰਗੋਬਿੰਦ ਸੀ ਉਹਨੂੰ ਇਹ ਗੱਲ ਕਹਿਣੀ, ਸ੍ਰੀ ਹਰਗੋਬਿੰਦ ਸਿੰਘ ਮਲੀਜੈ ਹਮ ਦਿਸ਼ਤੇ ਬਹੁਤ ਧੀਰਜ ਦੀਜੈ, ਕਰੋ ਨਾ ਸ਼ੋਕ ਗੋਬਿੰਦ ਗੁਣ ਗਾਵੋ, ਅਪਰ ਸਰਬ ਕੋ ਕਹੋ ਮਿਟਾਵੋ, ਸਾ ਯੁੱਧ ਹੋਏ ਤਖ਼ਤ ਪਰ ਰਾਜੋ, ਯਥਾ ਸਖ਼ਤ ਸੈਨਾ ਸੰਗ ਸਾਜੋ। ਮੈਸੇਜ ਬੜਾ ਕਲੀਅਰ ਸੀਗਾ, ਉਹਨਾਂ ਨੇ ਕਿਹਾ ਸੀ ਬੇਟਾ ਇਹ ਜਿਹੜਾ ਟਾਈਮ ਬੜਾ ਔਖਾ ਹੋਣ ਵਾਲਾ ਹੈਗਾ, ਤੁਹਾਨੂੰ ਤੁਸੀਂ ਸੈਨਾ ਤਿਆਰ ਕਰੋ, ਤੁਸੀਂ ਤਖ਼ਤ 'ਤੇ ਬੈਠੋ। ਤੋ ਬਿਲਕੁਲ ਉਸ ਵੇਲੇ ਜਿਹੜੀ ਮੀਰੀ ਪੀਰੀ ਦੀ ਜਿਹੜੀ ਗੱਲ ਹੈ ਉਹ ਛੇਵੇਂ ਪਾਤਸ਼ਾਹ ਨੇ ਬਿਲਕੁਲ ਉਹ ਜਿਹੜੀ ਆ ਸਾਹਮਣੇ ਲਿਆ ਕੇ ਰੱਖੀ। ਉਸ ਵੇਲੇ ਵੀ ਪੰਜਵੇਂ ਪਾਤਸ਼ਾਹ ਦੇ ਕੋਲ ਜਰਨੈਲ ਸਨ ਭਾਈ ਜੇਤਾ ਜੀ, ਭਾਈ ਸਗਾਰੂ ਅਤੇ ਭਾਈ ਜੇਤਾ ਜੀ। ਉਹਦੇ ਬਾਰੇ ਭਾਈ ਮਨੀ ਸਿੰਘ ਨੇ ਜੋ ਸਿੱਖਾਂ ਦੀ ਭਗਤ ਮਾਲਾ ਉਹਦੇ ਵਿੱਚ ਕੁਛ ਸਤਰਾਂ ਲਿਖੀਆਂ ਜਿਹੜੀਆਂ ਬੜੀਆਂ ਇੰਪੋਰਟੈਂਟ ਆ ਸਿੱਖਾਂ ਨੂੰ ਜਾਣਨ ਦੀ ਲੋੜ ਆ, ਉਹ ਲਿਖਦੇ ਨੇ ਭਾਈ ਸਗਾਰੂ ਅਤੇ ਜੈਤਾ ਹੈਸਨ ਵੱਡੇ ਸੂਰਵੀਰ ਅਤੇ ਪਰਉਪਕਾਰੀ, ਸਾਹਿਬ ਛੇਵੀਂ ਪਾਤਸ਼ਾਹ ਜੀ ਦੇ ਪਾਸ ਸਾਹਿਬ ਨੇ ਸੌਂਪੇ ਬਚਨ ਹੋਆ, ਅਸਾਂ ਜੋ ਸ਼ਸਤਰ ਪਕੜਨੇ ਹਨ ਸੋ ਗੁਰੂ ਹਰਗੋਬਿੰਦ ਦਾ ਰੂਪ ਧਾਰ ਕਰ ਪਕੜਨੇ ਹਨ, ਸਮਾਂ ਕਲਯੁੱਗ ਦਾ ਵਰਤਣਾ ਹੈ, ਸ਼ਸਤਰਾਂ ਦੀ ਵਿਦਿਆ ਕਰ ਮੀਰ ਦੀ ਮੀਰੀ ਖਿੱਚ ਲੈਣੀ ਹੈ, ਅਤੇ ਸ਼ਬਦ ਦੀ ਪ੍ਰੀਤ ਸਮਝ ਕਰ ਪੀਰ ਦੀ ਪੀਰੀ ਲੈ ਲੈਣੀ ਹੈ, ਤੁਸੀਂ ਛੇਵੀਂ ਪਾਤਸ਼ਾਹ ਜੀ ਦੇ ਹਜ਼ੂਰ ਰਹਿਣਾ। ਇਹ ਛੇਵੇਂ ਪਾਤਸ਼ਾਹ ਨੂੰ ਉਹਨਾਂ ਦਾ ਬਚਨ ਸੀ। ਹੁਣ ਮੈਂ ਜੋ ਜਿਹੜੀ ਮੈਂ ਪੁਸਤਕ ਲਿਖੀ ਉਹਦੇ ਵੱਲ ਆਉਣਾ, ਉਹ ਇਹ ਆ ਵੀ ਸਾਡੇ ਵਾਸਤੇ ਜਿਹੜਾ ਸ਼ਹੀਦ ਆ, ਸ਼ਹੀਦ ਉਹ ਹੁੰਦਾ ਜਿਹੜਾ ਸੱਚ 'ਤੇ ਪਹਿਰਾ ਦਿੰਦਾ, ਉਹਦੀ ਸ਼ਹਾਦਤ ਹੁੰਦੀ ਆ, ਉਹ ਗਵਾਹੀ ਦਿੰਦਾ, ਸੱਚ 'ਤੇ ਗਵਾਹੀ ਦਿੰਦਾ, ਔਰ ਉਹਦੇ ਲਈ ਜੋ ਵੀ ਮੁੱਲ ਤਾਰਨਾ ਪੈਂਦਾ ਉਹਨੂੰ ਉਹ ਤਾਰਦਾ ਆ। ਉਹਦੇ ਕੋਲ ਆਪਸ਼ਨ ਹੁੰਦੀ ਆ, ਉਹ ਝੂਠ ਬੋਲ ਕੇ ਵੀ ਵੱਜ ਸਕਦਾ, ਆਪਣੀ ਜਾਨ ਵੀ ਬਚਾ ਸਕਦਾ, ਉਹ ਮਾਫ਼ੀ ਵੀ ਮੰਗ ਸਕਦਾ, ਪਰ ਜਿਹੜੇ ਸ਼ਹੀਦ ਉਹ ਕਦੀ ਨਹੀਂ ਕਰਦੇ, ਉਹ ਸ਼ਹੀਦੀ ਪਾਉਂਦੇ ਆ। ਆਪਾਂ ਭਵੱਕੜ ਦੀ ਗੱਲ ਸੁਣਦੇ ਹਾਂ, ਜਿਹੜਾ ਦੀਵੇ ਦੀ ਲਾਟ ਆਪਾਂ ਪਿੰਡਾਂ 'ਚੋਂ ਆਏ, ਉੱਥੇ ਭਵੱਕੜ ਆਉਂਦੇ ਆ, ਦੀਵੇ ਦੀ ਲਾਟ ਵਿੱਚ ਸਿੱਧਾ ਆਉਂਦੇ, ਕਦੀ ਇਹ ਨਹੀਂ ਪੁੱਛਦੇ ਵੀ ਮੈਂ ਕਿੰਨੇ ਗੇੜੇ ਕੱਢ ਕੇ ਤੇਰੇ ਵਿੱਚ ਵੱਜਾਂ, ਸਿੱਧਾ ਆ ਕੇ ਵਜਵਾ ਦੇ, ਉੱਥੇ ਸੜ ਜਾਂਦੇ ਆ। ਇਸੇ ਤਰ੍ਹਾਂ ਜਿਹੜਾ ਸ਼ਹੀਦ ਹੁੰਦਾ ਆ, ਉਹਦੇ ਮਨ 'ਚ ਗੱਲ ਹੁੰਦੀ ਆ ਵੀ ਮੈਂ ਸ਼ਹੀਦ ਹੋਣਾ ਹੀ ਹੋਣਾ, ਕੌਮ ਦੇ ਵਾਸਤੇ ਸ਼ਹੀਦ ਹੋਣਾ, ਦੇਸ਼ ਦੇ ਵਾਸਤੇ ਸ਼ਹੀਦ ਹੋਣਾ, ਕਿਸੇ ਉੱਚੇ ਕਾਹ ਦੇ ਵਾਸਤੇ ਸ਼ਹੀਦ ਹੋਣਾ। ਸੋ ਅੱਜ ਤੋਂ 2350 ਸਾਲ ਪਹਿਲਾਂ ਬਹੁਤ ਵੱਡੀ ਘਟਨਾ ਵਾਪਰੀ ਸੀ, ਇਹਦੇ ਬਾਰੇ ਇੰਡੀਆ ਦਾ ਇਤਿਹਾਸ ਬਿਲਕੁਲ ਚੁੱਪ ਕਰਕੇ ਬੈਠਾ, ਮੂੰਹ 'ਚ ਘੁੰਗਣੀਆਂ ਪਾ ਕੇ ਬੈਠਾ ਹੈ। ਉਹਨਾਂ ਤੋਂ ਕਥਾ ਕਹਾਣੀਆਂ ਜਿੰਨੀਆਂ ਮਰਜ਼ੀ ਸੁਣ ਲਓ, ਮਹਾਂਭਾਰਤ ਦੀਆਂ ਕਹਾਣੀਆਂ ਸੁਣ ਲਓ, ਰਮਾਇਣ ਦੀਆਂ ਕਹਾਣੀਆਂ ਸੁਣ ਲਓ, ਹਿਸਟਰੀ ਕੋਈ ਨਹੀਂ ਲੱਭੂਗੀ ਉੱਥੇ। ਮਿਥਿਹਾਸ ਹੈ, ਮਿਥੋਲੋਜੀ ਇਜ਼ ਦੀ ਵਰਸਟ ਐਨਮੀ ਆਫ ਹਿਸਟਰੀ। ਸੋ ਮੈਂ ਇਸ ਚੀਜ਼ ਨੂੰ ਸਾਹਮਣੇ ਰੱਖ ਕੇ

0: ਉਸ ਦਿਨ ਜਿਹੜੀ ਆਮ ਲੋਕਾਂ ਨੂੰ ਤੁਸੀਂ ਗੱਲ ਪੁੱਛੋ ਵੀ ਪੋਰਸ ਦੇ ਅਤੇ ਸਿਕੰਦਰ ਵਾਸਤੇ ਕਿੰਨਾ ਕੁ ਜਾਣਦੇ ਹਾਂ, ਉਹ ਕਹਿੰਦੇ ਜੀ ਹਾਂ ਅਸੀਂ ਜਾਣਦੇ ਹਾਂ, ਕੀ ਜਾਣਦੇ ਜੀ, ਉਹ ਕਹਿੰਦਾ ਵੀ ਜਿਹੜਾ ਪੋਰਸ ਅਤੇ ਸਿਕੰਦਰ ਦੀ ਲੜਾਈ ਹੋਈ ਅਤੇ ਪੋਰਸ ਨੂੰ ਉਹਦੇ ਸਿਪਾਹੀਆਂ ਨੇ ਫੜ ਲਿਆ ਅਤੇ ਉਹਦੇ ਸਾਹਮਣੇ ਲਿਆਂਦਾ, ਉਹ ਕਹਿੰਦਾ ਵੀ ਤੇਰੇ ਨਾਲ ਮੈਂ ਕਿੱਦਾਂ ਸਲੂਕ ਕਰਾਂ, ਕਹਿੰਦਾ ਜਿਹੜਾ ਇੱਕ ਰਾਜ ਦੂਜੇ ਰਾਜ ਨਾਲ ਕਰਨਾ ਚਾਹੁੰਦਾ, ਜਾਣਾ ਚਾਹੀਦਾ ਹੈ। ਮੇਰਾ ਭਾਵ ਇਹ ਤੋਂ ਬਾਅਦ ਕਿਸੇ ਨੂੰ ਨਹੀਂ ਪਤਾ, ਮੈਨੂੰ ਵੀ ਨਹੀਂ ਪਤਾ ਜਿਹਨੇ ਮੈਂ ਸਰਚ ਕਰਨੀ ਸ਼ੁਰੂ ਨਹੀਂ ਕੀਤੀ। ਸੋ ਉਹਦੇ 'ਤੇ ਮੈਂ 14 ਸਾਲ ਲੈ ਕੇ ਸਰਚ ਕੀਤੀ ਆ। ਉਹ ਦਿਨ ਸੀਗਾ ਜਿਸ ਦਿਨ 12,000 ਪੰਜਾਬੀ ਸ਼ਹੀਦ ਹੋਇਆ, 12,000 ਪੰਜਾਬੀ ਸ਼ਹੀਦ ਹੋਇਆ। ਉਹਨਾਂ ਦਾ ਕੋਈ ਨਾਂ ਨਹੀਂ ਲੈਂਦਾ ਉੱਥੇ, ਹਜ਼ਾਰਾਂ ਜਿਹੜੇ ਪੰਜਾਬੀ ਫਟਡ ਹੋਏ ਉਹਨਾਂ ਦਾ ਕੋਈ ਨਾਂ ਨਹੀਂ ਲੈਂਦਾ, ਉਹਨਾਂ ਦਾ ਕੋਈ ਨਾਂ ਨਹੀਂ ਜਾਣਦਾ, ਉਹਨਾਂ ਦਾ ਪਿਓ ਦਾ ਨਾਂ ਨਹੀਂ ਜਾਣਦਾ, ਮਾਂ ਦਾ ਨਾਂ ਨਹੀਂ ਜਾਣਦਾ, ਉਹਨਾਂ ਦੇ ਬੱਚਿਆਂ ਦਾ ਨਾਂ ਨਹੀਂ ਜਾਣਦਾ, ਪੁਰਸ਼ ਦੇ ਪਿਓ ਦਾ ਨਾਂ ਨਹੀਂ ਜਾਣਦਾ, ਕੋਈ ਪੁਰਸ਼ ਦੀ ਮਾਂ ਦਾ ਨਾਂ ਨਹੀਂ ਜਾਣਦਾ, ਪੁਰਸ਼ ਦੇ ਬੱਚੇ ਦਾ ਨਾਂ ਨਹੀਂ ਜਾਣਦਾ। ਪਰ ਉਹ ਪੁਰਸ਼ ਆ ਸੂਰਮਾ ਸੀ, 7.5 ਫੁੱਟ 'ਚ ਆ, ਉਹ 8 ਘੰਟੇ ਲੜੀ ਫੌਜ ਪੰਜਾਬੀਆਂ ਦੀ, ਅੱਜ ਤੋਂ 2350 ਸਾਲ ਪਹਿਲਾਂ, 326 BC ਦੀ ਮੈਂ ਗੱਲ ਕਰ ਰਿਹਾ, ਪੂਰਵ ਈਸਾ, 326 ਪੂਰਵ ਈਸਾ। ਅਤੇ ਉਸ ਵੇਲੇ ਸਿਕੰਦਰ ਸਭ ਤੋਂ ਵੱਡੀ ਦੁਨੀਆਂ ਦੀ ਤਾਕਤ ਸੀ, ਉਹਦੇ ਮੋਹਰੇ ਕੋਈ ਵੀ ਦੁਨੀਆਂ ਤਾਕਤ ਨਹੀਂ ਸੀ ਖੜ ਸਕਦੀ। ਜਿੱਥੇ ਵੀ ਜਾਂਦਾ ਇਹ ਸੁਹਾਗਾ ਫੇਰ ਦਿੰਦਾ ਸੀਗਾ। ਉਸ ਵੇਲੇ ਸਭ ਤੋਂ ਵੱਡੀ ਜਿਹੜੀ ਮਿਲਟਰੀ ਪਾਵਰ ਸੀ ਉਹ ਸੀ ਪਰਸ਼ਾ ਦੀ, ਇਰਾਨ ਦੀ। ਉਹਨਾਂ ਦੇ ਕੋਲ ਕਈ ਇਤਿਹਾਸਕਾਰ ਜਿਹੜੇ ਗ੍ਰੀਕ ਉਹ ਲਿਖਦੇ ਆ, ਕਈ ਦੇ ਕਹਿੰਦੇ ਕੋਈ ਮਿਲੀਅਨ ਫੌਜ ਸੀਗੀ, ਚਲੋ ਮਿਲੇ ਨਾ ਵੀ ਉਹ 2-3 ਲੱਖ ਵੀ ਹੋਵੇ। ਸਿਕੰਦਰ ਕੋਲ ਹਲੇ 40,000 ਫੌਜ ਸੀ ਸਾਰੀ, ਉਹ ਮੈਸੇਦੋਨੀਆ ਚਲਾ, ਜਿਹਨੂੰ ਮਕਦੂਨੀਆ ਵੀ ਕਹਿੰਦੇ ਆ, ਗ੍ਰੀਸ ਦੇ ਵਿੱਚ ਆ, ਉੱਥੋਂ ਚੱਲਿਆ ਉਹ। ਉਹਨੇ 5 ਲੜਾਈਆਂ ਕੀਤੀਆਂ। ਉੱਥੇ ਦਾ ਜਿਹੜਾ ਰਾਜਾ ਸੀਗਾ ਸੀ ਡਾਰੀਅਸ ਥਰਡ, ਉਹਨਾਂ ਸਭ ਤੋਂ ਵੱਡਾ ਜਿਹੜਾ ਰਾਜਾ ਕਿਸੇ ਮੌਕੇ ਉਹ ਸੀਗਾ ਸਾਇਰਸ ਦੀ ਗ੍ਰੇਟ। ਉਸ ਵੇਲੇ ਇਰਾਨੀਆਂ ਦਾ ਹਿੰਦੁਸਤਾਨ ਦਾ ਪੱਛਮੀ ਹਿੱਸਾ ਜਿਹੜਾ ਉਹਦੇ ਤੱਕ ਰਾਜ ਸੀਗਾ, ਉਹਦੇ ਵਿੱਚ ਪਸ਼ਾਵਰ ਦਾ ਏਰੀਆ, ਉਹਦੇ ਵਿੱਚ ਸੱਤਿਆ ਗਾਜਾਂ ਦਾ ਏਰੀਆ, ਉਹਦੇ ਵਿੱਚ ਕਰਾਚੀ ਸਿੰਧ ਦਾ ਏਰੀਆ ਸੀਗਾ, ਔਰ ਜਿਹੜਾ ਸਿੰਧ ਦਰਿਆ ਸੀ ਉਹਦੇ ਔਰਲੇ ਪਾਸੇ ਆਲੇ ਦੁਆਲੇ ਉਹਨਾਂ ਰਾਜ ਸੀਗਾ। ਅਤੇ ਜਦੋਂ ਫਿਰ ਉਹ ਸਿਕੰਦਰੀ ਫੌਜ ਇੱਥੇ ਆਈ, ਉਦੋਂ ਪਹਿਲਾਂ ਉਹਨੇ ਹੁਣ ਸੁਨੇਹੇ ਭੇਜੇ ਇੰਡੀਆ ਦੇ ਵਿੱਚ, ਜਿਹੜੇ ਰਾਜ ਸੀ ਲਾਗਲੇ ਉਹਨੂੰ ਸੁਨੇਹੇ ਭੇਜੇ, ਉਹਦੇ ਵਿੱਚ 2 ਸ਼ਰਤਾਂ ਲਾਈਆਂ, ਸੁਨੇਹੇ ਬੜੇ ਸਖ਼ਤ ਸੀਗੇ, ਉਹਦੇ ਵਿੱਚ ਸੁਨੇਹੇ ਸਖ਼ਤ ਇਹ ਸ਼ਰਤਾਂ ਇਹ ਲਾਈਆਂ ਸੀ, ਮੈਂ ਆ ਰਿਹਾ ਤੁਹਾਨੂੰ ਤੁਹਾਡੇ ਵੱਲ ਆ ਰਿਹਾ, ਪਹਿਲੇ ਤਾਂ ਗੱਲ ਇਹ ਆ ਮੈਨੂੰ ਮੇਰੀ ਤੁਸੀਂ ਅਧੀਨਗੀ ਮੰਨੋ, ਅਤੇ ਦੂਸਰੀ ਗੱਲ ਇਹ ਆ ਵੀ ਤੈਨੂੰ ਮੈਂ ਆਪਣੇ ਬਾਰਡਰ 'ਤੇ ਆ ਕੇ ਮਿਲੋ। ਅਤੇ ਕਈ ਡਰਪੋਕ ਵੀ ਹੁੰਦੇ, ਡਰਪੋਕ ਤਾਂ ਕੋਈ ਅੱਜ ਦੀ ਤਾਂ ਨਹੀਂ ਹੈਗੀ, 1000 ਸਾਲ ਪਹਿਲਾਂ ਵੀ ਸੀ। ਉਸ ਵੇਲੇ ਟੈਕਸਲਾ ਰਾਜਾ ਸੀ ਅੰਬੀ, ਉਹਨੂੰ ਅੰਬੀ ਸ਼ਹਿਰ ਅੰਬੀ ਵੀ ਲਿਖਦੇ ਆ, ਉਹਨੂੰ ਟਿਕਸਿਲੀ ਵੀ ਲਿਖਦੇ ਜੀ ਗ੍ਰੀਕ, ਕਿਉਂਕਿ ਜੋ ਮੈਂ ਸਰਚ ਕੀਤੀ ਆ ਜਿਹੜੇ ਓਰੀਜਨਲ ਓਲਡਸਟ ਦੇ ਗ੍ਰੀਕ ਸੋਰਸ ਉਹਨਾਂ ਦੇ ਬੇਸ 'ਤੇ ਕੀਤੀ ਆ, ਔਰ ਜਿਹੜੇ ਯੂਰੋਪੀਅਨ ਸੋਰਸ ਉਹਨਾਂ ਦੇ ਬੇਸ 'ਤੇ ਕੀਤੀ ਆ, ਔਰ ਉਹਨੂੰ ਵੀ ਸੁਨੇਹਾ ਭੇਜਿਆ, ਉਹ ਕਹਿੰਦੇ ਕੋਈ ਗੱਲ ਹੀ ਕੋਈ ਨਹੀਂ ਜੀ। ਉਹ ਦਰਿਆ ਸਿੰਧ ਪਾਰ ਕਰਕੇ ਟੈਕਸਲਾ ਤੋਂ ਬੜੀ ਦੂਰ ਆ, ਉੱਥੋਂ ਪੈਂਡਾ ਕੱਢ ਕੇ ਹੋਰ ਵੀ ਨਾਲ ਦੇ ਰਾਜੇ ਲੈ ਕੇ ਉੱਥੇ ਜਾ ਕੇ ਉਹਨੇ ਗੋਡੇ ਟੇਕ ਦਿੱਤੇ ਵੀ ਤੁਸੀਂ ਜੋ ਜਿੱਦਾਂ ਕਹੋ ਜੀ ਅਸੀਂ ਤਿਆਰ ਹਾਂ, ਤੁਸੀਂ ਆਓ ਜੀ ਸਦ ਕੇ ਆਓ, ਤੁਹਾਡਾ ਬੜਾ ਸਵਾਗਤ ਹੋਊਗਾ। ਅਤੇ ਸੁਨੇਹਾ ਪੁਰਸ਼ ਨੂੰ ਵੀ ਮਿਲਿਆ ਸੀ, ਉਹਨੇ ਲੱਗਦੇ ਹੱਥ ਹੀ ਸੁਨੇਹਾ ਵਾਸਤੇ ਉਹਦਾ ਜਵਾਬ ਦੇ ਦਿੱਤਾ ਸੀਗਾ, ਜਵਾਬ ਬਿਲਕੁਲ ਸਿੱਧਾ ਸਾਦਾ ਸੀ। ਉਹਨੇ ਕਿਹਾ ਸੀ ਸਿਕੰਦਰਾ ਮੇਰੀ ਗੱਲ ਸੁਣ, ਤੂੰ 2 ਸ਼ਰਤਾਂ ਲਾਈਆਂ ਆ, ਇੱਕ ਤਾਂ ਇਹ ਸੀ ਵੀ ਤੂੰ ਮੇਰੀ ਅਧੀਨਗੀ ਮੰਨ, ਅਤੇ ਦੂਸਰੀ ਇਹ ਸੀ ਤੂੰ ਬਾਰਡਰ 'ਤੇ ਆ ਕੇ ਮਿਲ। ਉਹ ਕਹਿੰਦਾ ਜਿਹੜੀ ਦੂਜੀ ਸ਼ਰਤ ਮੈਂ ਮੰਨਣ ਨੂੰ ਤਿਆਰ ਹਾਂ, ਮੈਂ ਬਾਰਡਰ 'ਤੇ ਆ ਕੇ ਮਿਲੂੰਗਾ ਪਰ ਹਥਿਆਰਬੰਦ ਹੋ ਕੇ ਆਈ। ਇਹ ਪੰਜਾਬੀ ਹੀਰੋਇਕ ਟਰੈਡੀਸ਼ਨ ਦੀ ਮਿਸਾਲ ਆ। ਉਹ ਸਭ ਤੋਂ ਵੱਡਾ ਪੰਜਾਬ ਦਾ ਸਭ ਤੋਂ ਪਹਿਲਾ ਹੀਰੋ ਆ ਜਿਹੜਾ, ਜਿਹਨੂੰ ਲੋਕ ਭੁਲਾਈ ਬੈਠੇ ਆ, ਲੋਕ ਉਹਦੇ ਨਾਂ 'ਤੇ ਅੰਮ੍ਰਿਤਸਰ ਦੇ ਨੇੜੇ, ਵਾਹਗੇ ਦੇ ਨੇੜੇ ਸਿਕੰਦਰ ਪੁਰਸ਼ 'ਤੇ ਉਹ ਮਿੱਤਰਤਾ ਦਾ ਪਾਕਿਸਤਾਨ ਮਿੱਤਰਤਾ ਮੇਲਾ ਵੀ ਲਾਉਂਦੇ ਪੁਰਸ਼ ਦੇ ਨਾਂ 'ਤੇ। ਉੱਥੇ ਟੱਪ ਟੁੱਪ ਕੇ ਆਉਂਦੇ, ਚਾਹ ਪਾਣੀ ਪੀ ਕੇ ਸਮੋਸੇ ਛੱਕ ਕੇ ਆਉਂਦੇ, ਉਹਦੇ ਬਾਰੇ ਗੱਲ ਕੋਈ ਨਹੀਂ ਕਰਦਾ। ਇਹ ਜਿਹੜੀ ਟਰੈਡੀਸ਼ਨ ਆ ਸਾਡੀ, ਇਹ ਕੋਈ ਨਵੀਂ ਨਹੀਂ ਹੈਗੀ। ਇਸ ਕਿਤਾਬ ਦੇ ਵਿੱਚ ਭਾਵੇਂ ਉਸ ਵੇਲੇ ਨਾ ਤਾਂ ਸਿੱਖਿਜ਼ਮ ਸੀਗਾ, ਨਾ ਉਸ ਵੇਲੇ ਇਸਲਾਮ ਸੀ, ਨਾ ਉਸ ਵੇਲੇ ਕ੍ਰਿਸਚਨੈਨਿਟੀ ਸੀਗੀ, ਪਰ ਇਹਦੇ ਵਿੱਚ ਜਦੋਂ ਵੀ ਮੈਨੂੰ ਮੌਕਾ ਮਿਲਿਆ ਮੈਂ ਸਿੱਖ ਦੀ ਗੱਲ ਕੀਤੀ ਆ, ਮੈਂ ਗੁਰੂ ਨਾਨਕ ਦੇਵ ਦੀ ਗੱਲ ਕੀਤੀ ਆ, ਮੈਂ ਬਾਬਾ ਬਾਣੀ ਦੀ ਗੱਲ ਕੀਤੀ ਆ, ਮੈਂ ਸਿੱਖ ਰਾਜ ਦੀ ਗੱਲ ਕੀਤੀ ਆ, ਮਹਾਰਾਜ ਰਣਜੀਤ ਸਿੰਘ ਦੀ ਗੱਲ ਕੀਤੀ ਆ, ਹਰੀ ਸਿੰਘ ਨਲੂਏ ਦੀ ਗੱਲ ਕੀਤੀ ਆ, ਅਤੇ ਸਿੱਖਾਂ ਦੀ ਬਹਾਦਰੀ ਦੀ ਗੱਲ ਕੀਤੀ ਆ। ਸੋ ਮੇਰੀ ਇਹ ਬੇਨਤੀ ਆ ਤੁਹਾਨੂੰ ਵੀ ਆਪਣੇ ਇਤਿਹਾਸ ਨੂੰ ਸਮਝੋ ਵੀ ਅਸੀਂ ਆਏ ਕਿੱਥੋਂ ਆ। ਉਹਦਾ ਕੋਈ ਨਾਂ ਨਹੀਂ ਜਾਂਦਾ, ਪਰ ਸਾਡਾ ਵੱਡਾ ਵਡੇਰਾ ਸੀਗਾ ਉਹ, ਕੋਈ ਬਾਹਰੋਂ ਨਹੀਂ ਸੀ ਆ ਉਹ, ਅਤੇ ਇਸ ਕਰਕੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਔਰ ਹੋਇਆ ਕਿ ਬਾਅਦ ਦੇ ਵਿੱਚ ਮੇਰਾ ਲੈਕਚਰ ਮੈਂ ਬਹੁਤਾ ਲੰਮਾ ਨਹੀਂ ਕਰਨਾ, ਕਿਉਂਕਿ ਮੈਂ ਜੇ ਲੱਗਾ ਇਸ ਬਾਰੇ ਸਾਰਾ ਦਿਨ ਨਹੀਂ ਹੱਡਣਾ, 2-3 ਗੱਲਾਂ ਬੜੀਆਂ ਜ਼ਰੂਰੀ ਕਰਨ ਵਾਲੀਆਂ। ਜਦੋਂ ਪੁਰਸ ਨਾਲ ਲੜਾਈ ਹੋਈ ਉਹਦੀ ਜੇਲਮ ਦੇ ਉੱਤੇ, ਜੇਲਮ ਦੇ ਕੰਢੇ 'ਤੇ, ਪਾਲੇ ਪਾਸੇ ਪੁਰਸ, ਉਰਲੇ ਪਾਸੇ ਪੁਰਸ ਦੀ ਫੌਜ ਖੜ੍ਹੀ, ਪਾਲੇ ਪਾਸੇ ਸਿਕੰਦਰ ਦੀ ਫੌਜ ਆ ਗਈ। ਉਹ ਆਮੋ ਸਾਹਮਣੇ ਦੇਖਦੇ ਰਹੇ ਵਿਚਾਲੇ, ਜਿਹੜਾ ਜੇਲਮ ਦਾ ਦਰਿਆ ਆ, ਮਹੀਨਾ ਪਰ ਉਹਨੇ ਦਰਿਆ ਪਾਰ ਨਹੀਂ ਕੀਤਾ। ਕਦੀ ਇਹ ਦਰਿਆਵੇ, ਕਦੀ ਇਹ ਦਰਿਆਵੇ, ਕਦੀ ਕਿਸ਼ਤੀਆਂ ਦਰ ਜਾਵੇ, ਕਦੀ ਉਹ ਦਰ ਜਾਵੇ, ਅਤੇ ਕਦੀ ਕਵੇ ਜੀ ਹੁਣ ਤਾਂ ਦਰਿਆ ਬਹੁਤ ਉੱਪਰ ਚੜਿਆ, ਜਦੋਂ ਸਿਆਲ ਨੂੰ ਕਰਾਂਗੇ ਪਾਰ, ਜਦੋਂ ਥੋੜ੍ਹਾ ਪਾਣੀ ਥੱਲੇ ਆ ਜਾਊਗਾ। ਮਹੀਨਾ ਲੰਘ ਗਿਆ ਤੇ ਪੁਲਿਸ ਵਾਲਾ ਢਹਿਲਾ ਪੈ ਗਿਆ, ਇਹਨੇ ਕੁਛ ਨੀ ਕਰਨਾ। ਉਹਨੇ ਕੀ ਕੀਤਾ, ਇੱਕ ਰਾਤ ਨੂੰ ਮੀਂਹ ਹਨੇਰੀ ਤੇ ਬੜਾ ਮੀਂਹ ਪੈਂਦਾ ਸੀ, 18 ਮੀਲ ਪਾਸੇ ਤੇ ਜਾ ਕੇ ਇੱਕ ਜਗ੍ਹਾ ਤੋਂ ਉਹਨੇ ਆਪਣੀ ਜਿਹੜੀ ਫੌਜ ਉੱਥੋਂ ਦਰਿਆ ਪਾਰ ਕਰ ਲਿਆ। ਤੇ ਉਸ ਵੇਲੇ ਜਦੋਂ ਪੁਲਿਸ ਨੂੰ ਪਤਾ ਲੱਗਾ, ਉਹਦੀ ਆਰਮੀ ਮੋਸਟਲੀ ਜਿਹੜੀ ਦਰਿਆ ਪਾਰ ਕਰ ਚੁੱਕੀ ਸੀ, ਉਹਨੇ ਫਿਰ ਆਪਣੇ ਮੁੰਡੇ ਨੂੰ ਭੇਜਿਆ। ਇਹ ਗੱਲ ਬੜੀ ਸੁਣਨ ਵਾਲੀ ਆ। ਉਹਦਾ ਮੁੰਡਾ ਸੀ, ਉਹਦਾ ਨਾਂ ਨਹੀਂ ਕੋਈ ਜਾਣਦਾ, ਉਹਨੂੰ ਪੁਲਿਸ ਜੂਨੀਅਰ ਕਰਕੇ ਕਹਿੰਦੇ ਆ। ਉਹਦਾ ਸਿੱਧਾ ਪੇੜ ਹੋਇਆ ਸਿਕੰਦਰ ਦੇ ਨਾਲ। ਉਹਨੇ ਸਿਕੰਦਰ ਦਾ ਘੋੜਾ ਸੀ, ਉਹਨੂੰ ਕਹਿੰਦੇ ਬਸੈਫਲਿਸ, ਉਹਨੂੰ ਮਾਰਿਆ ਉਹਨੇ ਉੱਥੇ। ਉਹਨੇ ਸਿਕੰਦਰ ਨੂੰ ਜ਼ਖਮੀ ਕੀਤਾ ਉੱਥੇ, ਇਹਦੇ ਬਾਰੇ ਕੋਈ ਨਹੀਂ ਜਾਣਦਾ। ਸੋ ਫਿਰ ਕਿਉਂਕਿ ਪੁਲਿਸ ਨੂੰ, ਕਿਉਂਕਿ ਕਈ ਮੀਲ ਉਹ ਪਰਾਂ ਗਿਆ, ਫਿਰ ਪੁਲਿਸ ਨੂੰ ਆਪਣੀ ਫੌਜ ਜਿਹੜੀ ਉੱਥੇ ਲਿਜਾਣੀ ਪਈ। ਉਹਨੂੰ ਘੰਟਾ ਦੋ ਘੰਟੇ ਲੱਗ ਗਏ ਮਾਰਚ ਕਰਨ ਨੂੰ। ਮੀਂਹ ਪਿਆ ਸੀਗਾ, ਜਿਹੜੇ ਇਹਨਾਂ ਦੇ ਤੀਰ ਕਮਾਨ ਸੀ ਉਹ ਬਹੁਤੇ ਕਾਰਗਰ ਨਹੀਂ ਸਮਝਦੇ, ਕਿਉਂਕਿ ਜਿਹੜਾ ਤੀਰ ਸੀ ਵੱਡਾ ਸੀ, ਤੀਰ ਕਮਾਨ ਵੱਡਾ ਸੀਗਾ, ਉਹਦੀ ਕਮਾਨ ਦਾ ਇੱਕ ਹਿੱਸਾ ਥੱਲੇ ਰੱਖ ਕੇ ਉਹਨੂੰ ਪੈਰ ਨਾਲ ਦੱਬ ਕੇ ਫਿਰ ਤੰਦੀ ਖਿੱਚ ਕੇ ਚੱਲਦਾ ਸੀਗਾ। ਮੀਂਹ ਕਰਕੇ ਬਹੁਤਾ ਕਾਮ ਚੱਲਣਾ ਸੀ, ਫਿਰ ਵੀ ਪੰਜਾਬੀ ਪੂਰੀ ਵੀਰਤਾ ਦੇ ਨਾਲ ਭਿੜੇ, 8 ਘੰਟੇ ਭਿੜੇ। ਉਹਦੇ ਮੋਹਰੇ ਦੁਨੀਆ ਦੀ ਕੋਈ ਵੀ ਤਾਕਤ 2.5-3 ਘੰਟੇ ਬਾਅਦ ਕੋਈ ਨਹੀਂ ਸੀ ਠਹਿਰ ਸਕੀ। ਸਭ ਤੋਂ ਵੱਡੀ ਫੌਜ ਜਿਹੜੀ ਆ ਗੁਆਗਾਮੇਲਾ ਦੇ ਵਿੱਚ ਸਭ ਤੋਂ ਵੱਡੀ ਲਾਈ ਆ, ਡਾਰੀਏ ਤੀਜਾ ਉੱਥੋਂ ਭੱਜ ਤੁਰਿਆ ਸੀਗਾ। ਅਤੇ ਉਹਨੂੰ ਉਹ ਉਹ ਸਿਕੰਦਰ ਨੇ, ਕਿਉਂਕਿ ਉਹਦੇ ਸਾਰੇ ਇਰਾਨ 'ਤੇ ਕਬਜ਼ਾ ਕਰ ਲਿਆ ਸੀ, ਉਹਦਾ ਰਾਜ ਯੂਰਪ ਤੋਂ ਲੈ ਕੇ ਅਫਰੀਕਾ ਤੱਕ, ਇਰਾਕ ਤੱਕ, ਮਿਸਰ ਤੱਕ, ਬਾਲਕਾਂ ਦੇ ਵਿੱਚ ਸੀਰੀਆ, ਮੈਸੋਪੋਟਾਮੀਆ, ਸਾਰਾ ਇਰਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ, ਸਾਰਾ ਏਰੀਆ ਉਹਦੇ ਥੱਲੇ ਸੀਗਾ। ਸੋ ਭਾਵ ਇਹ ਆ, ਐਡੀ ਵੱਡੀ ਤਾਕਤ ਨੂੰ ਹਰਾ ਕੇ ਐਡਾ ਵੱਡਾ ਯੋਧਾ ਇੱਥੇ ਪਹੁੰਚਾ। ਅਤੇ ਜਦੋਂ ਫਿਰ ਉਹਦੇ ਸਿਪਾਹੀਆਂ, ਉਹ ਕਹਿੰਦਾ ਮੈਂ ਅੱਗੇ ਜਾਣਾ ਇੰਡੀਆ ਦੇ ਵਿੱਚ, ਉਹ ਦਰਿਆ ਵਿਆਸ 'ਤੇ ਆ ਗਿਆ, ਸਿਪਾਹੀਆਂ ਨੇ ਉਹਦੇ ਉੱਥੇ ਬਗਾਵਤ ਕਰਤੀ, ਕਹਿੰਦੇ ਅਸੀਂ ਨਹੀਂ ਜਾਣਾ ਅੱਗੇ, ਅੱਜ ਉਹ ਪੁਲਿਸ ਨਾਲ ਲੜਾਈ ਸਾਡੇ 'ਤੇ, ਇਹਨੇ ਛੱਡਿਆ ਕੁਛ ਨਹੀਂ ਸਾਡਾ। ਉੱਥੇ 3 ਦਿਨ ਬੈਠਾ ਰਿਹਾ, ਉਹਨੇ ਵੇਟ ਕਰਦਾ ਰਿਹਾ ਵੀ ਸ਼ਾਇਦ ਇਹ ਆਪਣਾ ਮਨ ਬਦਲਣਗੇ। 3rd ਦਿਨ ਫਿਰ ਪੁੱਛਿਆ ਉਹਨੇ, ਕਹਿੰਦੇ ਨਹੀਂ ਜੀ ਅਸੀਂ ਨਹੀਂ ਜਾਣਾ। ਉਹਨੂੰ ਮੁੰਨਾ ਪਿਆ, ਉਹਨੇ ਵੀ ਸੋਚਿਆ ਜੇ ਮੈਂ ਖੁਸ਼ਕੀ ਰਾਸਤੇ ਜਿੱਦੇ ਦੀ ਆਇਆ, ਜਿਵੇਂ ਤੇ ਗਿਆ, ਫਿਰ ਤਾਂ ਕੰਮ ਖਰਾਬ। ਉਹਨੇ ਸੋਚਿਆ ਵੀ ਦਰਿਆ ਸਿੰਘ ਨਿਕਲ ਚੱਲੀਏ ਇੱਥੋਂ। ਉਹਨੇ ਦਰਿਆ ਚਨਾਬ ਲਿਆ, ਜ਼ਿਲਮ ਲਿਆ, ਉੱਥੋਂ ਦਰਿਆ ਸਿੰਘ ਦੇ ਵਿੱਚ ਚੱਲਿਆ। ਜਦੋਂ ਚਨਾਬ 'ਤੇ ਪਹੁੰਚਿਆ, ਰਾਜ ਪੈਂਦਾ ਮੁਲਤਾਨ, ਉੱਥੇ ਖੜ੍ਹਾ ਹੋ ਕੇ ਉਹਨੇ ਆਊਟ ਆਫ ਦੀ ਵੇ ਜਾ ਕੇ ਮੁਲਤਾਨੀਆਂ 'ਤੇ ਹਮਲਾ ਕੀਤਾ। ਉਹਨੇ ਕੋਸ਼ਿਸ਼ ਕੀਤੀ, ਕਿਉਂਕਿ ਉਹਨੂੰ ਪਤਾ ਨਹੀਂ ਸੀ ਅਟੈਕ ਕਰਨੀ ਦੂਰ ਆ ਕੇ 47 ਮੀਲ ਚੱਲ ਗਈ। ਇਹਨੇ ਤੜਕੇ ਨੂੰ ਉੱਥੇ ਅਟੈਕ ਕਰਤਾ, ਲੋਕ ਵਿਚਾਰੇ ਖੇਤਾਂ 'ਚ ਕੰਮ ਕੁੰਮ ਕਰਦੇ ਸੀ, ਆਪਣੇ ਕੰਮ ਕਰੇ ਬਿਜ਼ੀ ਸੀਗੇ। ਤਾਂ ਉਹ ਪਰਾਂ ਹੁੰਦੇ ਰਹੇ, ਫਿਰ ਇੱਕ ਥਾਂ 'ਤੇ ਇੱਦਾਂ ਦੇ ਪਹੁੰਚ ਗਏ ਜਿੱਥੇ ਉਹਨਾਂ ਦਾ ਗੜ੍ਹ ਸੀ। ਉਹਨੇ ਫਿਰ ਉੱਥੇ ਹਮਲਾ ਕੀਤਾ, ਉੱਥੇ ਉਹਨੇ ਘੇਰਿਆ, ਇਹਨੇ ਮਾਰੀ ਛਾਲ ਅੰਦਰ, ਉਹਨੇ ਕੁੱਟ ਕੁੱਟ ਕੇ ਇਹਨੂੰ ਇੱਦਾਂ ਮਨ ਕਿਨਾਰੇ ਕਰਤਾ, ਉਹਦੇ ਐਡਾ ਤੀਰ ਮਾਰਿਆ, ਉਹਦੇ ਫੇਫੜੇ ਜਾ ਵੜਿਆ। ਜਦੋਂ ਸਾਹ ਵੀ ਲੈਂਦਾ ਸੀਗਾ, ਖੂਨ ਦੇ ਨਾਲ ਉਹਦੀ ਝੱਗ ਨਿਕਲਦੀ ਸੀਗੀ। ਸੋ ਮੇਰਾ ਭਾਵ ਇਹ ਆ, ਮੈਂ ਬਹੁਤਾ ਲੰਮਾ ਚੋਣ ਨਹੀਂ ਕਰਨਾ, ਇਹ ਵੱਡੀ ਸੁਰਨਗਦੀ ਦੀ ਕਹਾਣੀ ਹੈਗੀ, ਇੱਕ ਟੋਟਕੇ ਨਾਲ ਕਹੀਂ ਨਹੀਂ ਜਾ ਸਕਦੀ। ਤੋ ਤੁਸੀਂ ਕੋਸ਼ਿਸ਼ ਕਰੋ, ਇਹ ਜਿਹੜੀ ਪੁਸਤਕ ਆ, ਇਹ ਬਾਹਰ ਸਟਾਲ ਲੱਗਾ ਹੈਗਾ ਆ, ਮੈਂ ਇੱਥੇ ਕੋਈ ਪੈਸੇ ਇਕੱਠੇ ਕਰਨੀ ਆ ਬਾਈ ਦੇ ਵੇ, ਮੈਨੂੰ ਮਹਾਰਾਜ ਨੇ ਬੜਾ ਕੁਛ ਦਿੱਤਾ, ਅਤੇ ਸਰ ਤੁਹਾਡੇ ਦੀ ਕਿਰਪਾ ਹੈਗੀ। ਮੈਂ ਤਾਂ ਸਿਰਫ ਜੇ ਤੁਸੀਂ ਲੈਣੀ ਹੋਵੇ ਡੀਲ, ਮੈਂ ਵੇਚਦਾ ਵੀ ਨਹੀਂ ਸਿੱਧੀ, ਵੈਸੇ ਡੀਲਰ ਹੈਗਾ ਆਰਚਬੇ ਪਬਲਿਸ਼ਿੰਗ, ਉਹਦੀ ਇਨਫੋਰਮੇਸ਼ਨ ਬਾਹਰ ਹੈਗੀ ਆ, ਉਹ ਤੁਸੀਂ ਲੈ ਸਕਦੇ ਸਿੱਧੀ। ਪਰ ਅੱਜ ਮੈਂ ਸਿਰਫ ਤੁਹਾਡੇ ਕਨਵੀਨੈਂਸ ਵਾਸਤੇ ਕੁਛ ਕਾਪੀਆਂ ਲਿਆਂਦੀਆਂ ਹੈਗੀਆਂ, ਤੁਸੀਂ ਲੈਣੀਆਂ। ਅਤੇ ਆਹ ਜਿਹੜੀ ਪੁਸਤਕ, ਕੁਛ ਇਹਦੀਆਂ ਕਾਪੀਆਂ ਵੀ ਹੈਗੀਆਂ। ਇਹ ਜਿਹੜੀ ਆ, ਇਹ ਮੀਰੀ ਪੀਰੀ ਅਤੇ ਸਿੱਖ ਸਟਰਗਲ ਬਾਰੇ ਹੈ ਸਾਰੀ, ਇਹ ਸਿੱਖਾਂ ਬਾਰੇ ਹੈ ਸਾਰੀ। ਤੋ ਮੇਰੇ ਕੋਲ ਬੋਲਦਿਆਂ ਕੋਈ ਗਲਤੀ ਉਹਦਾ ਮਾਰ ਕਰਨਾ। ਅਤੇ ਮੈਂ ਕੁਛ ਕਾਪੀਆਂ ਲਾਇਬ੍ਰੇਰੀ ਵਾਸਤੇ ਵੀ ਲਿਆਂਦੀਆਂ, ਅਤੇ ਫਿਰ ਆਪਾਂ ਇਹਦੇ, ਮੈਂ ਡਾਕਟਰ ਸੁਖਮਿੰਦਰ ਸਿੰਘ ਜਿਹੜੇ ਸਾਡੇ ਬੜੇ ਅਤੀ ਸਤਿਕਾਰਯੋਗ ਆ ਪ੍ਰੋਫੈਸਰ ਹੈ ਇੱਥੇ ਸੈਂਟਾ ਕਰੋਜ਼ ਯੂਨੀਵਰਸਿਟੀ, ਉਹਨਾਂ ਨੂੰ ਮੈਂ ਕਿਹਾ ਸੀਗਾ, ਉਹਨੇ ਤਬੀਅਤ ਠੀਕ ਨਹੀਂ ਸੀ, ਆ ਨਹੀਂ ਸਕੇ। ਉਹਨਾਂ ਨੇ ਇੱਕ ਮੈਸੇਜ ਭੇਜਿਆ ਹੈਗਾ, ਸਿਰਫ 15-20 ਸੈਕਿੰਡਾਂ ਮੈਂ ਤੁਹਾਨੂੰ ਪੜ੍ਹ ਕੇ, ਉਹ ਕਹਿੰਦੇ ਤੁਸੀਂ ਸੁਣਾ ਦਿਓ, ਮੈਂ ਸੋਰੀ ਮੈਂ ਆ ਨਹੀਂ ਸਕਾਂ, ਇਸ ਕਰਕੇ ਮੈਂ ਉਹਨਾਂ ਦਾ ਮੈਸੇਜ ਪੜ੍ਹਾ ਰਿਹਾ, ਪੜ੍ਹ ਕੇ ਤੁਹਾਨੂੰ ਸੁਣਾ ਰਿਹਾ। ਡਾਕਟਰ ਸਾਹਿਬ, ਮਾਈ ਸਿੰਸੀਅਰ ਅਪੋਲੋਜੀ, ਕਨਫਲੈਕਟਿੰਗ ਕਮਿਟਮੈਂਟਸ, ਮਾਈ ਵਾਈਫ ਐਂਡ ਸਟੂਡੈਂਟਸ ਅਵਾਰਡ ਸੈਰੇਮਨੀ ਹੈਜ਼ ਬਿਨ, ਪਲੀਜ਼ ਰੀਡ ਮਾਈ ਮੈਸੇਜ ਟੂ ਦੀ ਸੰਗਤ। This is a book of profound historic importance. This is the result of several years of hard work by Dr. Talojan Singh to bring out some of the most significant facts about the bravery of Punjabis and the life of Alexander the Great. It is a must read. My congratulations to Dr. Talojan Singh for this monumental work. Dr. Sukhmendra Singh. Vaheguru Ji Ka Khalsa, Vaheguru Ji Ki Fateh. So
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਤਰਲੋਚਨ ਸਿੰਘ ਜੀ ਨਾਲ ਹੋਣਾ ਦਾ ਬਹੁਤ ਬਹੁਤ ਧੰਨਵਾਦ। ਜਿੱਥੇ ਉਹਨਾਂ ਨੇ ਆਪਣੇ ਆਰੰਭਿਕ ਸ਼ਬਦਾਂ ਦੇ ਵਿੱਚ ਮੌਜੂਦਾ ਸੰਘਰਸ਼ ਦੇ ਕੌਮੀ ਸ਼ਹੀਦਾਂ ਨੂੰ ਯਾਦ ਕੀਤਾ, ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਉਸਤਤ ਦੇ ਵਿੱਚ ਕੁਝ ਬਚਨ ਸਾਂਝੇ ਕਰਨ ਤੋਂ ਬਾਅਦ ਜੋ ਉਹਨਾਂ ਨੇ ਪੁਸਤਕਾਂ ਲਿਖੀਆਂ ਸਨ, ਜਿਹੜੀ ਪਹਿਲੀ ਪੁਸਤਕ ਸੀਗੀ ਮੀਰੀ ਪੀਰੀ ਦੇ ਮਾਲਕ, ਮੀਰੀ ਪੀਰੀ ਦੇ ਉੱਤੇ ਉਹ ਪੁਸਤਕ ਸੀਗੀ, ਉਹਦੇ ਬਾਰੇ ਜਾਣ ਪਛਾਣ ਕਰਵਾਉਂਦੇ ਹਨ। ਦੂਜੀ ਪੁਸਤਕ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ। ਸੋ ਮੈਂ ਬੇਨਤੀ ਕਰਾਂਗਾ, ਕਿਸੇ ਵੀ ਇਤਿਹਾਸਕਾਰ ਨੇ ਬੜੀ ਕਰੜੀ ਮਿਹਨਤ ਤੋਂ ਬਾਅਦ ਇਹ ਬਹੁਤ ਵੱਡੀ ਉਪਰਾਲਾ ਕੀਤਾ, ਉਹ ਤਾਂ ਇਤਿਹਾਸ ਨੂੰ ਸਾਂਭਣਾ ਇਹ ਕੌਮ ਦਾ ਫਰਜ਼ ਬਣਦਾ ਹੈ। ਅਸੀਂ ਉਹਨਾਂ ਦੇ ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਏਡੀ ਵੱਡੀ ਮੁਸ਼ਕਤ ਮਿਹਨਤ ਦੇ ਨਾਲ ਏਡੀਆਂ ਵੱਡੀਆਂ ਪੁਸਤਕਾਂ ਕੌਮ ਦੀ ਝੋਲੀ ਪਾਈ ਆ। ਸੋ ਇਹ ਪੁਸਤਕ ਜਿੱਥੇ ਅਸੀਂ ਰਿਲੀਜ਼ ਕਰ ਰਹੇ ਹਾਂ, ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਵਜ਼ੀਰ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਜੇਸ਼ਵਰ ਸਿੰਘ, ਉਹ ਇਹ ਪੁਸਤਕ ਰਿਲੀਜ਼ ਕਰ ਰਹੇ, ਨਾਲ ਹੀ ਬੇਨਤੀ ਕਰਾਂ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਹੋਣਾਂ ਨੂੰ ਕਿ ਉਹ ਡਾਕਟਰ ਤਰਲੋਚਨ ਸਿੰਘ ਜੀ ਨਾਲ ਉਹਨਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਦੇਣ।

ਸਤਿ ਸ੍ਰੀ ਅਕਾਲ। ਸੋ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂਗਾ ਕਿ ਕੋਸ਼ਿਸ਼ ਕਰੋ ਕਿ ਬਾਹਰ ਤੋਂ ਇਹ ਪੁਸਤਕ ਜੋ ਹੈ ਜ਼ਰੂਰ ਲਿਜਾਣ ਦਾ ਯਤਨ ਕਰਿਓ। ਨਾਲ ਸਾਹਿਬ ਨੇ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਾਸਤੇ 25 ਪੁਸਤਕਾਂ ਭੇਟ ਕੀਤੀਆਂ ਹਨ। ਇੱਕ ਬੇਨਤੀ ਵੀ ਕਰਾਂਗਾ ਕਿ ਇਸ ਪੁਸਤਕ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਟ੍ਰਾਂਸਲੇਟ ਕਰਕੇ ਪੰਜਾਬੀ ਵਿੱਚ ਜ਼ਰੂਰ ਛਪਾਈ ਜਾਵੇ। ਸੋ ਡਾਕਟਰ ਸਾਹਿਬ ਦਾ ਇੱਕ ਵਾਰੀ ਫਿਰ ਸਮੁੱਚੇ ਪ੍ਰਬੰਧ ਵੱਲੋਂ, ਸਮੂਹ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਆਪ ਜੀ ਸਾਰੇ ਦਰਮਿਆਨ ਜਾਣਦੇ ਵੀ ਹੋਵੋਗੇ ਕਿ ਡਾਕਟਰ ਨਾਲ ਸਾਹਿਬ ਜੋ ਕਿ ਗੁਰਦੁਆਰਾ ਸਾਹਿਬ ਸੈਨੋ ਜੋ ਦੇ ਜੋ ਫਾਊਂਡਰ ਮੈਂਬਰ ਸਨ ਉਹਨਾਂ ਦੇ ਵਿੱਚੋਂ ਹਨ, ਔਰ ਜਿੱਥੇ ਇਹ ਰਾਹੇ ਵਿਕਾਹੇ ਪੇਪਰ ਲਿਖਦੇ ਰਹਿੰਦੇ ਹਨ ਉੱਥੇ ਵੀ ਹਮੇਸ਼ਾ ਹੀ ਜੋ ਵੀ ਚਲੰਤ ਮਸਲਿਆਂ ਦੇ ਉੱਤੇ ਵੀ ਕੌਮ ਨੂੰ ਅਗਵਾਈ ਦਿੰਦੇ ਹਨ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਦੇ ਕੀਰਤਨੀ ਜਥੇ ਨੂੰ ਉਹ ਕੀਰਤਨ ਦੀ ਆਰੰਭਤਾ ਕਰਨ। ਉਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਉਹ ਕੀਰਤਨ ਸਰਵਣ ਕਰਾਉਣਗੇ। ਬੇਨਤੀ ਕਰਾਂ ਕਿ ਬਾਹਰ ਡਾਕਟਰ ਕਲੀਨਿਕ ਵੀ ਚੱਲ ਰਿਹਾ, ਡਾਕਟਰ ਸਾਹਿਬ ਜੋ ਹਨ ਬੈਠੇ ਹਨ, ਮੈਡੀਕਲ ਕਲੀਨਿਕ ਚੱਲ ਰਿਹਾ ਹੈ, ਉਸ ਦੇ ਨਾਲ ਹੀ ਅੱਜ ਡੈਂਟਲ ਡਾਕਟਰ ਵੀ ਪਹੁੰਚੇ ਹਨ। ਤਕਰੀਬਨ ਉਹਨਾਂ ਨੇ 1:30 ਵਜੇ ਤੱਕ ਉੱਥੇ ਬੈਠਣਾ। ਜੇ ਵੀ ਕਿਸੇ ਨੇ ਕੋਈ ਚੈੱਕਅਪ ਕਰਾਉਣਾ ਹੋਵੇ ਜਾਂ ਕੋਈ ਦੰਦਾਂ ਦਾ ਬਾਰੇ ਕੋਈ ਸਲਾਹ ਮਸ਼ਵਰਾ ਲੈਣਾ ਹੋਵੇ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਸੇ ਆਉਣ ਵਾਲੇ 16 ਜੂਨ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਜੋ ਸ਼ਾਮ ਨੂੰ ਬੀਬੀਆਂ ਵੱਲੋਂ ਸੁਖੀ ਸੁਖਣੀ ਸਾਹਿਬ ਦੇ ਪਾਠ ਹਰ ਰੋਜ਼ ਹੁੰਦੇ ਹਨ, ਜਿਹਨਾਂ ਕੋਈ ਸਮਾਂ ਹੋਵੇ ਜ਼ਰੂਰ ਹਾਜ਼ਰੀ ਭਰਨ ਦਾ ਯਤਨ ਕਰਿਓ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਵੱਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰੂਸਾ ਸਿੰਘ ਜੀਓ ਆਪ ਜੀ ਹਫ਼ਤਾਵਾਰੀ ਦੀਵਾਨਾਂ ਵਿੱਚ ਹਾਜ਼ਰੀ ਲਵਾ ਰਹੇ ਹੋ। ਜੋ ਆਹ ਹਫ਼ਤਾ ਸਾਰਾ ਹੀ ਆਪਾਂ ਉਹਨ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਪ ਜੀ ਦਰਬਾਰ ਵਿੱਚ ਹਾਜ਼ਰੀ ਭਰਦੇ ਹੋ, ਸਮੂਹ ਸੰਗਤਾਂ ਨੇ ਰਲ ਮਿਲ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ ਜੂਨ 84 ਦਿਆਂ ਨੂੰ। ਸੋ ਅੱਜ ਦਾ ਐਤਵਾਰ ਦਾ ਦੀਵਾਨ ਵੀ ਇਸੇ ਸੰਬੰਧ ਵਿੱਚ ਹੈ। ਆਓ ਸਾਰੇ ਰਲ ਕੇ ਆਪਾਂ ਹਾਜ਼ਰੀ ਦਵਾਈਏ।

0: ਉਹ ਸਮੇਂ ਦੀ ਸਮਾਪਤੀ ਹੈ। ਦਾਸਾਂ ਪਾਸੋਂ ਕੀਰਤਨ ਦੀ ਸੇਵਾ ਨਿਭਾਉਂਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਰਹਿ ਜਾਂਦੀਆਂ ਹਨ। ਗੁਰੂ ਸਾਹਿਬ ਗੁਰੂ ਸੰਗਤ ਬਖਸ਼ ਲੈਣਾ ਜੀ, ਦਾਸਾਂ ਦਾ ਜਥਾ ਇੱਕ ਹਫ਼ਤੇ ਤੋਂ ਆਪ ਦਾ ਸੰਤ ਦੇ ਚਰਨ ਪਰਸ ਰਹੇ ਸਨ, ਸੋ ਦਾਸਾਂ ਦਾ ਅੱਜ ਲਾਸਟ ਦੀਵਾਨ ਹੈ ਦੁਪਹਿਰ ਦਾ, ਸੋ ਕੀਰਤਨ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਰਹਿ ਜਾਂਦੀਆਂ ਹਨ, ਸੋ ਮਾਫ਼ ਕਰਨਾ ਜੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਬਖਸ਼ਿਆ ਹੈ। ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਸ਼ਹੀਦੀ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ, ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਦਾ ਇਸ ਹਫ਼ਤਾਵਾਰੀ ਦੀਵਾਨ ਦੇ ਵਿੱਚ ਇਸ ਸਟੇਜ 'ਤੇ ਅੱਜ ਆਖਰੀ ਦੀਵਾਨ ਸੀ। ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਸਾਨੂੰ ਟਾਈਮ ਦਿੱਤਾ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰਨਗੇ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਇੱਕ ਦੋ ਜ਼ਰੂਰੀ ਬੇਨਤੀਆਂ। ਜੋ ਸਾਲਾਨਾ ਬੱਚਿਆਂ ਦਾ ਆਪਾਂ ਗੁਰਮਤਿ ਕੈਂਪ ਗੁਰੂ ਘਰ ਵੱਲੋਂ ਚਲਾਉਂਦੇ ਹਾਂ, ਉਹ ਕੱਲ੍ਹ ਰੋਜ਼ ਤੋਂ ਸਟਾਰਟ ਹੋਣ ਜਾ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਵੇਗਾ। ਸੋ ਉਸ ਵਿੱਚ 100 ਤੋਂ ਵੱਧ ਬੱਚੇ ਰਜਿਸਟਰ ਹੋ ਚੁੱਕੇ ਨੇ। 5 ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਉਸ ਵਿੱਚ ਰਜਿਸਟਰ ਕਰਾ ਸਕਦੇ ਹੋ। ਉਹਦੇ ਵਿੱਚ ਵੱਡੀ ਪ੍ਰੋਬਲਮ ਸਾਨੂੰ ਇਹ ਆਉਂਦੀ ਹੈ ਕਿ ਬੱਚੇ ਤਾਂ ਅਸੀਂ ਰਜਿਸਟਰ ਕਰ ਲੈਂਦੇ ਹਾਂ, ਅਕਸਰ ਵਲੰਟੀਅਰ ਵੀਰ ਉੱਥੇ ਕੰਮ ਕਰਨ ਤੋਂ ਕੰਨੀ ਕਤਰਾਉਂਦੇ ਨੇ। ਜੇ ਉਹਨਾਂ ਨੂੰ ਕਹਿੰਦੇ ਹਾਂ ਵੀ ਕਲਾਸ ਦੇ ਵਿੱਚ ਸਾਡੇ ਨਾਲ ਹੀ ਇੱਕ ਥੋੜ੍ਹਾ ਜਿਹਾ ਆਪਣਾ ਸਹਿਯੋਗ ਦਿਓ, ਉਹ ਪਤਾ ਨਹੀਂ ਕਿਉਂ ਆਪਣੀਆਂ ਸੇਵਾਵਾਂ ਤੋਂ ਆਪਾਂ ਭੱਜਦੇ ਹਾਂ। ਸਾਡੇ ਜਿਹੜਾ ਮੇਨ ਮਕਸਦ ਹੈ ਬੱਚਿਆਂ ਨੂੰ ਗੁਰਬਾਣੀ ਅਤੇ ਬਾਣੀ ਦੇ ਨਾਲ ਜੋੜਨਾ, ਇਹ ਕੈਂਪ ਲਾਉਣ ਦਾ ਮੇਨ ਮਕਸਦ ਹੀ ਇਹ ਹੁੰਦਾ ਹੈ ਕਿ ਸਾਡੇ ਬੱਚੇ ਬਾਣੀ ਅਤੇ ਬਾਣੀ ਦੇ ਨਾਲ ਜੁੜੇ ਰਹਿਣ। ਉਹਦੀਆਂ ਐਗਜ਼ਾਮਪਲਾਂ ਆਪ ਜੀ ਦੇ ਸਾਹਮਣੇ ਨੇ। ਕੁਛ ਕੁ ਬੱਚੇ ਜਿਹੜੇ ਸਾਡੇ ਹਜ਼ੂਰੀ ਰਾਗਿਆਂ ਦੇ ਨਾਲ ਬੈਠ ਕੇ ਸਟੇਜਾਂ 'ਤੇ ਤਾਂਤੀ ਸਾਜ਼ਾਂ ਨਾਲ ਕੀਰਤਨ ਵੀ ਕਰਦੇ ਨੇ। ਸੋ ਇੰਨੀ ਕੁ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹਦੇ ਕੋਲ ਜਿਸ ਅਕੋਰਡਿੰਗ ਆਪ ਸੇਵਾਵਾਂ ਗੁਰਮਤਿ ਕੈਂਪ ਦੇ ਵਿੱਚ ਨਿਭਾ ਸਕਦੇ ਹੋ, ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਇਹ ਅਕਸਰ ਸਾਨੂੰ ਹਰ ਵਾਰ ਪ੍ਰੋਬਲਮ ਆਉਂਦੀ ਹੈ ਕਿ ਉੱਥੇ ਵਲੰਟੀਅਰਾਂ ਦੀ ਕਮੀ ਕਰਕੇ ਅਸੀਂ ਗੁਰਮਤਿ ਕੈਂਪ ਦਾ ਸਮਾਂ ਘਟਾਉਂਦੇ ਹਾਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਗੁਰਮਤਿ ਕੈਂਪਾਂ ਦੇ ਜੋ ਅੱਗੇ 5-5 ਹਫ਼ਤੇ ਗੁਰਮਤਿ ਕੈਂਪ ਲੱਗਦੇ ਰਹੇ ਨੇ, ਤੁਹਾਡਾ ਇੰਨਾ ਕੁ ਸਹਿਯੋਗ ਹੋਵੇ ਕਿ ਤੁਸੀਂ ਕਹੋ ਕਿ ਕੋਈ ਗੱਲ ਨਹੀਂ ਜੀ, ਚਾਹੇ 2 ਮਹੀਨੇ ਵੀ ਕੈਂਪ ਲਾਉਣ ਦੀ ਲੋੜ ਪੈਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਜੇ ਕਿਸੇ ਕੋਲ ਵੀ ਟਾਈਮ ਹੈ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ, ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ 2:30 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਦਾ ਨਾਮ ਸ਼ੀਤਲ ਤੋਂ ਸ਼ੀਤਲ ਹੈ ਔਰ ਗਰਮ ਤੋਂ ਗਰਮ ਹੈ। ਤਪ ਦੇ ਹਿਰਦੇ ਨੂੰ ਠਾਰ ਵੀ ਦਿੰਦਾ ਹੈ ਤੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਸਾੜ ਕੇ ਸੁਆਹ ਵੀ ਕਰ ਦਿੰਦਾ। ਤਾਂ ਦੋ ਤਰੀਕੇ ਦੇ ਨਾਲ ਨਾਮ ਦੇ ਵਿੱਚ ਹਰ ਪ੍ਰਕਾਰ ਦਾ ਐਲੀਮੈਂਟ ਹੈ, ਪਰ ਜਿਹੜਾ ਹਿਰਦਾ ਤਪਦਾ ਪਿਆ, ਸੜਦਾ ਪਿਆ, ਜਿਸ 'ਚ ਦਵੈਸ਼ ਹੈ, ਈਰਖਾ ਹੈ, ਆਪਣੀ ਅੱਗ ਦੇ ਵਿੱਚ ਆਪ ਹੀ ਸੜਨਾ, ਇਹ ਇੱਕ ਗੁੱਝੀ ਅੱਗ ਹੁੰਦੀ ਜਿਹੜੀ ਦੇਸਤੀ ਨਹੀਂ, ਇਨਵਿਜ਼ੀਬਲ ਫਾਇਰ ਜਿਹਨੂੰ ਕਹਿੰਦੇ ਨੇ। ਵਿਜ਼ੀਬਲ ਸਾਨੂੰ ਆ ਲੰਗਰ 'ਚ ਜਾਓ ਤਾਂ ਤੁਹਾਨੂੰ ਅੱਗ ਦਿਸੇਗੀ ਜਿਸ 'ਚ ਹੱਥ ਸੜ ਜਾਂਦਾ ਹੈ, ਜਾਂ ਜਿਹਦੇ ਨਾਲ ਰੋਟੀ ਪਾਣੀ ਅਸੀਂ ਪਕਾਉਂਦੇ। ਵੈਸੇ ਚਾਰ ਪ੍ਰਕਾਰ ਦੀਆਂ ਅਗਨੀਆਂ ਹੁੰਦੀਆਂ ਨੇ ਅਤੇ ਦੋ ਦਾ ਮੈਂ ਜ਼ਿਕਰ ਕਰਾਂਗਾ, ਇੱਕ ਜਿਹੜੀ ਦਿਸਦੀ ਹੈ ਅਤੇ ਇੱਕ ਜਿਹੜੀ ਦਿਸਦੀ ਨਹੀਂ। ਉਹਨੂੰ ਗੁੱਝੀ ਪਾਹੇ ਕਹਿੰਦੇ, ਗੁੱਝੀ ਮੈਨੇ ਦਿਸੇ ਨਾ ਪਰ ਅੱਗ ਹੋਵੇ, ਸੇਕਾ ਉਹਦਾ ਹੋਵੇ। ਤੋ ਇਸ ਅੱਗ ਦੇ ਨਾਲ ਅਸੀਂ ਰੋਟੀ ਨਹੀਂ ਪਕਾ ਸਕਦੇ, ਇਹ ਸਕਿੰਦੂ ਨਹੀਂ ਸਾੜਦੀ, ਇਹ ਹਿਰਦੇ ਨੂੰ ਸਾੜਦੀ, ਇਹਦੇ ਵਿੱਚ ਹਿਰਦਾ ਸੜਦਾ। ਗੁੱਝੀ ਪਾਹੇ ਜਲੇ ਸੰਸਾਰਾ, ਗੁਰੂ ਅਰਜਨ ਦੇਵ ਮਹਾਰਾਜ ਦੀ ਪੰਕਤੀ ਹੈ ਕਿ ਗੁੱਝੀ ਅੱਗ ਦੇ ਨਾਲ ਸਾਰਾ ਸੰਸਾਰ ਜਿਹੜਾ ਨਾ ਇਹ ਸੜਦਾ ਪਿਆ। ਅਤੇ ਨਾਲ ਇੱਕ ਗੱਲ ਹੋਰ ਕਹਿੰਦੇ ਨੇ ਕਿ ਭਗਤ ਨਾ ਵਿਆਪੇ ਮਾਇਆ, ਜਿਹੜਾ ਭਗਤ ਹੈ ਉਹ ਇਸ ਮਾਇਆ ਦੀ ਅਗਨ ਤੋਂ ਨਿਰਲੇਪ ਰਹਿੰਦਾ ਹੈ। ਭਾਵ ਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਇਸ ਅੱਗ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਸਨੂੰ ਸੇਕਾ ਕੁਛ ਨਹੀਂ ਕਹਿੰਦਾ, ਉਸਨੂੰ ਅੱਗ ਪਾਉਂਦੀ ਨਹੀਂ। ਕਈ ਤੁਸੀਂ ਦੇਖਿਓ ਨਾ ਜਦੋਂ ਜਿਹੜੇ ਫਾਇਰ ਬ੍ਰਿਗੇਡ ਵਾਲੇ ਬੰਦੇ ਜਿਹੜੇ ਜਾਂਦੇ ਨੇ ਜਿਸ ਘਰ ਦੇ ਵਿੱਚ, ਇਹਨਾਂ ਤੋਂ ਕੋਲ ਇੱਕ ਡਰੈਸ ਹੁੰਦੀ, ਜਦੋਂ ਇਹ ਪਾ ਲੈਂਦੇ ਨੇ ਨਾ ਅਤੇ ਉਹ ਭਾਵੇਂ ਅੱਗ ਦੇ ਵਿੱਚੋਂ ਵੀ ਨਿਕਲ ਜਾਣ ਅਤੇ ਉਹਨਾਂ ਨੂੰ ਅੱਗ ਕੁਛ ਨਹੀਂ ਕਹਿੰਦੀ, ਅੱਗ ਦਾ ਸੇਕ ਜਿਹੜਾ ਉਹਨਾਂ ਨੂੰ ਲੱਗਦਾ ਨਹੀਂ, ਮਹਿਸੂਸ ਨਹੀਂ ਹੁੰਦਾ। ਇਸੇ ਤਰ੍ਹਾਂ ਭਗਤ ਜਿਹੜੇ ਨੇ ਉਹ ਸੰਸਾਰ ਦੀ ਅੱਗ ਦੇ ਵਿੱਚ ਰਹਿੰਦੇ ਹੋਇਆਂ ਵੀ ਉਹਨਾਂ ਨੂੰ ਅਗਨੀ ਜਿਹੜੀ ਹੈ ਉਹ ਸਾੜਦੀ ਨਹੀਂ, ਲੇਕਿਨ ਸੰਸਾਰੀਆਂ ਨੂੰ ਇਹ ਅੱਗ ਜਿਹੜੀ ਹੈ ਇਹ ਸਾੜਦੀ। ਫਰੀਦ ਸਾਹਿਬ ਨੇ ਵੀ ਕਿਤੇ ਕਿਹਾ ਕਿ ਕਿਝ ਨਾ ਬੁੱਝੇ ਕਿਝ ਨਾ ਸੁੱਝੇ ਦੁਨੀਆਂ ਗੁੱਝੀ ਪਾਹੇ, ਇਹ ਸੰਸਾਰ ਜਿਹੜਾ ਹੈ ਇਹ ਗੁੱਝੀ ਅੱਗ ਹੈ। ਇਸ ਅੱਗ ਵਿੱਚ ਸਰੀਰ ਨਹੀਂ ਸੜਦਾ, ਹਿਰਦਾ ਸੜਦਾ, ਮਨ ਸੜਦਾ। ਕਹਿੰਦੇ ਨੇ ਫਲਾਣੇ ਨੂੰ ਬੜਾ ਸਾੜ ਆਈ, ਮੇਰੇ ਨਾਲ ਸੜਦਾ, ਉਹਦਾ ਭਾਵ ਇਹ ਨਹੀਂ ਕਿ ਉਹਨੂੰ ਅੱਗ ਲੱਗ ਗਈ ਹੈ, ਉਹਦਾ ਮਤਲਬ ਇਹ ਹੈ ਕਿ ਉਹਦਾ ਹਿਰਦਾ ਜਿਹੜਾ ਹੈ ਉਹ ਖੁਸ਼ ਨਹੀਂ, ਨਾ ਖੁਸ਼ ਹੈ, ਤ੍ਰਿਪਤ ਨਹੀਂ। ਦੂਸਰੇ ਵੱਲ ਵੇਖ ਕੇ ਉਹਦਾ ਅੰਦਰੋਂ ਜਿਹੜਾ ਕੁਮਲਾ ਜਾਂਦਾ, ਸੜ ਜਾਂਦਾ, ਸਵਾਹ ਹੋ ਜਾਂਦਾ। ਉਹ ਕਹਿੰਦੇ ਵੇਖ ਕੇ ਸਵਾਹ ਹੋ ਜਾਂਦਾ। ਇਹ ਪੰਜਾਬੀ ਕਹਾਵਤਾਂ ਐਵੇਂ ਨਹੀਂ ਬਣੀਆਂ ਹੋਈਆਂ। ਫਰੀਦ ਕਹਿੰਦੇ ਨੇ ਕਿਝ ਨਾ ਬੁੱਝੇ ਕਿਝ ਨਾ ਸੁੱਝੇ ਦੁਨੀਆਂ ਗੁੱਝੀ ਪਾਹੇ, ਕੁਝ ਨਹੀਂ ਸੋਚਦਾ ਕੁਝ ਨਹੀਂ ਬੁੱਝਦਾ। ਕੁਝ ਸੋਚਣ ਸਮਝਣਾ ਬੰਦੇ ਦੇ ਹੱਥ ਵਿੱਚ ਨਹੀਂ, ਆਦਮੀ ਸੋਚਣਾ ਚਾਹੁੰਦਾ ਹੈ ਪਰ ਸੋਚ ਕਿਹੜੀ ਕੰਮ ਨਹੀਂ ਕਰਦੀ। ਇੰਨਾ ਇੰਟੈਲੀਜੈਂਟ ਆਦਮੀ, ਨੌਲੇਜ ਆਦਮੀ, ਜਿੰਨਾ ਇਤਨਾ ਗਿਆਨਵਾਨ ਆਦਮੀ ਨੂੰ ਵੀ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ ਹੈ, ਕੀ ਸਮਝਣਾ ਹੈ। ਇਸ ਕਰਕੇ ਗੁਰੂ ਦੀ ਲੋੜ ਪੈਂਦੀ। ਕਿਝ ਨਾ ਬੁੱਝੇ ਕਿਝ ਨਾ ਸੁੱਝੇ ਦੁਨੀਆਂ ਗੁੱਝੀ ਪਾਹੇ, ਦੁਨੀਆਂ ਜਿਹੜੀ ਗੁੱਝੀ ਅੱਗ ਹੈ, ਅਦ੍ਰਿਸ਼ਟ ਇਨਵਿਜ਼ੀਬਲ ਫਾਇਰ ਹੈ। ਅਤੇ ਅੱਗੋਂ ਫਿਰ ਫਰੀਦ ਸਾਹਿਬ ਕਹਿੰਦੇ ਨੇ ਸਾਈਂ ਮੇਰੇ ਚੰਗਾ ਕੀਤਾ, ਮੇਰੇ ਸਾਈਂ ਨੇ ਭਾਵ ਕਿ ਪਰਮਾਤਮਾ ਨੇ, ਮੇਰੇ ਗੁਰੂ ਨੇ ਇਹ ਚੰਗਾ ਕੀਤਾ ਕਿ ਮੈਨੂੰ ਇਸ ਅੱਗ ਤੋਂ ਬਚਾ ਲਿਆ। ਭਗਤ ਨਾ ਵਿਆਪੇ ਮਾਇਆ, ਸਾਈਂ ਮੇਰੇ ਚੰਗਾ ਕੀਤਾ, ਨਹੀਂ ਤਾਂ ਹਮ ਵੀ ਦੱਜਾਂ ਆਹੀ, ਨਹੀਂ ਤਾਂ ਮੈਂ ਵੀ ਇਸ ਅੱਗ 'ਚ ਸੜ ਕੇ ਸੁਭਾਅ ਹੋ ਜਾਵਾਂ ਜਿਸ ਅੱਗ 'ਚ ਦੁਨੀਆਂ ਸੜਦੀ ਪਈ ਹੈ। ਤਾਂ ਗੁਰੂ ਕਹਿੰਦੇ ਨੇ ਨਾਮ ਜਿਹੜਾ ਇਹ ਸ਼ੀਤਲ ਹੈ, ਸ਼ੀਤਲ ਤਰ ਸ਼ੀਤਲ ਹੈ ਔਰ ਗਰਮ ਤਰ ਗਰਮ ਹੈ। ਘੋਰ ਦੁਖੀ ਅਨਕਹਤਿੰਗ ਜਨਮ ਦਰਿਦੰ ਮਹਾਂ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤ। ਜਿੱਦਾਂ ਅੱਗ ਜਿਹੜੀ ਹੈ ਲੱਕੜ ਨੂੰ ਸਾੜ ਕੇ ਸਵਾਹ ਕਰਦੀ ਹੈ, ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਪਾਪਾਂ ਨੂੰ, ਕਲੇਸ਼ਾਂ ਨੂੰ, ਦੁੱਖਾਂ ਨੂੰ, ਝੋਰਿਆਂ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ। ਇਹ ਗਰਮ ਤੋਂ ਗਰਮ ਹੈ, ਠੰਡੇ ਤੋਂ ਠੰਡਾ ਹੈ। ਇਹ ਠੰਡੇ ਦੇ ਰੂਪ ਦੇ ਵਿੱਚ ਅਸੀਂ ਇਹ ਸ਼ਬਦ ਪੜ੍ਹਨ ਲੱਗੇ ਹਾਂ। ਤਪਤ ਕੜਾਹਾ ਭੁੱਜ ਗਿਆ, ਅੰਦਰ ਅੱਗ ਬਲਦੀ ਪਈ ਸੀ ਨਾ, ਗੁਰਸੀਤਲ ਨਾਮ ਦੀ ਉਹ
ਗੁਰੂ ਨੇ ਸੀਤਲ ਨਾਮ ਦਿੱਤਾ ਹੈ ਅਤੇ ਮੇਰਾ ਤਨ ਮਨ ਜਿਹੜਾ ਇਹ ਠੰਡਾ ਹੋ ਗਿਆ।

ਇਹ ਸਾਰੀਆਂ ਐਗਜ਼ਾਮਪਲਸ, ਸਾਰੀਆਂ ਉਦਾਹਰਨਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਾਸਤੇ ਦੇ ਰਹੇ ਨੇ। ਇਹ ਸ਼ਹੀਦੀ ਦਾ ਜ਼ਿਕਰ ਹੈ ਸਾਰਾ ਇਸ ਵਾਰ ਦੇ ਵਿੱਚ, ਔਰ ਇੱਕੋ ਹੀ ਵਾਰ ਹੈ ਜਿਹੜੀ ਇਸ ਚੀਜ਼ ਨੂੰ ਡਿਸਕ੍ਰਾਈਬ ਕਰਦੀ ਹੈ, ਐਕਸਪਲੇਨ ਕਰਦੀ ਹੈ। ਇਹਦੇ ਵਿੱਚ ਗੁਰੂ ਅਰਜਨ ਦੀ ਜੋ ਬਿਰਤੀ ਹੈ ਨਾ ਸ਼ਹੀਦੀ ਦੇ ਟਾਈਮ ਦੇ ਉੱਤੇ, ਇਤਨੇ ਤਸੀਹੇ ਦੇਣ ਦੇ ਬਾਵਜੂਦ ਵੀ ਜੋ ਸਜ਼ਾ ਮੁਕਰਰ ਕੀਤੀ ਸੀ ਤੱਤੀ ਤਵੀ 'ਤੇ ਬਿਠਾਉਣ ਦੀ, ਫਿਰ ਦੇਗ 'ਚ ਉਬਾਲਾ ਦੇਣ ਦੀ, ਉਸ ਤੋਂ ਬਾਅਦ ਗਰਮ ਰੇਤ ਦੇ ਕੜਛੇ ਜਿਹੜੇ ਨੇ ਉਹ ਵੀ ਸੀਸ 'ਤੇ ਪਾਉਣ ਦੀ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਭਾਣੇ ਨੂੰ ਖਿੜੇ ਬੱਥੇ ਮੰਨਿਆ ਹੈ। ਜੇਠ ਹਾੜ ਦੇ ਦਿਨਾਂ ਦੀ ਗਰਮੀ ਤੁਸੀਂ ਹਿਸਾਬ ਲਗਾ ਸਕਦੇ ਹੋ, ਹਿੰਦੁਸਤਾਨ ਦੀ ਗਰਮੀ। ਨੰਗਾ ਪੈਰ ਅਸੀਂ ਜ਼ਮੀਨ 'ਤੇ ਨਹੀਂ ਰੱਖ ਸਕਦੇ, ਇੱਥੇ ਵੀ ਹੁਣ ਬਾਹਰ ਖਲੋਤੇ ਸਾਂ, ਗੱਡੀ ਲਵਾਉਣੀ ਸੀ, ਮੈਂ ਦਵਾਈਆਂ ਭੁੱਲ ਗਿਆ ਅਤੇ ਇਹਨੂੰ ਭੇਜਿਆ ਦੁਬਾਰਾ, ਅਤੇ ਮੈਂ ਖਲੋਤਾ ਅਤੇ ਪੈਰ ਮੇਰੇ ਸੜ ਗਏ। ਇਹ ਬਾਹਰ ਦੀ ਗੱਲ ਹੈ, ਪਾਰਕਿੰਗ ਦੀ। ਅਤੇ ਮੈਂ ਕਿਹਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਹੋ ਤੁਸੀਂ, ਧੰਨ ਹੋ ਤੁਸੀਂ ਕੀਰਤਨ ਦੇ ਦਾਤੇ, ਜਿਨ੍ਹਾਂ ਨੇ ਕੀਰਤਨ ਜਿਹੜਾ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਟੌਪ ਸਨ, ਟੌਪ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਬਾਣੀ ਦਾ ਜਹਾਜ਼ ਵੀ ਉਹਨਾਂ ਨੇ ਤਿਆਰ ਕਰਵਾਇਆ, ਭਾਈ ਗੁਰਦਾਸ ਜੀ ਨੇ ਸੇਵਾ ਕੀਤੀ। ਜਦੋਂ ਇਹ ਧਰਮ ਚੱਲਿਆ ਸੀ ਨਾ, ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ, ਉਦੋਂ ਇਹ ਬਿਲਕੁਲ ਬ੍ਰੈਂਡ ਨਿਊ ਧਰਮ, ਬਿਲਕੁਲ ਨਵਾਂ, ਇੱਕ ਆਸ਼ਾ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਪਦੇਸ਼ ਜੋ ਨਿਰੰਕਾਰ ਤੋਂ ਲੈ ਕੇ ਆਏ ਸਨ, ਉਹ ਖਲਕਤ ਨੂੰ ਦੇਣ ਵਾਸਤੇ ਜਗ੍ਹਾ ਜਗ੍ਹਾ ਟਰੈਵਲ ਕੀਤਾ। ਚਾਰ ਉਦਾਸੀਆਂ ਪਾਤਸ਼ਾਹ ਨੇ ਕੀਤੀਆਂ ਆਪਣੇ ਜੀਵਨ ਦੇ ਵਿੱਚ, ਪ੍ਰਚਾਰ ਕੀਤਾ। ਫਿਰ ਦੂਸਰੀ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਗੁਰੂ ਅਮਰਦਾਸ ਪਾਤਸ਼ਾਹ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਉਦੋਂ ਇਹ ਅਸਥਾਨ ਬਣਨਾ ਸ਼ੁਰੂ ਹੋਇਆ ਗੁਰੂ ਰਾਮਦਾਸ ਜੀ ਦੇ ਸਮੇਂ, ਜਿਸਨੂੰ ਅਸੀਂ ਸਿੱਖ ਧਰਮ ਦਾ, ਸਿੱਖਇਜ਼ਮ ਦਾ ਹੱਬ ਕਹਿੰਦੇ ਹਾਂ, ਕੇਂਦਰ ਕਹਿੰਦੇ ਹਾਂ। ਕੋਈ ਵੀ ਸਿੱਖ ਕਿਤੇ ਬੈਠਾ ਹੋਵੇ, ਉਹ ਅਰਦਾਸ ਕਰਦਾ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਇਹ ਅਰਦਾਸ ਕੀਤੀ ਜਾਂਦੀ। ਸਿੱਖ ਉੱਥੇ ਨਾਲ ਜੁੜਿਆ, ਉਹ ਸਾਡੀ ਹੱਬ ਹੈ, ਸਾਡਾ ਕੇਂਦਰ ਹੈ, ਸਾਡਾ ਮਰਕਜ਼ ਹੈ। ਉਹ ਅਸਥਾਨ ਦੀ ਸੇਵਾ ਗੁਰੂ ਰਾਮਦਾਸ ਉਦੋਂ ਜੋਤੀ ਜੋਤ ਸਮਾ ਕੇ, ਫਿਰ ਇਹਦੀ ਜਿਹੜੀ ਇਹਨੂੰ ਕੰਪਲੀਟ ਕੀਤਾ ਸੇਵਾ ਨੂੰ, ਇਹ ਸੇਵਾ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਕੰਪਲੀਟ ਕੀਤਾ। ਤੋ ਕਹਿਣ ਦਾ ਮਕਸਦ ਮੇਰਾ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਤੱਕ ਇਹ ਧਰਮ ਜਿਹੜਾ ਇਹ ਟੌਪ 'ਤੇ ਚਲਾ ਗਿਆ ਸੀ। ਮੁਸਲਮਾਨ ਵੀ ਸਿੱਖ ਬਣਨੇ ਸ਼ੁਰੂ ਹੋ ਗਏ ਸਨ, ਹਿੰਦੂ ਵੀ ਸਿੱਖ ਬਣਨੇ ਸ਼ੁਰੂ ਹੋ ਗਏ ਸਨ, ਕਿਉਂਕਿ ਇਤਨਾ ਵਧੀਆ ਧਰਮ ਜਿਹ 'ਚ ਪਖੰਡ ਕੋਈ ਨਹੀਂ ਸੀ, ਕੋਈ ਮਿਲਾਵਟ ਨਹੀਂ ਸੀ। ਹਿੰਦੂ ਜਿਹੜੇ ਸਨ ਉਹਨਾਂ ਦੇ ਵਿੱਚ ਬ੍ਰਹਮਨਿਜ਼ਮ ਦੇ ਵਿੱਚ ਪਖੰਡ ਬਹੁਤ ਜ਼ਿਆਦਾ ਸੀ, ਉਹ ਲੋਕਾਂ ਨੂੰ ਲੁੱਟਦੇ ਸਨ ਧਰਮ ਦੇ ਨਾਂ 'ਤੇ। ਇਸ ਕਰਕੇ ਪਾਤਸ਼ਾਹ ਜੀ ਨੇ, ਸਾਡੇ ਗੁਰੂਆਂ ਨੇ ਬ੍ਰਹਮਣ ਦੀ ਰੋ ਰੀਤੀ ਨੂੰ, ਬ੍ਰਹਮਣ ਦੇ ਸਰੂਪ ਨੂੰ ਅਤੇ ਬ੍ਰਹਮਣ ਦੀ ਵਿਚਾਰਧਾਰਾ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕੀਤਾ। ਤੁਸੀਂ ਬਾਣੀ ਕਦੀ ਪੜ੍ਹ ਕੇ ਦੇਖਿਓ, ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਦੀ, ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ 'ਚ ਇਹ ਚੀਜ਼ਾਂ ਬੁਲੰਦ ਵਾਂਗ ਮਿਲਣ ਲੱਗੀਆਂ। ਆਸਾ ਦੀ ਵਾਰ 'ਚ ਤਾਂ ਬਹੁਤ ਜ਼ਿਆਦਾ ਗੁਰੂ ਨਾਨਕ ਦੇਵ ਜੀ ਨੇ ਚੋਟ ਕੀਤੀ ਹੈ। ਗੁਰੂ ਅਰਜਨ ਦੇਵ ਜੀ ਨੂੰ ਸੱਚੇ ਪਾਤਸ਼ਾਹ ਕਹਿਣ ਲੱਗ ਪਏ ਸਨ। ਉਹਨਾਂ ਕੋਲ ਬੱਗੀ ਸੀ ਘੋੜਿਆਂ ਦੀ, ਹਵੇਲੀ ਸੀ ਅੰਮ੍ਰਿਤਸਰ ਦੇ ਵਿੱਚ, ਅਤੇ ਹਕੂਮਤ ਨੂੰ ਹੋਇਆ ਇਹ ਤਾਂ ਧਰਮ ਜੇ ਵੱਧ ਗਿਆ ਤਾਂ ਸਾਰੇ ਲੋਕ ਸਿੱਖ ਬਣ ਜਾਣਗੇ, ਮੁਸਲਮਾਨ ਵੀ ਸਿੱਖ ਬਣ ਜਾਣਗੇ, ਅਤੇ ਕਿਉਂ ਨਾ ਇਹਨਾਂ ਦੇ ਗੁਰੂ ਨੂੰ ਸ਼ਹੀਦ ਕੀਤਾ ਜਾਵੇ। ਕਾਰਨ ਦੱਸਿਆ ਜਾਂਦਾ ਚੰਦੂ ਦਾ, ਪ੍ਰਿਥੀ ਜਾਂਦੀ ਈਰਖਾ, ਔਰ ਇੱਕ ਦੋ ਹੋਰ ਗੱਲਾਂ ਜਿਹੜੀਆਂ ਦੱਸੀਆਂ ਜਾਂਦੀਆਂ ਨੇ। ਪਰ ਤਵਾਰੀਖੇ ਜਹਾਂਗੀਰ ਦੇ ਵਿੱਚ, ਤਵਾਰੀਖੇ ਆਪਣੀ ਡਾਇਰੀ ਦੇ ਵਿੱਚ ਜਹਾਂਗੀਰ ਨੇ ਲਿਖਿਆ ਸੀ ਕਿ ਇਹ ਧਰਮ ਨੂੰ ਮੈਂ ਬੜੀ ਦੇਰ ਤੋਂ, ਉਸਨੇ ਧਰਮ ਨਾਮ ਨਾਲ ਦੇਖ ਕੇ ਦੁਕਾਨ ਲਿਖਿਆ, ਮੈਂ ਇਸ ਦੁਕਾਨ ਨੂੰ ਜੋ ਕਿ ਬੜੀ ਪ੍ਰਬਲ ਤਰੀਕੇ ਦੇ ਨਾਲ ਵੱਧ ਰਹੀ ਸੀ, ਇਸ ਨੂੰ ਮੈਂ ਖਤਮ ਕਰਨਾ ਚਾਹੁੰਦਾ, ਕਿਉਂਕਿ ਅਗਰ ਇਹਨਾਂ ਨੂੰ ਖੱਠਲ ਨਾ ਪਾਈ ਗਈ
तो सारे संसार च सिख ही सिख हो जाएंगे, क्योंकि बड़ी लासानी बड़ी

ਦੀ ਸਮਾਪਤੀ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ ਸਾਧ ਸੰਗਤ ਜੀ ਆਓ ਸਾਰੇ ਸੰਗਤ ਰਲ ਕੇ ਆਨੰਦ ਸਾਹਿਬ ਦੇ ਪਾਠ ਕਰੀਏ ਸਭ ਦਾ ਬਹੁਤ ਬਹੁਤ ਧੰਨਵਾਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਝੂਠਾ ਗੁਰ ਤੁਮ ਪਹਿਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹੈ ਘਰ ਨਾਉਣ ਦਿਆ ਮੈਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਨਾਮ ਜਪਿਆ ਵਣ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾ ਸੁਹਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ

ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਤਾਰ ਜਿਉ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਆਪਣੀਆਂ ਸੰਗਤਾਂ ਤੇ ਜੋ ਹਫ਼ਤਾਵਾਰੀ ਸੱਚੇ ਪਾਤਸ਼ਾਹ ਜੀ ਉਹ ਦੀਵਾਨ ਸਜੇ ਹਨ ਸੱਚੇ ਪਾਤਸ਼ਾਹ ਜੀ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਅੱਜ ਦੇ ਸੱਚੇ ਪਾਤਸ਼ਾਹ ਜੀ ਐਤਵਾਰ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ ਸੱਚੇ ਪਾਤਸ਼ਾਹ ਜੀ ਗੁਰਮਤਿ ਵਿਚਾਰਾਂ ਇਤਿਹਾਸਕ ਵਿਚਾਰਾਂ ਨਾਮ ਸਿਮਰਨ ਅਤੇ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਬੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਰਤਨ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਇਤਿਹਾਸਕ ਵਿਚਾਰਾਂ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਜਿਨ੍ਹਾਂ ਸ਼ਹੀਦਾਂ ਨੇ ਆਪ ਜੀਆਂ ਦੀ ਆਣ ਸ਼ਾਨ ਨੂੰ ਬਰਕਰਾਰ ਰੱਖਦਿਆਂ ਹੋਇਆ ਆਪ ਜੀਆਂ ਦੇ ਦਰ ਘਰ ਵਿਖੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਭ ਨੂੰ ਕੋਟ ਕੋਟ ਪ੍ਰਣਾਮ ਹੈ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਬੇਅੰਤ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਭਰੀ ਹੈ ਸਭ ਦੀਆਂ ਦਰ ਹਾਜ਼ਰੀਆਂ ਤੇ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਸੱਚੇ ਪਾਤਸ਼ਾਹ ਜੀ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਦਵਿੰਦਰ ਸਿੰਘ ਸਮੂਹ ਰੰਧਾਵਾ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਚਾਨਣ ਸਿੰਘ ਪਾਹਲਪ੍ਰੀਤ ਸਿੰਘ ਬੀਬੀ ਗੁਰਲੀਨ ਕੌਰ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਚੜ੍ਹਦੀਆਂ ਕਲਾ ਬਖਸ਼ਣੀਆਂ ਭਾਈ ਤਾਰਾ ਸਿੰਘ ਉਹਨਾਂ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਸਿਮਰ ਸਿੰਘ ਹਰਨੂਰ ਕੌਰ ਉਹਨਾਂ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆ ਤੇ ਹਰਨੂਰ ਕੌਰ ਦੇ ਗ੍ਰੈਜੂਏਸ਼ਨ ਹੋਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਭ ਦੇ ਨਾਮ ਆਪ ਜੀ ਜਾਂਦੇ ਸਭ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਲੰਗਰ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਇ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੇ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾਰ ਕਰ ਸੇਵ ਦੇ ਗੁਰ ਪਾਰੇ ਉਤਾਰਨ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ ਆਪ ਸੰਗਤਾਂ ਨੇ ਐਤਵਾਰ ਦੇ ਵਿਸ਼ੇਸ਼ ਦੀਵਾਨ ਜੋ ਨਾਮਰ ਜੀਵੜਿਆਂ ਦੀ ਯਾਦ ਵਿੱਚ ਸਜੇ ਸਨ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਅੱਜ ਦੇ ਦੀਵਾਨ ਸਜੇ ਸਨ, ਇਸ ਵੇਲੇ ਸਮਾਪਤੀਆਂ ਹੋਈਆਂ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਸੋ ਆਪ ਦਾ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦੀ। ਇੱਥੇ ਦੁਪਹਿਰ ਦੇ ਦੀਵਾਨਾਂ ਦੀ ਸੰਪੂਰਨਤਾ ਹੈ, ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ। ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਆ ਰਹੇ ਹਨ, ਇਸੇ ਸੰਬੰਧ ਵਿੱਚ ਗੁਰੂ ਘਰ ਵਿਖੇ ਜੋ ਸੁਖਮਨੀ ਸਾਹਿਬ ਦੇ ਜਾਪ ਬੀਬੀਆਂ ਵੱਲੋਂ ਚੱਲ ਰਹੇ ਹਨ, ਸੋ ਆਪ ਸੰਗਤਾਂ ਸ਼ਾਮਾਂ ਦੇ ਸਮੇਂ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸਹਿਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੇ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕਾ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਸਭਨਾ ਗੱਲਾਂ ਸਮਰਾ ਸੁਆਮੀ ਸੁਖ ਅਮਰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇ ਘਰ ਸੁਭਾਗੈ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਹਿ ਸੁਖਵਾ ਤਿਤ ਕਰ ਅਨਹਦ ਵਾਜੇ ਅਨੰਤ ਸੁਨੋ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭੈ ਸੁਰਸੇ ਪੂਰੇ ਗੁਰ ਤੇ ਜਾਣੀ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਤੋਂ ਆਗੇ ਅਰਦਾਸ ਮਾਰੀ ਜੀ ਉਹ ਪਿੰਡ ਸਭ ਤੇਰਾ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲਣਾ ਜੀ
0: ਵਾਹਿਗੁਰੂ
1: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਜਿਹਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ
0: ਵਾਹਿਗੁਰੂ
1: ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ
0: ਵਾਹਿਗੁਰੂ
1: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲਣਾ ਜੀ
0: ਵਾਹਿਗੁਰੂ
1: ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ
0: ਵਾਹਿਗੁਰੂ
1: ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ
0: ਵਾਹਿਗੁਰੂ
1: ਸਿੱਖਾਂ ਦਾ ਮਨ ਨੀ ਵਾਹ ਮਤ ਉੱਚੀ ਮਤ ਪਾਦੇ ਰਾਖੇ ਆਵ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦਾ ਮਹਾਂਵਾਕ ਹੈ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀ ਦਰਕਰ ਦੇ ਪ੍ਰੀਤਵਾਨ ਬੀਬੀ ਮਨਜੀਤ ਕੌਰ ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਇਸ ਵੇਲੇ ਧੁਰਕੀ ਬਾਣੀ ਦੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਜਾ ਰਹੇ ਹਨ ਛੇ ਪੌੜੀਆਂ ਅਨੰਦ ਸਾਹਿਬ ਜੀ ਕੀ ਅਰਦਾਸ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਵਿਛੜੀ ਆਤਮਾ ਨੂੰ ਕਲਿਆਣਤਾ ਬਖਸ਼ਣੀ ਪਿੱਛੇ ਪਰਿਵਾਰ ਨੂੰ ਭਾਣਾ ਮਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ ਰਮਤਾ ਨੂੰ ਲੈ ਕੇ ਆਪਦੇ ਹਜ਼ੂਰ ਦੇਗ ਦੀ ਸੇਵਾ ਹੋਈ ਹੈ ਕਰੀ ਪਾਕ ਸਾਲ ਸੋਜ ਪਵਿਤਰਾਵਨ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ ਕਰਕੇ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ
0: ਸਤਿ ਸ੍ਰੀ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰੱਬ ਅੱਗੇ ਫਰਿਆਦ ਕਰਦੇ ਨੇ ਹੇ ਦਾਤਾ ਕਿਰਪਾ ਕਰ ਜੀਵਨ ਦੇ ਅੰਦਰ ਤੇਰਾ ਨਾਮ ਆ ਜਾਏ ਦਿਨ ਦੀ ਸ਼ੁਰੂਆਤ ਤੇਰੀ ਨਮਸਕਾਰ ਤੋਂ ਸ਼ੁਰੂ ਹੋਵੇ ਜੀਵਨ ਦੇ ਅੰਦਰ ਸਤਿਗੁਰੂ ਆਪ ਪ੍ਰਕਾਸ਼ ਬਖਸ਼ੋ ਸੁਖ ਬਖਸ਼ੋ ਦੁਨੀਆਂ ਦੇ ਸੰਤ ਮਹਾਤਮਾ ਮਹਾਂਪੁਰਖ ਸਰਬ ਲੁਕਾਈ ਪਰਮਾਤਮਾ ਦਾ ਧੰਨਵਾਦ ਕਰਦੀ ਅੰਮ੍ਰਿਤ ਵੇਲੇ ਦਾ ਪ੍ਰਭਾਤ ਵੇਲੇ ਦਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੀ ਸਤਿਗੁਰਾਂ ਨੇ ਕਿਹਾ ਪੰਛੀ ਵੀ ਨਿਰੰਕਾਰ ਤੇਰੀ ਇਬਾਦਤ ਜੁੜਦੇ ਮਹਾਰਾਜ ਸੰਤ ਮਹਾਤਮਾ ਭਗਤੀ ਕਰਦੇ ਹੋਏ ਤੇਰੀ ਯਾਦ ਵਿਚ ਜੁੜਦੇ ਹਨ ਜੰਗਲਾਂ ਦੇ ਵਿਚ ਰਹਿਣ ਵਾਲੇ ਜੀਵ ਜੰਤੂ ਪੰਛੀ ਪੁਕਾਰ ਕਰਦੇ ਨੇ ਭਾਵੇਂ ਵੇਖਣ ਚ ਸਾਨੂੰ ਇਹ ਸੁਣਦਾ ਕਿ ਚਿੜੀ ਜਿਹੜੀ ਹੈ ਇਹ ਪਉ ਫਟਾਲੇ ਵੇਲੇ ਬੋਲਦੀ ਹੈ ਪਰ ਇਸ ਨੂੰ ਪਤਾ ਲੱਗ ਜਾਂਦਾ ਕਿ ਅੰਮ੍ਰਿਤ ਵੇਲਾ ਹੋਇਆ ਪਉ ਫਟਾਲਾ ਹੋਇਆ ਚਿੜੀ ਚੂਕੀ ਪਉ ਫੁੱਟੀ ਵਗਣ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ ਪੰਛੀ ਵੀ ਧੰਨਵਾਦ ਕਰਦੇ ਨੇ ਰੱਬ ਦਾ ਤੇ ਇਹਨਾਂ ਮਹਾਂਪੁਰਖਾਂ ਨੇ ਜਦੋਂ ਸੰਸਾਰ ਨੂੰ ਵੇਖਿਆ ਇਹਨਾਂ ਪੰਛੀਆਂ ਦੀ ਆਵਾਜ਼ ਸੁਣੀ ਜੰਗਲਾਂ ਵਿਚ ਵੇਲਿਆਂ ਵਿਚ ਜੀਵਨ ਬਤੀਤ ਕਰਨ ਵਾਲੇ ਉਹ ਸੰਤ ਮਹਾਤਮਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਇਬਾਦਤ ਵਿਚ ਜੁੜ ਗਏ ਜੋੜਿਆ ਕਾਇਨਾਤ ਨੂੰ ਇਹਨਾਂ ਪੰਛੀਆਂ ਨੇ ਜਦੋਂ ਪੰਛੀਆਂ ਦੀ ਚੂ ਚੂ ਦੀ ਆਵਾਜ਼ ਕੰਨਾਂ ਚ ਪਈ ਬਾਬਾ ਫਰੀਦ ਜਿਹੇ ਮਹਾਂਪੁਰਖਾਂ ਨੇ ਵੀ ਇਹ ਪੁਕਾਰ ਕੇ ਕਹਿਤਾ ਇਹ ਪੰਛੀਓ ਮੈਂ ਤੇਰੇ ਤੋਂ ਬਲਿਹਾਰ ਜਾਣਾ ਤੁਹਾਡੇ ਤੋਂ ਬਲਿਹਾਰ ਜਾਣਾ ਕਿਉਂਕਿ ਤੁਸੀਂ ਅੰਮ੍ਰਿਤ ਵੇਲੇ ਦਾ ਸਮਾਂ ਸਾਂਭਿਆ ਕੱਕਰ ਵਿਚ ਰਹਿਣ ਵਾਲੇ ਜੰਗਲ ਮਾਰੂ ਥਲ ਵਿਚ ਰਹਿਣ ਵਾਲੇ ਹੇ ਪੰਛੀਓ ਤੁਸੀਂ ਰੱਬ ਦਾ ਪੱਲਾ ਪਕੜ ਕੇ ਰੱਖਿਆ ਬਾਬਾ

ਮਨੁੱਖ ਦੇ ਪਾਸੋਂ ਰੱਬ ਦੀ ਇਬਾਦਤ ਖੋਹ ਲਈ। ਮਾਡਰਨ ਯੁੱਗ ਨੇ, ਟੈਕਨੀਕ ਦੇ ਯੁੱਗ ਨੇ ਚੰਗੀਆਂ ਚੰਗੀਆਂ ਚੀਜ਼ਾਂ ਤਾਂ ਸਾਨੂੰ ਦੇ ਤੀਆਂ ਸੰਸਾਰ ਨੂੰ, ਪਰ ਪਰਮਾਤਮਾ ਦੀ ਭਗਤੀ ਖੋਹ ਲਈ। ਤੇ ਜਿਨ੍ਹਾਂ ਨੇ ਜੀਵਨ ਸਮਰਪਿਤ ਕਰ ਦਿੱਤਾ ਰੱਬ ਦੇ, ਉਹਨਾਂ ਨੂੰ ਹਰ ਪਾਸੇ ਪਰਮਾਤਮਾ ਨਜ਼ਰ ਆਉਣ ਲੱਗਾ। ਹਰ ਪੰਛੀ ਦੇ ਅੰਦਰ, ਹਰ ਜੀਵ ਪਰਿੰਦੇ ਦੇ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਦੇਖਿਆ ਤਾਂ ਆਪ ਜੀ ਨੇ ਬਾਖੂਬ ਬਿਆਨ ਕੀਤਾ। ਆਪ ਜੀ ਕਹਿ ਰਹੇ ਹਨ, ਧੰਨ ਗੁਰੂ ਰਾਮਦਾਸ, ਦੇਖਣ ਨੂੰ ਤੁਹਾਨੂੰ ਦੁਨੀਆਂ ਦੇ ਇਹ ਕੀਟ ਪਤੰਗੇ ਨਜ਼ਰ ਆਉਂਦੇ ਨੇ, ਪਰ ਇਹਨਾਂ ਵਿੱਚ ਪਰਮਾਤਮਾ ਬੋਲਦਾ ਹੈ। ਫੁਰਮਾਨ ਕਰਦਿਆਂ ਕਹਿ ਰਹੇ ਨੇ,

ਆਤਮਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹੋ, ਹਰੀ ਤੋਂ ਬਗੈਰ ਕੁਛ ਬੋਲਦਾ ਹੋਇਆ ਨਜ਼ਰ ਨਹੀਂ ਆਉਂਦਾ। ਜੋ ਬੋਲਤਾ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ। ਹਰੀ ਹਰੀ ਜਪਦੇ ਨੇ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿ ਰਹੇ ਨੇ, ਹੇ ਗੁਰੂ ਕੇ ਸਿੱਖੋ ਹੇ ਜਗਿਆਸੂਓ, ਗੁਰਮਤੀ ਹਰ ਹਰ ਬੋਲੇ। ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਹਰ ਹਰ ਬੋਲੋ, ਗੁਰੂ ਕੇ ਵਚਨ ਦੁਆਰਾ ਬੋਲੋ ਤੇ ਜਿਹੜੇ ਬੋਲਦੇ ਨੇ ਉਹ ਪ੍ਰੇਮ ਦੇ ਕੱਸੇ ਪੁਰਸ਼ ਨੇ, ਜਿਹੜੇ ਦਿਨ ਰਾਤ ਪਰਮਾਤਮਾ ਦੇ ਰੰਗ ਵਿਚ ਰੱਤੇ ਰਹਿੰਦੇ ਨੇ ਤੇ ਕਹਿੰਦੇ ਮੈਂ ਆਪਣੇ ਗੁਰੂ ਅਮਰਦਾਸ ਗੁਰਦੇਵ ਜਿਹਾ ਪੁਰਖ ਕੋਈ ਨੀ ਦੁਨੀਆਂ ਦੇ ਵਿਚ ਵੇਖਿਆ, ਸਾਰੇ ਜਗਤ ਨੂੰ ਟੋਲ ਕੇ ਵੇਖ ਲਿਆ, ਕਿਉਂਕਿ ਜੀਵਨ ਦਾਨ ਉਹਨਾਂ ਦਿੱਤਾ। ਹਜ਼ੂਰ

ਦਾਸ ਬਣ ਕੇ ਜੀਵਨ ਗੁਰੂ ਕੀ ਸਮਰਪਿਤ ਕਰਨਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰਦੇਵ ਦਾ ਗੁਰਬ ਮਨਾਇਆ, ਮਨਾਂ ਦੇ ਆ ਰਹੇ ਹਾਂ ਸਤਿਗੁਰਾਂ ਦੇ ਪੁਰਬ, ਪਰ ਗੁਰੂ ਨੂੰ ਕਿਤੇ ਮਨਾਉਣ ਦੀ ਜਾਚ ਆ ਜਾਏ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਰਲਾ ਪਾ ਕੇ ਬੇਨਤੀ ਕਰਦੇ ਨੇ ਕਿ ਹੇ ਮੇਰੇ ਰਾਮ ਜੀ, ਤੂੰ ਪ੍ਰਭ ਅੰਤਰ ਜਾਮੇ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ ਨਿਤ ਸਵਾਮੀ ਫੁਰਮਾਨ।

Guru.

ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੇ। ਆਪ ਜੀ ਸਰਵਣ ਕਰ ਰਹੇ ਸੀ ਪਾਵਨ ਸ਼ਬਦ ਕੀ ਸਰਵਣ ਕਰ ਰਹੇ ਸੀ ਤੁਸੀਂ ਤੁਹਾਨੂੰ ਯਾਦ ਹੋਣਾ ਗੁਰਮੁਖ ਗਾ ਰਹੇ ਸੀ ਕੀਰਤਨ ਦੇ ਰਾਹੀਂ ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੇ ਹਰ ਸਿਮਰਤ ਜਮ ਕਿਛ ਨਾ ਕਹੇ। ਵੇਖੋ ਕਿੱਡੀ ਵੱਡੀ ਗਰੰਟੀ ਤੁਹਾਨੂੰ ਦੇ ਰਹੇ ਸਤਿਗੁਰੂ। ਅਸੀਂ ਕੀ ਕਰਦੇ ਹਾਂ ਸੁਣਦੇ ਹੀ ਹਾਂ ਗੱਲਾਂ ਗਾਉਂਦੇ ਨਹੀਂ। ਰਾਮ ਨਾਮ ਰਾਮ ਨੂੰ ਆਪਾਂ ਕੀ ਨਾਂ ਰੱਖਿਆ ਵਾਹਿਗੁਰੂ। ਰਾਮ ਦਾ ਕੀ ਨਾਂ ਰੱਖਿਆ ਜੀ ਵਾਹਿਗੁਰੂ। ਇਹ ਜਦੋਂ ਸਾਰੇ ਆਪਾਂ ਗਾਉਂਦੇ ਹਾਂ ਨਾ ਇਹਨੂੰ ਸਿਮਰਨ ਕਿਹਾ। ਸੁਖਮਨੀ ਸਾਹਿਬ 'ਚ ਵੀ ਇਹੀ ਸਮਝਾਇਆ ਪਰ ਅਸੀਂ ਪੜ੍ਹ ਲੈਂਦੇ ਹਾਂ ਕਰਦੇ ਨਹੀਂ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ। ਆਪਾਂ ਸਾਰੇ ਸੇਵਕ ਹਾਂ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਜਿਨ੍ਹਾਂ ਦੀ ਸ਼ਰਨ 'ਚ ਬੈਠੇ ਹੋ ਬਾਣੀ ਗੁਰੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਤੁਹਾਨੂੰ ਭਵਜਲ ਤੋਂ ਪਾਰ ਕਰ ਦੇਣਗੇ। ਪਰ ਜੇ ਅਸੀਂ ਹੁਕਮ ਮੰਨ ਲਈਏ ਰਾਮ ਨਾਮ ਗੁਣ ਗਾਏ ਲੈ ਮੀਤਾ। ਹੁਣ ਜਦੋਂ ਗਾਵਾਂਗੇ ਤਾਂ ਜਿਹੜੇ ਗਾਉਂਦੇ ਨੇ ਉਹਨਾਂ ਦੀ ਆਵਾਜ਼ ਨਿਕਲਦੀ ਹੈ ਨਾ ਮੁੱਖ 'ਚੋਂ, ਮੂੰਹ 'ਚ ਤਾਂ ਕੋਈ ਗਾਉਂਦਾ ਨਹੀਂ। ਜਪਜੀ ਸਾਹਿਬ 'ਚ ਗੁਰੂ ਨਾਨਕ ਸਾਹਿਬ ਨੇ ਕਿੱਦਾਂ ਗੁਣ ਗਾਉਣੇ ਕਿਹਾ, ਕਹਿੰਦੇ ਗਾ ਵੀ ਹੈ ਸੁਣੀਏ ਮਨ ਰੱਖੀਏ ਪਾਓ ਪਿਆਰ ਪਾ ਲਓ ਕਹਿੰਦੇ ਵਾਹਿਗੁਰੂ ਨਾਲ। ਜਿਹਦਾ ਵਾਹਿਗੁਰੂ ਨਾਲ ਪਿਆਰ ਪੈ ਗਿਆ ਉਹਦੇ ਜੰਮ ਨੇੜੇ ਨਹੀਂ ਆਉਂਦੇ। ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੇ। ਇੱਥੇ ਵੀ ਅਤੇ ਅੱਗੇ ਵੀ ਜੰਮ ਨਹੀਂ ਨੇੜੇ ਆਉਣਗੇ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁੱਖ ਜੰਮ ਨਸਿਆ। ਪਰ ਕਰਨਾ ਪੈਣਾ ਗੁਰਮੁਖ ਪਿਆਰਿਓ, ਇਕੱਲਾ ਸੁਣਨ ਨਾਲ ਨਹੀਂ ਗੱਲ ਬਣਨੀ। ਤਾਂ ਹੀ ਸਤਿਗੁਰ ਗੁਰਬਾਣੀ 'ਚ ਕਹਿੰਦੇ ਹਨ ਗੁਰਬਾਣੀ ਕਮਾਉਣ ਦਾ ਵਿਸ਼ਾ ਵਾ। ਗਾਉਂਦੇ ਸੁਣਦੇ ਹੈਗੇ ਆਪਾਂ, ਕਹਿੰਦੇ ਗਾਓ ਵੀ ਸੁਣੋ ਵੀ ਪਰ ਨਾਲ ਕਮਾਓ। ਕਮਾਉਣਾ ਹੁੰਦਾ ਜੋ ਕਹਿ ਰਹੇ ਨੇ ਉਹ ਕਰਨਾ। ਇਹ ਐਸਾ ਖਜ਼ਾਨਾ ਗੁਰਬਾਣੀ ਭਗਤੀ ਦਾ ਭੰਡਾਰ ਹੈ, ਇੱਕ ਲਾਲ ਹੈ ਭਗਤ ਭੰਡਾਰ ਗੁਰਬਾਣੀ ਲਾਲ। ਗਾਵਤ ਸੁਣਤ ਕਮਾਵਤ ਨਿਹਾਲ। ਆਓ ਹੁਣ ਜਿਨ੍ਹਾਂ ਨੇ ਕਮਾਉਣਾ ਨੇੜੇ ਆ ਜਾਓ। ਗੁਣ ਗਾਵਤ ਤੇਰੀ ਉਤਰ ਸਮੈਲ। ਹੁਣ ਜਦੋਂ ਗਾਉਣ ਦਾ ਸਮਾਂ ਆਉਣਾ ਉਦੋਂ ਆਪਾਂ ਕਿਸੇ ਨੇ ਉੱਠ ਕੇ ਚੱਲ ਜਾਣਾ ਹੈ ਨਾ, ਫਿਰ ਆਪਾਂ ਬੋਲਣਾ ਨਹੀਂ ਕਿਉਂਕਿ ਜ਼ੋਰ ਲੱਗਦਾ ਨਾ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ। ਮਸਕਤ ਘਾਲਣੀ ਪੈਂਦੀ ਗੁਰੂ ਪਿਆਰਿਓ। ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਅਤੇ ਸੰਗਤ 'ਚ ਆ ਕੇ ਗੁਣ ਗਾਉਣ ਨਾਲ ਬੜੀ ਛੇਤੀ ਮਨ ਨਿਰਮਲ ਹੁੰਦਾ। ਕਿਤੇ ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹੋਮੇ ਬਿਖਫੈਲ ਹੋਹੇ ਅਚਿੰਤ ਬਸੇ ਸੁਖ ਨਾਲ। ਸਵਾਸ ਗ੍ਰਾਸ ਸਰਨਾਮ ਸਿੰਘ। ਆਓ ਸਵਾਸ ਗ੍ਰਾਸ ਸਾਰੇ ਨੇੜੇ ਆ ਕੇ ਆਪਾਂ ਕਰੀਏ ਜੀ, ਥੋੜ੍ਹਾ ਜਿਹਾ ਕਮਾਈ ਕਰ ਲਈਏ ਰਲ ਕੇ। ਵਾਹ ਜੀ।

Guru, Yang, Guru.

ਅੱਖਾਂ ਬੰਦ ਕਰਕੇ ਅੱਖਾਂ ਬੰਦ ਕਰਕੇ ਇੱਕ ਚਿੱਤ ਹੋ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੀਤ।

ਸਾਰੇ ਸਿਮਰਨ ਕਰੋ ਅੱਖਾਂ ਬੰਦ ਕਰਕੇ, ਹਾਜ਼ਰੀ ਲਵਾ ਲਓ ਸਤਿਗੁਰਾਂ ਦੇ ਚਰਨਾਂ 'ਚ, ਅੱਖਾਂ ਬੰਦ ਕਰ, ਮਨ ਇੱਕ ਕਰਕੇ, ਵਾਹਿਗੁਰੂ। ਸਾਵਧਾਨ ਹੋ ਕੇ ਮਨ ਨੂੰ ਜੋੜ ਕੇ ਵਾਹਿਗੁਰੂ ਨਾਲ,

ਨਾਮ ਨਾਮ ਗੁਣ ਗਾਇ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ ਜਮ ਕਛ ਨਾ ਗਏ। ਜਦੋਂ ਆਪਾਂ ਸ਼ੁਰੂ ਕੀਤਾ 3 ਵਜੇ ਸਾਰੇ ਸਤਿਗੁਰਾਂ ਦੀ ਹਜ਼ੂਰੀ 'ਚ ਆਏ ਅਤੇ ਇਹ ਸ਼ਬਦ ਚੱਲ ਰਿਹਾ ਸੀ ਅੰਦਰ ਰੇਡੀਓ ਦੇ ਉੱਪਰ, ਤੁਸੀਂ ਸਾਰਿਆਂ ਨੇ ਸੁਣਿਆ। ਗੁਰਬਾਣੀ ਗੁਰੂ ਜੀ 1 ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਨੂੰ ਗੁਰਮਤ ਜੀਵਨ ਜਾਚ ਸਿਖਾਉਂਦੇ ਨੇ। ਜੀਵਨ ਸਾਡਾ ਉਸ ਦਿਨ ਸ਼ੁਰੂ ਹੁੰਦਾ ਜਿੱਦਣ ਸਾਡਾ ਜਨਮ ਹੁੰਦਾ ਅਤੇ ਪਹਿਲਾ ਸਾਹ ਆਉਂਦਾ, ਜੀਵਨ ਸ਼ੁਰੂ ਹੋ ਜਾਂਦਾ। ਜਿੱਦਣ ਲਾਸਟ ਸਵਾਸ ਆਉਣਾ ਨਾ ਉਦਣ ਜੀਵਨ ਖਤਮ ਹੋ ਜਾਣਾ। ਇਹਦੇ ਵਿਚਲੇ ਸਮੇਂ ਨੂੰ ਜੀਵਨ ਕਿਹਾ। ਜੀਵਨ ਤੋ ਗਣੀਏ ਹਰ ਪੇਖਾਂ, ਜੀਵਨ ਸਾਡਾ ਉਦੋਂ ਸਫਲ ਹੋਣਾ ਵਾ, ਕਾਂਖੀ ਏਕ ਹੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਦਾਰ। ਉਹ ਫਿਰ ਅਸੀਂ ਗੁਰੂ ਦੀ ਮਤ ਲੈਂਦੇ ਇੱਥੇ ਆ ਕੇ, ਜਿਵੇਂ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ, ਸਕੂਲਾਂ 'ਚ ਕਾਲਜਾਂ 'ਚ ਯੂਨੀਵਰਸਿਟੀਆਂ ਜਾਂਦੇ ਨੇ, ਉੱਥੇ ਉਹ ਦੁਨਿਆਵੀ ਗੁਣ ਸਿੱਖਦੇ ਨੇ, ਕਿਵੇਂ ਵਧੀਆ ਜੋਬ ਕਰਨੀ ਆ, ਕਿਵੇਂ ਦੁਨਿਆਵੀ ਜਿਹੜਾ ਸਾਡਾ ਜੀਵਨ ਹੈ ਉਸ ਨੂੰ ਸੌਖਾ ਕਰਨਾ, ਕਿਉਂਕਿ ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਕਰਮ ਵੀ ਚਾਹੀਦਾ ਹੈ ਅਤੇ ਧਰਮ ਵੀ ਚਾਹੀਦਾ। ਪਰ ਅਸੀਂ ਜਿੰਨਾ ਚਿਰ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਗੁਰਬਾਣੀ ਨਾਲ ਨਹੀਂ ਜੁੜਦੇ, ਕਰਮ ਦਾ ਤਾਂ ਸਾਨੂੰ ਆ ਜਾਂਦਾ ਗਿਆਨ, ਮਾਂ ਪਿਓ ਸਿਖਾਉਂਦੇ ਕਰਮ ਹੈ, ਉਹ ਵੀ ਸਿੱਖੇ ਹੁੰਦੇ ਆ, ਪਰ ਧਰਮ ਨਹੀਂ ਸਿਖਾਉਂਦਾ ਕੋਈ, ਧਰਮ ਗੁਰੂ ਤੋਂ ਬਿਨਾਂ ਨਹੀਂ ਸਿਖਾਉਂਦਾ ਕੋਈ। ਤਾਂ ਹੀ ਕਹਿੰਦੇ ਨੇ ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਭਾਵੇਂ ਕਿੱਡਾ ਵੱਡਾ ਕੋਈ ਦੁਨਿਆਵੀ ਅਫਸਰ ਬਣ ਜਾਵੇ, ਜੇ ਉਹ ਆਹ ਬੰਦਗੀ ਨਹੀਂ ਨਾ ਕਰਦਾ ਤੇ ਉਹ ਡੁੱਬ ਜਾਣਾ ਵਾ। ਡੁੱਬ ਕਿੱਥੇ ਜਾਣਾ? 84 ਲੱਖ ਜੂਨਾਂ ਦੇ ਭਵ ਜਲ 'ਚ ਕਿੱਥੇ ਡੁੱਬ ਜਾਣਾ? 84 ਲੱਖ ਜੂਨਾਂ ਦੇ ਭਵ ਜਲ 'ਚ ਬੜਾ ਔਖਾ ਧਰਨਾ। ਲਿਖਿਆ ਭਵ ਜਲ ਬਿਖਮ ਅਸਗਾ, ਆਹ ਜਿਹੜਾ ਸ਼ਬਦ ਨਹੀਂ ਤੁਸੀਂ ਜਪ ਰਹੇ ਇਹਨੇ ਤੁਹਾਨੂੰ ਪਾਰ ਕਰ ਦੇਣਾ। ਇਹਨੂੰ ਆਪਾਂ ਸਿੱਧਾ ਵੀ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਗੁਰੂ ਸਾਨੂੰ ਜੁਗਤ ਸਿਖਾਉਂਦਾ ਹੈ ਜੀਵਨ ਨੂੰ ਕਿਸ ਤਰ੍ਹਾਂ ਜਿਉਣਾ। ਤੁਸੀਂ ਆਪਣੀ ਕਿਰਤ ਦੇ ਨਾਲ ਨਾਲ, ਕੰਮ ਦੇ ਨਾਲ ਨਾਲ ਧਰਮ ਨੂੰ ਕਿਵੇਂ ਕਮਾਉਣਾ? ਧਰਮ ਹੁਣ ਕੀ ਲਿਖਿਆ ਗੁਰਬਾਣੀ 'ਚ? ਆ ਜਿਹੜਾ ਤੁਸੀਂ ਕਮਾ ਰਹੇ ਹੋ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹਨੂੰ ਧਰਮ ਕਹਿੰਦੇ ਨੇ। ਧਰਮ ਦਿੜੋ ਹਰਨਾਮ ਧਿਆਵੋ, ਸਿਮਰਤ ਨਾਮ ਦੜਾਇਆ, ਸਤਿਗੁਰ ਗੁਰ ਪੂਰਾ ਅਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਇੰਨਾ ਪਿਆਰਾ ਸਾਨੂੰ ਜੀਵਨ ਜਾਚ ਸਿਖਾ ਰਹੇ ਸਤਿਗੁਰੂ, ਜਿਨ੍ਹਾਂ ਦੀ ਹਜ਼ੂਰੀ 'ਚ ਬੈਠੇ ਹੋ। ਉਹ ਫਿਰ ਸਾਨੂੰ ਤਰੀਕਾ ਦੱਸਦੇ ਆ, ਜਿਹੜਾ ਅੱਜ ਸ਼ਬਦ ਆਪਾਂ ਸੁਣ ਰਹੇ ਸੀ ਨਾ, ਉਹ ਸ਼ੁਰੂ ਹੁੰਦਾ ਕਹਿੰਦੇ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ, ਤੇਰੇ ਤੁਹਾਨੂੰ ਸਾਰਿਆਂ ਨੂੰ ਸਮਝ ਲੱਗੀ ਜਾਣੀ ਹੈ, ਪੰਜਾਬੀ 'ਚ ਹੀ ਲਿਖਿਆ ਸਤਿਗੁਰ ਗੁਰਮੁਖੀ ਦੇ ਵਿੱਚ, ਤੇਰੇ ਕਾਜ ਨਾ ਗ੍ਰਹਿ ਰਾਜ ਮਾਲ, ਤੇਰੇ ਕਾਜ ਨਾ ਵਿਖੇ ਜੰਜਾਲ। ਹੁਣ ਜੇ ਸਤਿਗੁਰਾਂ ਦੇ ਇੱਥੋਂ ਬਚਨ ਨੂੰ ਆਪਾਂ ਸਮਝੀਏ ਤੇ ਉੱਥੇ ਮਤਲਬ ਆ ਗ੍ਰਹਿ ਕਹਿੰਦੇ ਘਰ ਨੂੰ, ਤੇ ਸਤਿਗੁਰੂ ਜੀ ਸਾਡੇ ਘਰ ਨਹੀਂ ਸਾਡਾ ਕੰਮ ਆਉਣਾ ਤੇ ਅਸੀਂ ਛੱਡ ਦਈਏ, ਕਹਿੰਦੇ ਤੇਰੇ ਕੰਮ ਨਹੀਂ ਆਉਣਾ। ਤੇਰੇ ਕਾਜ ਨਾ ਗ੍ਰਹਿ, ਗ੍ਰਹਿ ਹੁੰਦਾ ਘਰ, ਰਾਜ ਮਾਲ, ਜਿਹੜੇ ਹੋਰ ਉੱਚੇ ਉੱਚੇ ਅਹੁਦੇ ਨੇ ਤੇ ਮਾਲ ਇਕੱਠਾ ਕਰਦਾ, ਇਹ ਤੇਰੇ ਕਿਸੇ ਕੰਮ ਨਹੀਂ ਆਉਣਾ। ਤੇ ਸਤਿਗੁਰੂ ਨੂੰ ਪੁੱਛੀਏ ਜੀ ਫਿਰ ਅਸੀਂ, ਤੁਸੀਂ ਗੁਰਮਤ ਜੀਵਨ ਜਾਂਚ ਸਾਨੂੰ ਸਿਖਾਉਂਦੇ ਹੋ ਤੇ ਅਸੀਂ ਘਰ ਬਾਹਰ ਛੱਡ ਜਾਈਏ? ਉਹ ਕਹਿੰਦੇ ਨਹੀਂ। ਗੁਰੂ ਨਾਨਕ ਸਾਹਿਬ ਨੇ ਨਾ ਗ੍ਰਹਿਸਥੀ ਜੀਵਨ ਨੂੰ ਸਭ ਤੋਂ ਉੱਤਮ ਦੱਸਿਆ। ਉਹ ਕਹਿੰਦੇ ਤੁਹਾਨੂੰ ਤਰੀਕਾ ਦੱਸਦੇ ਆ ਕਿ ਤੁਸੀਂ ਇਹਨੂੰ ਮਾਇਆ ਗਿਆ ਹੈ ਜਿਹੜਾ ਦੁਨਿਆਵੀ ਜੋ ਦੇਖਦੇ ਹੋ ਨਾ ਤੁਸੀਂ, ਕਹਿੰਦੇ ਤੁਸੀਂ ਇਸ ਮਾਇਆ ਦੇ ਵਿੱਚ ਉਸ ਤਰ੍ਹਾਂ ਰਹਿਣਾ ਵਾ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ। ਛੱਪੜ ਵੇਖਿਆ ਤੁਸੀਂ? ਛੱਪੜ ਦੇ ਵਿੱਚ ਹੁੰਦਾ, ਉੱਧਰ ਮਾਝੇ ਵੱਲ ਨੂੰ ਭੇ ਕਹਿੰਦੇ ਨੇ, ਭੇ ਲੰਮੀਆਂ ਲੰਮੀਆਂ ਸਬਜ਼ੀ ਜੀ ਬਣਾਉਂਦੇ ਤੁਸੀਂ, ਉੱਤੇ ਕਮਲ ਦਾ ਫੁੱਲ ਲੱਗਦਾ, ਛੱਪੜਾਂ 'ਚ ਪਾਣੀਆਂ 'ਚ ਹੁੰਦਾ, ਅਤੇ ਛੱਪੜ 'ਚ ਪਤਾ ਤੁਹਾਨੂੰ ਸਾਰਾ ਗੰਦਾ ਪਾਣੀ ਆਉਂਦਾ ਪਿੰਡ ਦਾ। ਪਰ ਉਹ ਕਮਲ ਦਾ ਫੁੱਲ ਵੇਖਿਓ ਤੁਸੀਂ ਕਿੰਨਾ ਉੱਚਾ, ਐਂ ਬੜਾ ਸੋਹਣਾ ਲੱਗਦਾ ਖਿੜਿਆ। ਕਹਿੰਦੇ ਇੱਦਾਂ ਰਹਿਣਾ ਤੁਸੀਂ,
माया दे विच जैसे जल में कमल निरालम मुरगाई नैसाने मुरगा भी एक छोटा जा जान हुंदा पंछी उहदी खुराक ही पानी च है पर जदों पानी च खुराक लैंदी है ना मच्छी डड्डी नूं फड़न आउंदी है ते ओह खंभ नहीं भज्जण दिंदी बस लई खुराक ते उड गई इसे तरह जिहड़ा साडा मन है ਇਹ ਇਸ ਦੇਸ਼ ਦਾ ਰਹਿਣ ਵਾਲਾ ਨਹੀਂ ਗਾ ਇਹ ਸੱਚਖੰਡ ਦਾ ਰਹਿਣ ਵਾਲਾ ਇੱਥੇ ਸਿਰਫ ਦੁਨਿਆਵੀ ਖੁਰਾਕ ਲੈਣ ਆਉਂਦਾ ਆ ਜਿਹੜੀ ਤਨ ਨੂੰ ਦੇਣੀ ਇਹਦੀ ਖੁਰਾਕ ਇਸ ਦੇਸ਼ 'ਚ ਆ ਇਹਨੂੰ ਮਾਇਆ ਦੇਸ਼ ਕਿਹਾ ਸਰੀਰ ਇਹ ਸਰੀਰ ਸਭ ਮੂਲ ਹੈ ਮਾਇਆ ਸਵੇਰੇ ਆਉਣਾ ਅਤੇ ਰਾਤ ਨੂੰ ਵਾਪਸ ਚਲ ਜਾਣਾ ਕਹਿੰਦੇ ਇੰਨੇ ਚਿਰ 'ਚ ਤੁਸੀਂ ਇੱਦਾਂ ਰਿਹੋ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਉੱਥੇ ਫਿਰ ਉਹਨਾਂ ਦੱਸਿਆ ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ ਉੱਠਦਿਆਂ ਸਾਰ ਕੀ ਕਰੇ ਸੋ ਭਲਕੇ ਉੱਠ ਹਰ ਨਾਮ ਧਿਆ ਅਤੇ ਉੱਦਮ ਤੋਂ ਬਿਨਾਂ ਸਵੇਰੇ ਉੱਠਿਆ ਨਹੀਂ ਜਾਂਦਾ ਫਿਰ ਗੁਰੂ ਰਾਮਦਾਸ ਜੀ ਨੂੰ ਪਤਾ ਸੀ ਨਾ ਉੱਠਣਾ ਤਾਂ ਨਹੀਂ ਗਾ ਇਹਨਾਂ ਨੂੰ ਹੋਰ ਪੱਕਾ ਕਰ ਦਈਏ ਕਹਿੰਦੇ ਉੱਦਮ ਕਰੇ ਭਲਕੇ ਪ੍ਰਭਾਤੀ ਉੱਦਮ ਕਰੇ ਭਲਕੇ ਪ੍ਰਭਾਤੀ ਅੰਮ੍ਰਿਤ ਵੇਲਾ ਸੱਚ ਨਾਮ ਲਿਖਿਆ ਗੁਰੂ ਨਾਨਕ ਸਾਹਿਬ ਉੱਥੇ ਵਡਿਆਈ ਕਰਨੀ ਜਿਹੜੀ ਹੁਣ ਤੁਸੀਂ ਕਰ ਰਹੇ ਗੁਣ ਗਾਉਣੇ ਵਡਿਆਈ ਵਿਚਾਰ ਕੇ ਕਰਨੀ ਹੈ ਕਿ ਮਨ ਸਾਡਾ ਇੱਧਰ ਉੱਧਰ ਨਾ ਵੇਖੀ ਜਾਵੇ ਜੁੜ ਜਾਵੇ ਫਿਰ ਇਹਦੀ ਮੈਲ ਲਾਉਣੀ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ ਤੇਰੇ ਕਾਜ ਨਾ ਵਿਖੇ ਜੰਜਾਲ ਇਸ਼ਟ ਮੀਤ ਜਾਣ ਸਭ ਛਲੇ ਜਿੰਨੇ ਤੇਰੇ ਮਿੱਤਰ ਨੇ ਸਾਰਿਆਂ ਨੇ ਤੈਨੂੰ ਛੱਡ ਲੈਣਾ ਇੱਕ ਦਿਨ ਕਿਤੇ ਹਰ ਹਰ ਨਾਮ ਸੰਗ ਤੇਰੇ ਚੱਲੇ ਸਾਥ ਨਾ ਚੱਲੇ ਬਿਨ ਭਜਨ ਇਹਨੂੰ ਕਹਿੰਦੇ ਗੁਰਮਤਿ ਜੀਵਨ ਜਾਚ ਕਿ ਆਪਣੀ ਕਿਰਤ ਵੀ ਕਰੋ ਕੰਮ ਵੀ ਕਰੋ ਜਿੰਨਾ ਤੁਹਾਨੂੰ ਲੋੜ ਹੈ ਪਰ ਉਹਦੇ ਨਾਲ ਤੁਸੀਂ ਕੀ ਕਰਿਓ ਫਿਰ ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ ਧਿਆਉਣਾ ਦਾ ਧਿਆਨ ਨਾਲ ਜਪਣਾ ਵਾਹਿਗੁਰੂ।

그래.

ਸਤਿਗੁਰੂ ਸਾਨੂੰ ਗੁਰਬਾਣੀ ਚ ਸਮਝਾਉਂਦੇ ਕਹਿੰਦੇ ਜੇ ਤੁਸੀਂ ਕੇਵਲ ਘਰਦਿਆਂ ਕੰਮਾਂ ਦੇ ਵਿੱਚ ਹੀ ਫਸੇ ਰਹੇ ਇਹ ਤਾਂ ਸਾਡੇ ਵੱਡੇ ਵਡੇਰੇ ਕਰਕੇ ਤੁਰ ਗਏ ਉਹਨਾਂ ਦੇ ਨਾਲ ਵੀ ਕੁਛ ਨਹੀਂ ਗਿਆ ਕਹਿੰਦੇ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ ਤੇਰੇ ਕਾਜ ਨਾ ਵਿਖੇ ਜੰਜਾਲ ਇਸ਼ਟ ਮੀਤ ਜਾਣ ਸਭ ਛਲੈ ਹਰ ਹਰ ਨਾਮ ਸੰਗ ਤੇਰੇ ਚਲੇ ਆ ਜਿਹੜਾ ਜਪ ਰਹੇ ਹੋ ਨਾ ਇਹ ਨਾਲ ਜਾਂਦਾ ਇਹਨੂੰ ਕਹਿੰਦੇ ਭਜਨ ਭਜਨ ਕਰਨਾ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਉਹ ਵਿਖਿਆ ਕਿਆ ਹੁਣ ਇਹ ਨਹੀਂ ਹੈਗਾ ਵੀ ਅਸੀਂ ਕੰਮ ਕਾਰ ਛੱਡ ਕੇ ਬਹਿ ਜਾਣਾ ਕਿਰਤ ਗੁਰੂ ਨਾਨਕ ਸਾਹਿਬ ਦੇ ਘਰ ਨੇ ਸਭ ਤੋਂ ਪਹਿਲਾਂ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਅਤੇ ਅਸੀਂ ਕੀ ਸਾਨੂੰ ਤਾਂ ਸਮਝਾਇਆ ਪੰਜਵੇਂ ਪਾਤਸ਼ਾਹ ਨੇ ਵੀ ਅਸੀਂ ਨਾ ਕਿਰਤ ਨਾਲ ਹੀ ਜੁੜ ਗਏ ਹਾਂ ਸਵੇਰੇ ਉੱਠਦੇ ਹਾਂ ਕੰਮ ਦਾ ਹੀ ਖਿਆਲ ਆਉਂਦਾ ਕੰਮ 'ਤੇ ਲੱਗ ਜਾਂਦੇ ਹਾਂ ਰਾਤ ਨੂੰ ਕੰਮ ਸਮਾਪਤ ਕਰਕੇ ਸੌ ਜਾਂਦੇ ਹਾਂ ਅਤੇ ਜਿਹੜਾ ਨਾਲ ਉਹਨਾਂ ਨੇ ਧਰਮ ਕਮਾਉਣਾ ਕਿਹਾ ਸੀ ਉਹ ਤਾਂ ਕਰਦੇ ਨਹੀਂ ਇਸ ਕਰਕੇ ਉਹਨਾਂ ਕਿਹਾ ਵੀ ਇਕੱਲਾ ਕੰਮ ਤੁਹਾਡੇ ਕੰਮ ਨਹੀਂ ਜੇ ਆਉਣਾ ਕਰਮ ਧਰਮ ਤੁਮ ਚੌਪੜ ਸਾਜੋ ਇਹ ਖੇਲ ਇੱਕ ਚੌਪੜ ਹੁੰਦਾ ਖੇਲ ਵੀ ਇਸ ਸਵੇਰੇ ਆਉਂਦਾ ਵਾ ਮਨ ਸਰੀਰ ਨੂੰ ਲੈ ਕੇ ਚੱਲਦਾ ਵਾ ਅਤੇ ਇਹਨੇ ਕੀ ਕਰਨਾ ਜਿੱਥੇ ਤੁਸੀਂ ਦੁਨਿਆਵੀ ਕਿਰਤ ਕਰਨੀ ਆ ਉੱਥੇ ਨਾਮ ਨਹੀਂ ਭੁੱਲਣਾ ਨਾਮਾਂ ਕਹੇ ਤਰਲੋਚਨਾ ਮੁੱਖ ਤੇ ਰਾਮ ਸੰਭਾਲ ਹਾਥ ਪਾਮ ਕਰ ਕੰਮ ਸਭ ਚੀਤ ਨਿਰੰਜਨ ਨਾਲ ਨਿਰੰਜਨ ਵਾਹਿਗੁਰੂ ਜੀ ਨੂੰ ਕਹਿੰਦੇ ਇਹਨੂੰ ਕਹਿੰਦੇ ਗੁਰਮਤ ਜੀਵਨ ਜਾਂਚ ਸਿਖਾਉਂਦੇ ਸਤਿਗੁਰੂ ਜਿਹਨਾਂ ਦੀ ਹਜ਼ੂਰੀ 'ਚ ਬੈਠੇ ਹੋ ਆ ਗਏ ਕੀ ਸਿਖਾਉਂਦੇ ਆ ਜੀ ਗੁਰੂ ਦੀ ਮੱਤ ਨਾਲ ਜੀਵਨ ਨੂੰ ਜਿਉਣਾ ਫਿਰ ਇਹ ਜੀਵਨ ਸਫਲ ਹੋਏਗਾ ਸਫਲ ਸਫਲ ਭਈ ਸਫਲ ਯਾਤਰਾ ਅਤੇ ਜੇ ਅਸੀਂ ਆਪਣੇ ਮਨ ਦੀ ਮੱਤ ਨਾਲ ਜਿਉਂਦੇ ਰਹੇ ਤਾਂ ਫਿਰ ਤਾਂ ਜੋ ਸਾਡੇ ਵੱਡੇ ਵਡੇਰੇ ਕਰ ਗਏ ਉਹੀ ਲੱਗੇ ਹੋਏ ਹਾਂ ਅੱਜ ਉਹਨਾਂ ਨੇ ਸਪੈਸ਼ਲ ਸਮਝਾਇਆ ਆ ਵੇਖੋ ਸ਼ਬਦ ਸੁਣਿਓ ਜੋ ਵੀ ਆਪਾਂ ਬੋਲਾਂਗੇ ਗੁਰਬਾਣੀ ਅਨੁਸਾਰ ਹੀ ਦੱਸਾਂਗੇ ਆਪਣੇ ਕੋਲੋਂ ਨਹੀਂ ਕਹਿੰਦੇ ਕਰ ਕਰ ਥਾਕੇ ਵੱਡੇ ਵਡੇਰੇ ਤੁਸੀਂ ਆਪਣੇ ਪਿਤਾ ਬਾਰੇ ਸੋਚੋ ਦਾਦੇ ਪੜਦਾਦੇ ਬਾਰੇ ਸੋਚੋ ਕਿੰਨਾ ਉਹ ਕੰਮ ਕਰਦੇ ਸੀ ਅਤੇ ਸਾਨੂੰ ਕਿੰਨਾ ਕੰਮ ਨਾਲ ਜੋੜਦੇ ਸੀ ਅਤੇ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਕਹਿੰਦੇ ਨਹੀਂ ਇਹੋ ਹੀ ਆ ਬਸ ਇਹ ਪਤਾ ਹੀ ਨਹੀਂ ਸੀਗਾ ਕਿ ਨਾਲ ਧਰਮ ਵੀ ਕਮਾਉਣਾ ਵਾ ਨਾਮ ਵੀ ਜਪਣਾ ਵਾ ਸੰਗਤ ਵੀ ਕਰਨੀ ਇਹ ਨਹੀਂ ਸੀ ਪਤਾ ਹੁਣ ਸਤਿਗੁਰਾਂ ਦੀ ਹਜ਼ੂਰੀ 'ਚ ਆ ਕੇ ਪਤਾ ਲੱਗਾ ਕਹਿੰਦੇ ਉਹ ਤੁਰ ਗਏ ਸਾਰੇ ਕਹਿੰਦੇ ਕਿੰਨੇ ਨਾ ਕੀ ਇਹ ਕਾਜ ਮਾਇਆ ਪੂਰੇ ਵੀ ਇਹ ਮਾਇਆ ਦੇ ਕੰਮ ਕੋਈ ਵੀ ਅੱਜ ਤੱਕ ਪੂਰੇ ਨਹੀਂ ਕਰ ਸਕਿਆ ਅਤੇ ਇਹ ਕੰਮ ਕਰਦਿਆਂ ਕਰਦਿਆਂ ਹੁਣ ਦੱਸਿਆ ਵੀ ਨਾਲ ਕਰਨਾ ਕੀ ਆ ਇਹ ਧਿਆਨ ਨਾਲ ਸੁਣਿਓ ਕਿਤੇ ਹਰ ਹਰ ਨਾਮ ਜਪੇ ਜਨ ਕੋਏ ਕਿਤੇ ਕੋਈ ਕੋਈ ਗੁਰਮੁਖ ਹੋਣਗੇ ਤੁਹਾਡੇ 'ਚੋਂ ਜਿਹੜੇ ਕੰਮ ਵੀ ਕਰਦੇ ਅਤੇ ਨਾਮ ਵੀ ਜਪਦੇ ਆ ਇਹ ਜਪਣ ਦੇ ਲਈ ਅਭਿਆਸ ਕਰਨਾ ਪੈਂਦਾ ਵਾ ਸੰਗਤ 'ਚ ਆਉਣਾ ਪੈਂਦਾ ਵਾ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਦੋਂ ਤੁਸੀਂ ਬੋਲੋਗੇ ਨਾ ਵਾਹਿਗੁਰੂ ਇਹ ਪ੍ਰੈਕਟਿਸ ਆ ਇਹਨੂੰ ਕਹਿੰਦੇ ਨਾਮ ਸਿਮਰਨ ਅਭਿਆਸ ਅਭਿਆਸ ਹੁੰਦਾ ਪ੍ਰੈਕਟਿਸ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਤੁਸੀਂ ਨਾਲ ਹੀ ਪਰਫੈਕਟ ਹੋ ਜਾਓਗੇ ਕੰਮ ਵੀ ਕਰੋਗੇ ਤਾਂ ਤੁਹਾਡੇ ਮੁੱਖ 'ਤੇ ਵਸ ਜੂਗਾ ਵਾਹਿਗੁਰੂ ਪ੍ਰਭ ਜੀ ਵਸੇ ਸਾਧ ਕੀ ਰਸਨਾ ਤਾਂ ਹੀ ਉਹਨਾਂ ਨੇ ਕਿਹਾ ਪ੍ਰਭ ਕਾ ਸਿਮਰਨ ਸਭ 'ਤੇ ਉੱਚਾ ਕੀ ਕਿਹਾ ਜੀ ਪ੍ਰਭ ਕਾ ਸਿਮਰਨ ਸਭ 'ਤੇ ਉੱਚਾ ਪਰ ਸਿਮਰਨ ਕਰਨਾ ਪੈਣਾ ਇਕੱਲਾ ਪੜ੍ਹਨ ਨਾਲ ਨਹੀਂ ਉੱਚਾ ਹੋਣਾ ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਕਹਿੰਦੇ ਤੁਸੀਂ ਪ੍ਰਤੱਖ ਤਰ ਜਾਓਗੇ ਜੋ ਗੁਰੂ ਕਹਿ ਰਹੇ ਨੇ ਸਤਿਗੁਰੂ ਜਿਹਨਾਂ ਦੀ ਸ਼ਰਨ 'ਚ ਆਉਂਦੇ ਆ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਨਾ ਇਕੱਲਾ ਮੱਥਾ ਟੇਕਣ ਨਾਲ ਤਾਂ ਨਹੀਂ ਗੱਲ ਬਣਨੀ ਮੱਥਾ ਆਪਾਂ ਉਹਦੇ ਅੱਗੇ ਟੇਕਦੇ ਹਾਂ ਜਿਹਦੀ ਗੱਲ ਮੰਨਣੀ ਹੁੰਦੀ ਹੈ ਜੋ ਕੀ ਕਹਿੰਦੇ ਆ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਅਤੇ ਕੀ ਕਰ ਮਿਲ ਸਾਧ ਸੰਗਤ ਭਜ ਵਾਹਿਗੁਰੂ